ਐਫਐਮ ਬੈਂਡ 100.2 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਸ਼ਨੀਵਾਰ ਹੈ, ਸ਼ੱਕ ਸੰਮਤ 1948 ਦੇ ਆਸ਼ਾੜ ਮਹੀਨੇ ਦੀ 20 ਅਤੇ ਈਸਵੀ ਸੰਨ 2026 ਦੇ ਜੁਲਾਈ ਮਹੀਨੇ ਦੀ ਅੱਜ 4 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:56 ਹੋਏ ਨੇ। ਹੁਣ ਸਾਡੀ ਅੱਜ ਦੀ ਸਭਾ ਸ਼ੁਰੂ ਹੁੰਦੀ ਹੈ। ਆਕਾਸ਼ਵਾਣੀ ਪਟਿਆਲਾ ਦੇ ਤਮਾਮ ਸਰੋਤਿਆਂ ਦਾ ਅੱਜ ਦੀ ਸਭਾ 'ਚ ਹਾਰਦਿਕ ਸਵਾਗਤ ਹੈ।

0: ਤੁਹਾਡੇ ਨਾਲ ਇਸ ਵੇਲੇ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਜ਼ 'ਤੇ ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾ ਲਓ, ਸਵੇਰ ਦੇ 6 ਵੱਜ ਰਹੇ ਨੇ। ਆਓ ਸੁਣਦੇ ਹਾਂ ਦਿੱਲੀ ਤੋਂ ਹਿੰਦੀ 'ਚ ਸਮਾਚਾਰ।
1: ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਫਰਹਤ ਨਾਜ਼।
2: ਪ੍ਰਾਈਮ ਮਿਨਿਸਟਰ ਵਿਲ ਆਲਸੋ ਬੀ ਵਿਜ਼ਿਟਿੰਗ
3: ਪ੍ਰਧਾਨ ਮੰਤਰੀ ਸਾਂਸਕ੍ਰਿਤਿਕ ਔਰ

ਪ੍ਰੋਗਰਾਮ ਅੰਮ੍ਰਿਤਵਾਣੀ 'ਚ ਤੁਸੀਂ ਸਰਵਣ ਕਰਦੇ ਹੋ ਸ਼ਬਦ ਦੇ ਭਜਨ, ਅਤੇ ਆਓ ਫਿਰ ਪਹਿਲਾ ਸ਼ਬਦ ਸਰਵਣ ਕਰਦੇ ਹਾਂ ਭਾਈ ਜਗਤਾਰ ਸਿੰਘ ਅਤੇ ਉਹਨਾਂ ਦੇ ਜੱਥੇ ਦੁਆਰਾ ਗਾਇਨ ਕੀਤਾ।

ਤੁਹਾਡੇ ਨਾਲ ਇਸੇ ਲਈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਸਮਾਂ ਮਿਲਾ ਲਓ। ਇਸ ਵੇਲੇ ਸਵੇਰ ਦੇ 6:30 ਹੋਏ ਨੇ। ਹੁਣ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣੋਗੇ ਪ੍ਰੋਗਰਾਮ ਖੇਤੀਬਾੜੀ।

0: ਜੈ ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ ਬੱਚਿਆਂ ਨੂੰ ਚੰਗਾ, ਤੁਸੀਂ ਆਪਣਾ ਦੱਸੋ।
1: ਕਮਾਦ ਦੇ ਦੁਆਲੇ ਹੋਏ ਹੋ।
0: ਦੇਖੋ ਫਸਲ ਜਿਹੜੀ ਹੈ ਨਾ, ਜੇ ਫਸਲ ਦੇ ਦੁਆਲੇ ਨਹੀਂ ਹੋਊਗੇ ਤੇ ਫਸਲ ਦੇ ਆਲੇ ਦੁਆਲੇ ਕੀੜੇ ਮਕੌੜੇ ਹੋ ਜਾਣਗੇ।
1: ਹੋ ਜਾਣਗੇ।
0: ਇਹ ਤਾਂ ਹੁਣ ਜਾਂ ਤੁਸੀਂ ਆਲੇ ਦੁਆਲੇ ਹੋ ਜਾਓ ਜਾਂ ਫਿਰ ਕੀੜਿਆਂ ਨੂੰ ਆਲੇ ਦੁਆਲੇ ਮੌਕਾ ਦੇ ਦਿਓ।
1: ਫਸਲ ਦਾ ਨਿਰੀਖਣ ਕਰਨਾ ਨਾ
0: ਬੜਾ
1: ਬੜਾ ਮਹੱਤਵਪੂਰਨ ਆ ਕਿ ਦੇਖੋ ਆਪਾਂ ਸਵੇਰੇ ਉੱਠ ਕੇ ਗੇੜਾ ਮਾਰੀਏ ਜਾਂ ਦੁਪਹਿਰ ਵੇਲੇ ਜਾਂ ਸ਼ਾਮ ਨੂੰ, ਅਤੇ ਉਹਦੇ ਨਾਲ ਸਾਨੂੰ ਕਈ ਜਿਹੜਾ ਨਾ ਦਿਮਾਗ ਦੇ ਵਿੱਚ ਕਈ ਗੱਲਾਂ ਆਉਂਦੀਆਂ ਨੇ ਵੀ ਫਸਲ ਨੂੰ ਕਿਹੜੀ ਚੀਜ਼ ਦੀ ਲੋੜ ਆ, ਕਿਸ ਤਰੀਕੇ ਨਾਲ ਆਪਾਂ ਕੰਮ ਕਰੀਏ ਕਿ ਤਾਂ ਕਿ ਜਿਹੜੀ ਪੈਦਾਵਾਰ ਆ ਨਾ ਉਹ ਸਾਨੂੰ ਵਧੀਆ ਮਿਲ ਸਕੇ।
0: ਦੇਖੋ ਸੰਧੂ ਸਾਹਿਬ, ਫਸਲ ਜਿਹੜੀ ਹੈ ਨਾ ਹਰ ਰੋਜ਼ ਰੰਗ ਬਦਲਦੀ ਹੈ, ਕਿਉਂਕਿ ਦਿਨਾਂ ਦੀ ਫਸਲ ਆਪਾਂ ਸਾਰੇ ਜਾਣਦੇ ਹਾਂ, ਸੋ ਇਸ ਕਰਕੇ ਹਰ ਦਿਨ ਉਹਦਾ ਰੰਗ ਅਲੱਗ ਹੁੰਦਾ ਹੈ। ਅਤੇ ਫਸਲ ਨੇ ਬੋਲ ਕੇ ਤੁਹਾਨੂੰ ਦੱਸ ਦੇਣਾ ਹੈ ਕਿ ਅੱਜ ਮੈਂ ਠੀਕ ਨਹੀਂ ਹਾਂ ਅਤੇ ਅੱਜ ਮੈਂ ਠੀਕ ਨਹੀਂ ਹਾਂ। ਸੋ ਇਸ ਕਰਕੇ ਠੀਕ ਨਹੀਂ ਹਾਂ ਅਤੇ ਠੀਕ ਹਾਂ ਦੇ ਵਿੱਚ ਇਹਦਾ ਸਰਵੇਖਣ ਤੁਸੀਂ ਆਪ ਕਰਨਾ ਹੈ। ਉਹ ਤਾਂ ਹੋਊਗਾ ਜੇ ਗੇੜਾ ਮਾਰਾਂਗੇ ਆਪਾਂ, ਲਗਾਤਾਰ ਫਸਲ ਦਾ ਨਿਰੀਖਣ ਕਰਾਂਗੇ। ਸੋ ਇਸ ਕਰਕੇ ਇਹਦੇ ਫਾਇਦੇ ਬਹੁਤ ਜ਼ਿਆਦਾ ਨੇ। ਜੇ ਆਪਾਂ ਖੇਤ ਦੇ ਵਿੱਚ ਜਾਂਦੇ ਹਾਂ, ਗੇੜਾ ਮਾਰਦੇ ਹਾਂ, ਨਿਰੀਖਣ ਕਰਦੇ ਹਾਂ, ਅਤੇ ਉਹਦਾ ਨੁਕਸਾਨ ਤਾਂ ਕੋਈ ਹੈ ਨਹੀਂ, ਫਾਇਦੇ ਹੀ ਫਾਇਦੇ ਆ, ਕਿਉਂਕਿ ਬਹੁਤ ਸਾਰੇ ਬੇਲੋੜੇ ਖਰਚੇ ਵੀ ਇਸ ਨਾਲ ਬਚਦੇ ਹੈ।
1: ਹੁਣ ਦੇਖੋ ਇਹ ਜਿਹੜਾ ਸਮਾਂ ਹੁੰਦਾ ਨਾ ਰੁੜੀਆ ਰਾਮ ਜੀ, ਕਮਾਦ ਵਾਸਤੇ ਬੜਾ ਨਾਜ਼ੁਕ ਦੌਰ ਹੁੰਦਾ।
0: ਬਿਲਕੁਲ ਬਿਲਕੁਲ ਬਿਲਕੁਲ,
1: ਕਿਉਂਕਿ ਇਹਨਾਂ ਦਿਨਾਂ 'ਚ ਜੇ ਆਪਾਂ ਜਿੰਨਾ ਕਹਿੰਦੇ ਅੱਗੇ ਹੋ ਕੇ ਇਹਨੂੰ ਫਸਲ ਨੂੰ ਕਾਬੂ ਕਰ ਲਈਏ, ਫਿਰ ਅੱਗੇ ਫਿਰ ਬੜਾ ਵਧੀਆ ਨਤੀਜੇ ਮਿਲਦੇ ਆ।
0: ਮਿਲਦੇ ਆ ਜੀ, ਮਿਲਦੇ ਹੈ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹੀ ਜਿੱਦਾਂ ਤੁਸੀਂ ਜ਼ਿਕਰ ਕੀਤਾ, ਬਹੁਤ ਸਾਰਾ ਕੀਟ ਪਤੰਗ ਕਮਾਦ ਦੀ ਫਸਲ ਨੂੰ ਇਹਨਾਂ ਦਿਨਾਂ 'ਚ ਪੈਂਦਾ।
1: ਪਾਣੀ ਦੀ ਲੋੜ ਪੈਂਦੀ,
0: ਪਾਣੀ ਦੀ ਲੋੜ ਵੀ ਪੈਂਦੀ ਹੈ।
1: ਸੋ ਪਾਣੀ ਦੀ ਲੋੜ ਜੇ ਆਪਾਂ ਗੱਲ ਕਰਦੇ ਹਾਂ ਕਿ ਫਸਲ ਨੂੰ ਲੋੜ ਦੇ ਮੁਤਾਬਕ,
0: ਹਾਂ
1: ਵੈਸੇ ਤਾਂ ਹੁਣ ਦੇਖੋ ਇਹੋ ਜਿਹੀਆਂ ਵਿਧੀਆਂ ਆ ਗਈਆਂ ਨੇ ਕਿ ਜਿੰਨਾ ਪਾਣੀ ਲੋੜ ਆ ਨਾ ਉਨਾ ਹੀ ਲਾਓ,
0: ਬੇਲੋੜਾ ਨਾ ਲਾਓ।
1: ਬੇਵਾਧੂ ਜਿਹੜਾ ਪਾਣੀ ਕਿਉਂ ਲਾਉਣਾ ਜੀ? ਅਤੇ ਕਈ ਤਰੀਕੇ ਦੀਆਂ ਵਿਧੀਆਂ ਅਪਣਾ ਕੇ ਨਾ ਰੁੜੀਆ ਰਾਮ ਜੀ ਕਮਾਦ ਦੇ ਵਿੱਚ ਉਹ ਬੜੀਆਂ ਕਾਮਯਾਬ ਨੇ ਜੀ।
0: ਬਿਲਕੁਲ ਬਿਲਕੁਲ ਬਿਲਕੁਲ। ਹੁਣ ਤਾਂ ਜੀ ਦੇਖੋ ਜਿੱਦਾਂ ਤੁਸੀਂ ਵਿਧੀਆਂ ਦਾ ਜ਼ਿਕਰ ਕੀਤਾ ਨਾ, ਹਰ ਚੀਜ਼ ਪਾਣੀ ਤੋਂ ਲੈ ਕੇ ਖਾਦ ਤੱਕ ਹੈ ਕਿ ਨਹੀਂ, ਹਰ ਚੀਜ਼ ਜਿਹੜੀ ਹੈ ਇੱਕ ਵਿਧੀਵਤ ਤਰੀਕੇ ਨਾਲ ਆਪਾਂ ਦੇਣੀ ਆ। ਖਾਦਾਂ ਵੀ ਅਸੀਂ ਬੇਲੋੜੀਆਂ ਨਹੀਂ ਪਾਉਣੀਆਂ, ਪਾਣੀ ਵੀ ਬੇਲੋੜਾ ਨਹੀਂ ਦੇਣਾ, ਬਿਨਾਂ ਗੱਲੋਂ ਦਵਾਈਆਂ ਦੇ ਛਿੜਕਾਵ ਨਹੀਂ ਕਰਨੇ, ਕਿਉਂਕਿ ਹੁਣ ਆਪਾਂ ਦੇਖਦੇ ਹਾਂ ਕਿ ਜ਼ਰੂਰੀ ਨਹੀਂ ਸਰਵੇਖਣ, ਆਪਾਂ ਇਸ ਕਰਕੇ ਕਹਿੰਦੇ ਹਾਂ ਵੀ ਜੇ ਗੁਆਂਢੀ ਦੇ ਖੇਤ 'ਚ ਜਿਹੜੀ ਚੀਜ਼ ਦਾ ਹੱਲ ਹੈ ਜ਼ਰੂਰੀ ਨਹੀਂ ਉਹ ਤੁਹਾਡੇ ਵੀ ਹੋ ਜੇ। ਤੁਸੀਂ ਆਪਣੇ ਖੇਤ ਦਾ ਨਿਰੀਖਣ ਕਰੋਗੇ, ਪਤਾ ਲੱਗੂਗਾ ਕਿ ਕਿੰਨਾ ਹੱਲਾ ਹੈ, ਕਿਸ ਪੱਧਰ ਤੱਕ ਦਾ ਹਮਲਾ ਹੈ, ਉਸ ਲਿਹਾਜ਼ ਦੇ ਨਾਲ ਤੁਸੀਂ ਫਿਰ ਜਿਹੜਾ ਵੀ ਉਪਰਾਲਾ ਕਰਨਾ ਹੈ, ਕਿਉਂਕਿ ਕਮਾਦ ਦੀ ਫਸਲ ਦੇ ਵਿੱਚ ਹੁਣ ਟ੍ਰਾਈਕੋਗ੍ਰਾਮਾ ਕਾਰਡ ਆ ਗਿਆ ਜੀ, ਉਹ ਬੜੇ ਜਿੱਦਾਂ ਕਹਿੰਦੇ ਕਿ ਬਹੁਤ ਜ਼ਿਆਦਾ ਕਾਰਗਰ ਨੇ,
1: ਜੈਵਿਕ ਕੰਟਰੋਲ ਜਿਹਨੂੰ,
0: ਜੈਵਿਕ ਕੰਟਰੋਲ ਜਿਹਨੂੰ ਆਪਾਂ ਕਹਿੰਦੇ
1: ਹਾਂ ਨਾ, ਜੀਵਾਣੂ ਦੇ ਨਾਲ ਜਿਹੜੀ ਵਧੀਆ ਰੋਕਥਾਮ ਕਰਨੀ, ਕਿ ਜਿਹੜੀਆਂ ਅਸੀਂ ਵਾਧੂ ਜਿਹੜੀਆਂ ਰਸਾਇਣਾਂ ਇਸਤੇਮਾਲ ਕਰਦੇ ਹਾਂ ਨਾ, ਉਹਨਾਂ ਤੋਂ ਬਚਤ ਹੋ ਜਾਂਦੀ
0: ਹੋ ਜਾਂਦੀ ਹੈ।
1: ਉਹਨਾਂ ਦੀ ਵਧੀਆ ਵਰਤੋਂ ਜਿਹੜੀ ਕੀਤੀ ਜਾ ਸਕਦੀ ਹੈ। ਆਪਣੇ ਉਹ ਖੰਡ ਮੇਲੇ ਨਾਲ ਰਾਬਤਾ ਰੱਖੋ, ਉਹਨਾਂ ਤੋਂ ਲੈ ਕੇ ਜਿਹੜੇ ਟ੍ਰੈਕੋ ਕਾਰਡ ਹੁੰਦੇ ਆ ਨਾ,
0: ਬਿਲਕੁਲ
1: ਉਹ ਪੱਤਿਆਂ ਦੇ ਹੇਠੇ ਜਿਹੜਾ ਨੱਥੀ ਕਰਨੇ ਹੁੰਦੇ,
0: ਬਿਲਕੁਲ
1: ਵੱਖ ਵੱਖ ਥਾਵਾਂ 'ਤੇ। ਅਤੇ ਬਾਕੀ ਦੇਖੋ ਜਿਸ ਤਰ੍ਹਾਂ ਪਾਣੀ ਦੀ ਬਚਤ ਦੇ ਨਾਲ ਨਾਲ ਜਿੱਦਾਂ ਖਾਦਾਂ ਜੇ ਵਰਤੀਏ, ਤੁਪਕਾ ਸਿੰਜਾਈ ਬੜੀ ਕਾਮਯਾਬ ਹੈ ਰੁੜੀਆ ਰਾਮ ਜੀ ਕਮਾਦ ਦੇ ਵਿੱਚ, ਇਹਨੂੰ ਫਰਟੀਗੇਸ਼ਨ ਕਹਿੰਦੇ ਹਾਂ।
0: ਬਿਲਕੁਲ ਬਿਲਕੁਲ,
1: ਕਿ ਨਾਲ ਪਾਣੀ ਲੱਗ ਗਿਆ ਅਤੇ ਨਾਲ ਖਾਦਾਂ ਵੀ
0: ਮਿਲ ਗਈ,
1: ਦੋਨੋਂ ਕੰਮ ਹੋ ਜਾਂਦੇ ਹੈਗੇ ਆ। ਸੋ ਤਾਂ ਕਿ ਫਸਲ ਵਧੀਆ ਹੋਊਗੀ, ਪਾਣੀ ਦੀ ਘਾਟ ਨਾ ਹੁੰਦੀ ਹੈ, ਨਮੀ ਦਾ ਸੰਭਾਲ ਵਾਸਤੇ ਆਪਾਂ ਨੂੰ ਖਾਸ ਜਿੱਦਾਂ ਮਲਚਿੰਗ ਵਗੈਰਾ ਵੀ ਕਰ ਸਕਦੇ ਹਾਂ ਜੀ। ਵਧੀਆ,
0: ਬੜੀ ਕਾਰਗਰ ਹੈ ਜੀ ਮਲਚਿੰਗ, ਕਮਾਦ ਦੀ ਫਸਲ ਦੇ ਵਿੱਚ ਬਹੁਤ ਜ਼ਿਆਦਾ ਕਾਰਗਰ ਮਲਚਿੰਗ ਕਰ।
1: ਇਹਦੇ ਨਾਲ ਕਹਿੰਦਾ ਪਾਣੀ ਦੀ ਬਚਤ, ਤੇ ਦੂਸਰਾ ਜੇ ਨਦੀਨ ਵੀ ਨਹੀਂ ਜਿਹੜੇ ਨਾ ਉਹ ਕਾਬੂ ਰਹਿਣ,
0: ਉਹ ਦੱਬੇ ਰਹਿਣੇ ਨੇ ਜੀ। ਦੇਖੋ ਜਦੋਂ ਮਲਚਿੰਗ ਹੋ ਗਈ ਹੈ, ਖਾਸ ਕਰਕੇ ਜਦੋਂ ਆਪਾਂ ਸਬਜ਼ੀਆਂ ਦੇ ਵਿੱਚ ਗੱਲ ਕਰਦੇ ਹਾਂ ਜਾਂ ਕਮਾਦ ਦੀ ਫਸਲ ਦੇ ਵਿੱਚ ਕਰਦੇ ਹਾਂ, ਉਹ ਇਸੇ ਕਰਕੇ ਹੈ ਕਿਉਂਕਿ ਇਹਨਾਂ 'ਚ ਨਦੀਨ ਵੀ ਬਹੁਤ ਜ਼ਿਆਦਾ ਪੈਂਦਾ ਹੈ। ਸੋ ਇਸ ਕਰਕੇ ਜਦੋਂ ਮਲਚਿੰਗ ਹੋ ਗਈ ਹੈ, ਨਦੀਨ ਨੇ ਥੱਲੇ ਦੱਬੇ ਰਹਿਣਾ ਹੈ, ਨਦੀਨ ਨੇ ਬਾਹਰ ਨਹੀਂ ਆਉਣਾ, ਪੁੰਨ ਵਾਲੇ ਫੜੀਆਂ ਇੱਕ ਨਾ ਦੋ, ਇੱਕ ਪੰਥ ਦੋ ਕਾਜ ਹੋ ਜਾਂਦੇ ਹੈ ਵੀ ਇੱਕ ਤਾਂ ਦੇਖੋ ਤੁਹਾਡੇ ਨਦੀਨਾਂ ਤੋਂ ਤੁਹਾਨੂੰ ਛੁਟਕਾਰਾ ਮਿਲਦਾ, ਦੂਸਰਾ ਇਹ ਨਮੀ ਦੀ ਸੰਭਾਲ ਰਹਿੰਦੀ ਹੈ ਪਾਣੀ।
1: ਅੱਛਾ ਰੁੜੀਆ ਰਾਮ ਜੀ, ਸਿਉਂਕ ਬੜਾ ਨੁਕਸਾਨ ਕਰਦੀ ਹੈ ਇਹਨਾਂ ਦਿਨਾਂ ਦੇ ਵਿੱਚ,
0: ਨਾਮੁਰਾਦ ਚੀਜ਼ ਹੈ ਜੀ।
1: ਹਾਂਜੀ,
0: ਨਾਮੁਰਾਦ
1: ਇਹ ਕਾਫੀ, ਕਿਉਂਕਿ ਫਸਲ ਜਿੱਦਾਂ ਆਪਾਂ ਕਹਿੰਦੇ ਹਾਂ ਉਗਰੀ ਹੁੰਦੀ ਹੈ ਅਤੇ ਜ਼ਿਆਦਾ ਨੁਕਸਾਨ ਕਰਦੀ ਹੈ, ਅਤੇ ਬੂਟਿਆਂ ਨੂੰ ਪਤਾ ਹੀ ਆਪਾਂ ਨੂੰ ਵੀ ਸਿਉਂਕ ਦਾ ਸਿੱਧਾ ਜਿਹਾ ਤਰੀਕਾ ਆ ਕੇ ਬੂਟੇ ਨੂੰ ਹਿਲਾਓ, ਜੇ ਸਿੱਧਾ ਨਿਕਲ ਗਿਆ ਇਹਦਾ ਮਤਲਬ ਸਿਉਂਕ ਦਾ ਹੱਲਾ ਹੈ ਉੱਤੇ,
0: ਹੱਲਾ ਹੈ ਜੀ। ਨਾਲੇ ਇਹ ਤਾਂ ਦੇਖੋ ਸੰਧੂ ਸਾਹਿਬ, ਜਿੱਦਾਂ ਇਹ ਕਿ ਐਸਾ ਕੀੜਾ ਹੈ ਵੀ ਇਹ ਘਰਾਂ ਦਾ ਅਤੇ ਖੇਤਾਂ ਦਾ
1: ਬਹੁਤ ਨੁਕਸਾਨ,
0: ਪੱਖਾਂ ਦੇ ਨੁਕਸਾਨ ਕਰਦਾ, ਔਰ

0: ਜਿਹੜੀ ਜ਼ਮੀਨ ਦੇ ਵਿੱਚ ਸਿਉਂਕ ਹੋਵੇ, ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਸਿਉਂਕ ਜਾ ਨਹੀਂ ਸਕਦੀ। ਸਿਉਂਕ ਦਾ ਉਪਰਾਲਾ ਜਿਹੜਾ ਹੈ, ਜਿੱਦਾਂ ਆਪਾਂ ਜ਼ਿਕਰ ਕਰਦੇ ਹਾਂ ਕਿ ਸਿਉਂਕ ਦਾ ਉਪਰਾਲਾ ਜਿਹੜਾ ਹੈ ਉਹ ਆਪਾਂ ਕਰ ਸਕਦੇ ਹਾਂ, ਚਾਹੇ ਉਹ ਘਰਾਂ ਦੇ ਵਿੱਚ ਗੱਲ ਕਰ ਲਈਏ। ਉਪਰਾਲਾ ਵੀ ਇੱਕ ਸੰਧੂ ਸਾਹਿਬ, ਸਿਉਂਕ ਦਾ ਇਹ ਹੈ ਵੀ ਇਹ ਨਹੀਂ ਹੈ ਜਦੋਂ ਹੱਲਾ ਹੋ ਗਿਆ ਉਦੋਂ ਉਪਰਾਲਾ ਕਰੋ।
1: ਨਾ ਨਾ, ਪਹਿਲੇ
0: ਇਹ ਕੀੜਾ ਇੱਕ ਐਸਾ ਹੈ, ਖਾਸ ਕਰਕੇ ਜਦੋਂ ਆਪਾਂ ਕਰਦੇ ਹਾਂ ਜੂਨ ਦੀ ਗੱਲ ਕਰਦੇ ਹਾਂ ਨਾ, ਖਾਸ ਕਰਕੇ ਜੂਨ ਦੇ ਮਹੀਨੇ ਦੇ ਵਿੱਚ,
1: ਹਾਂ,
0: ਕਿਉਂਕਿ ਉਸ ਤੱਕ ਇਹਦਾ ਉਪਰਾਲਾ ਹੋ ਜਾਣਾ ਚਾਹੀਦਾ। ਉਦੋਂ ਬਾਅਦ ਬਰਸਾਤ ਦਾ ਮੌਸਮ ਹੈ, ਤੁਹਾਨੂੰ ਪਤਾ ਵੀ ਬਰਸਾਤ ਦੇ ਵਿੱਚ ਹੀ ਫਿਰ ਅਲਮਾਰੀ ਦੇ ਵਿੱਚ ਬੰਦਾ ਹੱਥ ਲਾਉਂਦਾ ਤੇ ਅਲਮਾਰੀ ਬਾਹਰ ਆ ਜਾਂਦੀ ਹੈ,
1: ਆ ਜਾਂਦੀ,
0: ਤੇ ਫਸਲ ਦੇ ਗੰਨੇ ਨੂੰ ਹੱਥ ਲਾਉਂਦਾ ਤੇ ਗੰਨਾ ਹੀ ਬਾਹਰ ਆ ਜਾਂਦਾ।
1: ਹਾਂ,
0: ਸੋ ਇਸ ਕਰਕੇ ਇਹ ਕੀੜਾ ਹੈ, ਇਹਨੂੰ ਕਾਬੂ ਕਰਨਾ ਬੜਾ ਮੁਸ਼ਕਲ ਹੈ। ਬਹੁਤ ਸਾਰੀਆਂ ਦਵਾਈਆਂ ਹੈ ਪਰ ਵਰਤਣੀਆਂ ਪਹਿਲਾਂ ਹੈ।
1: ਹਾਂ, ਸਾਵਧਾਨੀ ਨਾਲ,
0: ਸਾਵਧਾਨੀ।
1: ਇਸ ਤੋਂ ਇਲਾਵਾ ਗੇਤੀ ਫੋੜ ਦਾ ਗੜੂਆ, ਇਹ ਵੀ ਬਹੁਤ

ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਤਾਂ ਹੁਣ ਸਰਵਣ ਕਰਦੇ ਹਾਂ ਮਾਨਸ ਗਾਂ ਦੇ ਤਹਿਤ ਸ਼੍ਰੀ ਰਾਮਚਰਿਤ੍ਰ ਮਾਨਸ ਦਾ ਲੜੀਵਾਰ ਪਾਠ ਅਤੇ ਉਹਦੀ 124ਵੀਂ ਲੜੀ।

0: ਤੁਸੀਂ ਸਰਵਣ ਕਰ ਰਹੇ ਸੀ ਮਾਨਸ ਗਾਂ ਦੇ ਤਹਿਤ ਸ਼੍ਰੀ ਰਾਮਚਰਿਤ ਮਾਨਸ ਦਾ ਲੜੀਵਾਰ ਪਾਠ।
1: ਤੁਹਾਡੇ ਨਾਲ ਇਸ ਵੇਲੇ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾਓ ਇਸ ਵੇਲੇ ਸਵੇਰ ਦੇ 6:50 ਹੋਏ ਨੇ। ਤੁਸੀਂ ਸਾਨੂੰ ਸੁਣ ਸਕਦੇ ਹੋ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਅਤੇ FM ਬੈਂਡ 100.2 MHz 'ਤੇ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਨਵੀਂ ਸਵੇਰ।

ਤੁਹਾਡੀ ਸਫਲਤਾ ਦੀ ਕਹਾਣੀ ਬੇਹੱਦ ਖੂਬਸੂਰਤ ਹੋਵੇ। ਤੁਹਾਡੀ ਅੱਜ ਦੇ ਦਿਨ ਨੂੰ ਹੋਰ ਵੀ ਬਿਹਤਰ ਅਤੇ ਊਰਜਾਵਾਨ ਬਣਾਉਣ ਦੇ ਲਈ ਆਕਾਸ਼ਵਾਣੀ ਪਟਿਆਲਾ ਹਮੇਸ਼ਾ ਤੁਹਾਡੇ ਨਾਲ ਹੈ। ਅਤੇ ਤੁਹਾਡੇ ਦਿਨ ਨੂੰ ਚੰਗਾ ਬਣਾਉਣ ਦੇ ਲਈ ਅੱਜ ਦਾ ਵਿਚਾਰ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਅਸੀਂ ਕਿ ਜੇ ਤੁਸੀਂ ਕਿਸੇ ਨੂੰ ਖੁਸ਼ੀ ਨਹੀਂ ਦੇ ਸਕਦੇ ਤਾਂ ਕਿਸੇ ਦੇ ਦੁੱਖ ਦਾ ਕਾਰਨ ਵੀ ਨਾ ਬਣੋ। ਚੰਗੇ ਵਿਚਾਰ ਅਤੇ ਨੇਕ ਨੀਅਤ ਹੀ ਇਨਸਾਨ ਦੀ ਸਭ ਤੋਂ ਵੱਡੀ ਕਮਾਈ ਹੁੰਦੀ ਹੈ ਅਤੇ ਇਹ ਕਮਾਈ ਜਿੰਨੀ ਜ਼ਿਆਦਾ ਤੁਸੀਂ ਕਰੋਗੇ ਓਨੀ ਹੀ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੋਏਗੀ। ਸੋ ਆਓ ਫਿਰ ਪ੍ਰੋਗਰਾਮ ਨਵੀਂ ਸਵੇਰ 'ਚ ਸ਼ਬਦ ਸਰਵਣ ਕਰਦੇ ਹਾਂ।

ਇਹ ਸ਼ਬਦ ਤੁਸੀਂ ਸਰਵਣ ਕੀਤਾ ਭਾਈ ਓਂਕਾਰ ਸਿੰਘ ਅਤੇ ਉਹਨਾਂ ਦੇ ਜੱਥੇ ਦੁਆਰਾ ਗਾਇਨ ਕੀਤਾ। ਤੁਸੀਂ ਹੋ ਇਸ ਵੇਲੇ ਆਕਾਸ਼ਵਾਣੀ ਪਟਿਆਲਾ ਦੇ ਨਾਲ। ਦੱਸ ਦਈਏ ਤੁਹਾਨੂੰ ਅੱਜ ਸ਼ਨੀਵਾਰ ਹੈ, ਸ਼ੱਕ ਸੰਮਤ 1948 ਦੇ ਆਸ਼ਾੜ ਮਹੀਨੇ ਦੀ 20 ਅਤੇ ਈਸਵੀ ਸੰਨ 2026 ਦੇ ਜੁਲਾਈ ਮਹੀਨੇ ਦੀ ਅੱਜ 4 ਤਾਰੀਖ ਹੈ। ਇਸ ਵੇਲੇ ਤੁਸੀਂ ਹੋ ਆਕਾਸ਼ਵਾਣੀ ਪਟਿਆਲਾ ਦੇ ਨਾਲ। ਇਸ ਦੇ ਨਾਲ ਹੀ ਅੱਜ ਦਾ ਨਵੀਂ ਸਵੇਰ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ।

0: विभिन्न मंत्रालयों और विभागों के वरिष्ठ अधिकारी बैठक में उपस्थित थे। वाणिज्य तथा उद्योग मंत्री पीयूष गोयल ने कहा है कि भारत इस साल तक $1 ट्रिलियन के निर्यात लक्ष्य को हासिल करेगा। पहली तिमाही में ही सालाना निर्यात लक्ष्य का लगभग 15% पूरा हो चुका है। नई दिल्ली में व्यापार बोर्ड की बैठक में श्री गोयल ने कहा कि पहली तिमाही में वस्तुओं के निर्यात में 15% और सेवाओं के निर्यात में लगभग 10 से 11% की वृद्धि की उम्मीद है। राष्ट्रीय राजधानी दिल्ली में अब तक 1,02,000 से ज्यादा गणना प्रपत्र डिजिटाइज किए जा चुके हैं। दिल्ली के मुख्य चुनाव अधिकारी के कार्यालय के अनुसार दिल्ली में मतदाता सूची के विशेष गहन पुनरीक्षण के अंतर्गत लगभग 33,14,000 फॉर्म बांटे गए हैं। दावे और आपत्तियां 5 अगस्त से 4 सितंबर के बीच दर्ज की जा सकती हैं। अंतिम मतदाता सूची 7 अक्टूबर को जारी की जाएगी। मतदाता www.voters.eci.gov.in पर ऑनलाइन गणना प्रपत्र भर सकते हैं। गुजरात में आतंकरोधी दस्ते एटीएस ने पाकिस्तान स्थित प्रतिबंधित आतंकी संगठन जैश ए मोहम्मद से जुड़े 8 लोगों को गिरफ्तार किया है। इन्हें गुजरात और मध्य प्रदेश के विभिन्न जिलों से गिरफ्तार किया गया। गुजरात एटीएस ने बताया कि आरोपी पाकिस्तानी हैंडलर्स के संपर्क में थे और गुजरात में जैश ए मोहम्मद का नेटवर्क स्थापित करने के लिए काम कर रहे थे। जांच में पाकिस्तान स्थित आतंकी संगठन से फंडिंग का भी पता चला है। आरोपियों को 14 दिन की पुलिस हिरासत में भेज दिया गया है। गुजरात राज्य चुनाव आयोग ने विभिन्न स्थानीय स्वशासन निकायों में 15 रिक्त सीटों के लिए आगामी उपचुनावों का कार्यक्रम घोषित कर दिया है। इन सीटों के लिए मतदान 28 जुलाई और मतगणना 30 जुलाई को होगी। नामांकन पत्र दाखिल करने की अंतिम तिथि 14 जुलाई है। वहीं जिला और तालुका पंचायत सीटों के लिए 16 जुलाई तक नाम वापस लिए जा सकते हैं, जबकि नगर निगम और नगर पालिका सीटों के लिए नामांकन वापस लेने की अंतिम तिथि 17 जुलाई है। बिहार के राज्यपाल लेफ्टिनेंट जनरल सैयद अता हसनैन और विदेश राज्य मंत्री पवित्रा मार्गरेटा ईरान के पूर्व सर्वोच्च नेता अयातुल्ला सैयद अली खामनेई के अंतिम संस्कार में शामिल हुए। सोशल मीडिया पोस्ट में श्री मार्गरेटा ने कहा कि उन्होंने सरकार और भारतीयों की ओर से श्रद्धांजलि अर्पित की। फीफा फुटबॉल विश्व कप में अर्जेंटीना ने राउंड ऑफ 32 के मैच में काबो वर्डे को अतिरिक्त समय के बाद 3-2 से हराकर अंतिम 16 में प्रवेश कर लिया है। इसके साथ ही ये समाचार बुलेटिन समाप्त हुआ।
1: FM बैंड 100.2 MHz से ਤੁਸੀਂ ਐਸਲੀ ਆਕਾਸ਼ਵਾਣੀ ਪਟਿਆਲਾ ਦੇ ਨਾਲ ਸਾਨੂੰ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ਏਆਰ ਐਪ ਤੇ ਵੀ ਨਾਲੋ ਨਾਲ ਸੁਣ ਸਕਦੇ ਹੋ। ਸਮਾਂ ਮਿਲਾ ਲਓ ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਕ ਸਵੇਰ ਦੇ 7:05 ਹੋਏ ਨੇ। ਇਹ ਵੇਲਾ ਸਾਡੇ ਖਾਸ ਪ੍ਰੋਗਰਾਮ ਜੋ ਕਿ ਕਿਸਾਨ ਵੀਰਾਂ ਅਤੇ ਭੈਣਾਂ ਲਈ ਹੁੰਦਾ। ਪ੍ਰੋਗਰਾਮ ਦਾ ਨਾਮ ਹੈ ਖੇਤੀ ਨੁਕਤੇ। ਇਸ ਪ੍ਰੋਗਰਾਮ ਵਿੱਚ ਅੱਜ ਤੁਸੀਂ ਝੋਨੇ ਵਿੱਚ ਮਧਰੇਪਨ ਦੇ ਰੋਗ ਬਾਰੇ ਜਾਣਕਾਰੀ ਹਾਸਲ ਕਰੋਗੇ ਅਤੇ ਇਹ ਜਾਣਕਾਰੀ ਤੁਹਾਨੂੰ ਦੇਣਗੇ ਧਰਮਿੰਦਰ ਸੰਧੂ। ਅਤੇ ਆਓ ਫਿਰ ਸੁਣਦੇ ਹਾਂ।
2: ਕਿਸਾਨ ਵੀਰੋ ਅਤੇ ਕਿਸਾਨ ਭੈਣੋ, ਧਰਮਿੰਦਰ ਸੰਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਕਿਸਾਨ ਵੀਰੋ, ਝੋਨੇ ਦੀ ਲਵਾਈ ਦਾ ਕੰਮ ਜ਼ੋਰਾਂ 'ਤੇ ਹੈ। ਇਸੇ ਦੇ ਚੱਲਦਿਆਂ ਝੋਨੇ ਨੂੰ ਕਈ ਸਮੱਸਿਆਵਾਂ ਵੀ ਘੇਰ ਲੈਂਦੀਆਂ ਨੇ ਜੋ ਸਿੱਧਾ ਝਾੜ ਦੇ ਉੱਤੇ ਅਸਰ ਪਾਉਂਦੀਆਂ ਨੇ। ਝੋਨੇ ਦੇ ਵਿੱਚ ਬੂਟਿਆਂ ਦੇ ਮਧਰੇਪਣ ਤੋਂ ਕਿਵੇਂ ਬਚਾਅ ਕਰਨਾ ਹੈ, ਇਹਦੇ ਲਈ ਤੁਹਾਡੇ ਨਾਲ ਨੁਕਤੇ ਸਾਂਝੇ ਕਰਾਂਗੇ। ਝੋਨੇ ਦੇ ਬੂਟਿਆਂ ਦਾ ਮਧਰੇ ਰਹਿ ਜਾਣਾ ਇੱਕ ਵਿਸ਼ਾਣੂ ਰੋਗ ਹੈ ਅਤੇ ਇਸ ਰੋਗ ਨਾਲ ਪ੍ਰਭਾਵਿਤ ਬੂਟੇ ਮਧਰੇ, ਪੱਤੇ ਨੋਕਦਾਰ ਅਤੇ ਜੜ੍ਹਾਂ ਘੱਟ ਡੂੰਘੀਆਂ ਰਹਿ ਜਾਂਦੀਆਂ ਨੇ। ਪ੍ਰਭਾਵਿਤ ਬੂਟਿਆਂ ਦੀ ਉਚਾਈ ਆਮ ਬੂਟਿਆਂ ਨਾਲੋਂ 2/3 ਅੱਧੀ ਜਾਂ ਫਿਰ 1/3 ਰਹਿ ਜਾਂਦੀ ਹੈ। ਇਹ ਵਿਸ਼ਾਣੂ ਰੋਗ ਝੋਨੇ ਦੀਆਂ ਮੌਜੂਦਾ ਸਾਰੀਆਂ ਕਿਸਮਾਂ ਦੇ ਉੱਤੇ ਹਮਲਾ ਕਰ ਸਕਦਾ ਹੈ। ਝੋਨੇ ਉੱਪਰ ਇਸ ਵਿਸ਼ਾਣੂ ਰੋਗ ਨੂੰ ਚਿੱਟੀ ਪਿੱਠ ਵਾਲਾ ਟਿੱਡਾ ਫੈਲਾਉਂਦਾ ਹੈ। ਇਸ ਲਈ ਰੋਗ ਦੀ ਸ਼ੁਰੂਆਤੀ ਲਾਗ ਨੂੰ ਅਤੇ ਬਾਅਦ ਵਿੱਚ ਫੈਲਾਅ ਨੂੰ ਰੋਕਣ ਲਈ ਚਿੱਟੀ ਪਿੱਠ ਵਾਲੇ ਟਿੱਡੇ ਦੀ ਪਹਿਚਾਣ ਅਤੇ ਰੋਕਥਾਮ ਬਹੁਤ ਜ਼ਰੂਰੀ ਹੈ। ਪਨੀਰੀ ਅਤੇ ਖੇਤਾਂ ਵਿੱਚ ਇਸ ਕੀੜੇ ਦੇ ਸਰਵੇਖਣ ਲਈ ਕੁਝ ਕੁ ਬੂਟਿਆਂ ਨੂੰ ਟਿੱਡੇ ਕਰਕੇ ਹੇਠਾਂ ਤੋਂ 2-3 ਵਾਰ ਝਾੜੋ। ਜੇਕਰ ਬਾਲਗ ਟਿੱਡੇ ਪਾਣੀ ਦੇ ਉੱਤੇ ਤੈਰਦੇ ਨਜ਼ਰ ਆਉਣ ਤਾਂ ਫਸਲ ਉੱਤੇ ਸਿਫਾਰਸ਼ ਕੀਤੇ ਕੀਟਨਾਸ਼ਕ ਦਾ ਛਿੜਕਾਅ ਤੁਸੀਂ ਕਰ ਸਕਦੇ ਹੋ। ਟਿੱਡੇ ਦੀ ਆਮਦ ਦੇਖਣ ਲਈ ਤੁਸੀਂ ਰਾਤ ਨੂੰ ਪਨੀਰੀ ਜਾਂ ਖੇਤ ਦੇ ਨੇੜੇ ਬਲਬ ਜਗਾ ਕੇ ਰੱਖੋ, ਕਿਉਂਕਿ ਕੀੜਾ ਰੋਸ਼ਨੀ ਵੱਲ ਆਕਰਸ਼ਿਤ ਹੁੰਦਾ ਹੈ। ਕਿਸਾਨ ਵੀਰੋ, ਝੋਨੇ ਦੇ ਮਧਰੇਪਣ ਦੇ ਰੋਗ ਦਾ ਸਿੱਧੇ ਤੌਰ ਦੇ ਉੱਤੇ ਪ੍ਰਬੰਧਨ ਬਹੁਤ ਮੁਸ਼ਕਲ ਹੈ, ਕਿਉਂਕਿ ਇੱਕ ਵਿਸ਼ਾਣੂ ਰੋਗ ਹੈ। ਜਿਸ ਖੇਤ ਦੇ ਵਿੱਚ ਪਿਛਲੇ ਸਾਲ ਬਿਮਾਰੀ ਨਜ਼ਰ ਆਈ ਹੋਵੇ ਉੱਥੇ ਖਾਸ ਧਿਆਨ ਰੱਖਣ ਦੀ ਲੋੜ ਹੈ। ਬਿਮਾਰੀ ਵਾਲੇ ਬੂਟਿਆਂ ਨੂੰ ਸ਼ੁਰੂ ਵਿੱਚ ਹੀ ਪੁੱਟ ਕੇ ਡੂੰਘਾ ਦੱਬ ਦੇਣਾ ਚਾਹੀਦਾ ਹੈ। ਫਸਲ ਦੀ ਰਹਿੰਦ ਖੂੰਹਦ ਨੂੰ ਖੇਤ ਵਿੱਚ ਡੂੰਘਾ

0: ਚੰਗਾ ਵਾਹੁਣਾ ਚਾਹੀਦਾ ਹੈ। ਵੱਟਾਂ, ਬੰਨਿਆਂ ਅਤੇ ਪਾਣੀ ਵਾਲੇ ਖਾਲਾਂ ਨੂੰ ਨਦੀਨ ਮੁਕਤ ਰੱਖਣਾ ਵੀ ਜ਼ਰੂਰੀ ਹੈ। ਇਸ ਰੋਗ ਦੀ ਸ਼ੁਰੂਆਤੀ ਲਾਗ ਨੂੰ ਅਤੇ ਬਾਅਦ ਵਿੱਚ ਫੈਲਾਅ ਨੂੰ ਰੋਕਣ ਲਈ ਚਿੱਟੀ ਪਿੱਠ ਵਾਲੇ ਟਿੱਡੇ ਦਾ ਪਨੀਰੀ ਅਤੇ ਖੇਤ ਵਿੱਚ ਸਰਵੇਖਣ ਜ਼ਰੂਰੀ ਹੈ। ਟਿੱਡੇ ਦੀ ਆਮਦ ਨਜ਼ਰ ਆਉਣ 'ਤੇ ਕਿਸੇ ਇੱਕ ਕੀਟਨਾਸ਼ਕ 60 ਗ੍ਰਾਮ ਉਲਾਲਾ 50 WG ਜਾਂ 80 ਗ੍ਰਾਮ ਓਸ਼ੀਨ 20 SC ਦਾ ਛਿੜਕਾਅ ਤੁਸੀਂ ਕਰ ਸਕਦੇ ਹੋ। ਇਹਨਾਂ ਕੀਟਨਾਸ਼ਕਾਂ ਨੂੰ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਛਿੜਕੋ। ਚੰਗੇ ਨਤੀਜਿਆਂ ਲਈ ਛਿੜਕਾਅ ਕਰਨ ਵੇਲੇ ਪੰਪ ਦੇ ਫੁਹਾਰੇ ਦਾ ਰੁੱਖ ਬੂਟਿਆਂ ਦੇ ਮੁੱਢਾਂ ਵੱਲ ਰੱਖੋ ਤਾਂ ਜੋ ਛਿੜਕਾਅ ਬੂਟਿਆਂ ਦੇ ਮੁੱਢਾਂ 'ਤੇ ਜ਼ਰੂਰ ਪਵੇ ਜਿੱਥੇ ਕੀੜੇ ਵਧੇਰੇ ਹੁੰਦੇ ਨੇ। ਕਿਸਾਨ ਵੀਰੋ, ਜੇਕਰ ਤੁਸੀਂ ਇਸ ਸਮੱਸਿਆ ਪ੍ਰਤੀ ਜਾਗਰੂਕ ਰਹੋਗੇ, ਸੁਚੇਤ ਰਹੋਗੇ ਤਾਂ ਤੁਸੀਂ ਇਸ ਸਮੱਸਿਆ ਦਾ ਪ੍ਰਬੰਧਨ ਵੀ ਕਰ ਸਕਦੇ ਹੋ। ਕਿਸਾਨ ਵੀਰੋ, ਸਮੇਂ-ਸਮੇਂ ਦੇ ਉੱਤੇ ਆਪਣੇ ਖੇਤਾਂ ਦਾ ਸਰਵੇਖਣ ਜ਼ਰੂਰ ਕਰਦੇ ਰਹੋ। ਕਾਰਨ ਇਹ ਹੈ ਕਿ ਟਿੱਡਾ ਭਾਰੀ ਨੁਕਸਾਨ ਕਰਦਾ ਹੈ ਅਤੇ ਪਿਛਲੇ ਕੁਝ ਸਾਲਾਂ ਤੋਂ ਇਸ ਦੀ ਆਮਦ ਜ਼ਿਆਦਾ ਦੇਖੀ ਗਈ ਹੈ। ਲੋੜ ਪੈਣ 'ਤੇ ਨੇੜਲੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਰਾਂ ਦੇ ਨਾਲ ਤੁਸੀਂ ਸੰਪਰਕ ਵੀ ਕਰ ਸਕਦੇ ਹੋ। ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ। ਆਗਿਆ ਦਿਓ, ਧੰਨਵਾਦ।
1: ਹੁਣ ਇਹ ਕਿਸਾਨ ਵੀਰ ਅਤੇ ਭੈਣਾਂ ਸੁਣ ਰਹੇ ਸੀ ਆਪਣਾ ਖਾਸ ਪ੍ਰੋਗਰਾਮ ਖੇਤੀ ਨੁਕਤੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਝੋਨੇ ਵਿੱਚ ਮਧਰੇਪਨ ਦੇ ਰੋਗ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਧਰਮਿੰਦਰ ਸੰਧੂ ਨੇ। ਉਮੀਦ ਕਰਦੇ ਹਾਂ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਹੋਏਗੀ।
2: ਕੁਦਰਤ ਤਾਂ ਨਿਰੰਕਾਰ ਹੈ, ਆਕਾਰ 'ਚ ਤਾਂ ਅਸੀਂ ਹਾਂ। ਕੁਦਰਤ ਤਾਂ ਲੱਖ ਆਕਾਸ਼ਾਂ 'ਚ ਆਕਾਸ਼ ਹੈ, ਕਤਾਰ 'ਚ ਤਾਂ ਅਸੀਂ ਹਾਂ। ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ। ਲੁਕ ਤਾਂ ਅਸੀਂ ਰਹੇ ਹਾਂ, ਗੁੱਝੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ। ਮੁੱਕ ਤਾਂ ਅਸੀਂ ਰਹੇ ਹਾਂ, ਮੁੱਕ ਤਾਂ ਅਸੀਂ ਰਹੇ ਹਾਂ। ਵਾਤਾਵਰਨ ਬਚਾਓ, ਧਰਤੀ ਬਚਾਓ।
3: ਸਾਫ ਸੁਥਰਾ ਵਾਤਾਵਰਣ ਕੁਦਰਤ ਦੀ ਵਡਮੁੱਲੀ ਦਾਤ ਹੈ, ਪਰ ਅਸੀਂ ਇਸ ਨੂੰ ਆਪਣੀ ਲਾਪਰਵਾਹੀ ਤੇ ਨਿੱਜੀ ਸਵਾਰਥਾਂ ਕਰਕੇ ਰੋਜ਼ ਗੰਧਲਾ ਕਰ ਰਹੇ ਹਾਂ। ਆਪਣੀ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਤਬਾਹੀ ਵੱਲ ਲੈ ਕੇ ਜਾ ਰਹੇ ਹਾਂ। ਗੰਧਲਾ ਵਾਤਾਵਰਣ ਨਾ ਕੇਵਲ ਸਾਡੀ ਸਿਹਤ ਤੇ ਮਾੜਾ ਪ੍ਰਭਾਵ ਪਾਉਂਦਾ ਹੈ, ਬਲਕਿ ਬੇਸ਼ਕੀਮਤੀ ਤੇ ਦੁਰਲੱਭ ਕੁਦਰਤੀ ਸੰਸਾਧਨਾਂ ਨੂੰ ਵੀ ਨਸ਼ਟ ਕਰਦਾ ਹੈ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅੱਗੇ ਵੱਧ ਕੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦੇ ਉਪਰਾਲੇ ਕਰੀਏ। ਵਾਤਾਵਰਣ ਬਚਾਓ, ਜੀਵਨ ਬਚਾਓ।
4: ਭਲੇ ਹਾਰੀ ਕੁਦਰਤ ਬਸਿਆ, ਤੂੰ ਕੁਦਰਤ ਦੇ ਨਾਲ ਪਿਆਰ ਕਰ।
1: ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ, 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਹੋਣੀ ਹੈ ਯਾਰ ਐਪ 'ਤੇ। ਸਵੇਰ ਦੇ 7:10 ਹੋ ਚੁੱਕੇ ਨੇ ਜੀ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ।

ਦੋਸਤੋ, ਅੱਜ ਦਾ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਲੈ ਕੇ ਮੈਂ ਹਾਂ ਤੁਹਾਡੇ ਨਾਲ ਕਰਮਜੀਤ ਕੌਰ ਅਤੇ ਸਾਰੇ ਹੀ ਸਰੋਤਿਆਂ ਦਾ ਇਸ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ। ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ। ਰੇਡੀਓ ਨੂੰ ਜ਼ਰੂਰ ਸੁਣਿਓ ਕਿਉਂਕਿ ਰੇਡੀਓ ਵਿਚਲੀ ਜਾਣਕਾਰੀ ਤੁਹਾਡੇ ਕੰਮ ਜ਼ਰੂਰ ਆਏਗੀ। ਸੋ ਸਵੇਰੇ ਸਵੇਰੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਾਣਕਾਰੀ ਦੇ ਇਸ ਖਜ਼ਾਨੇ ਦੇ ਨਾਲ ਤੁਹਾਨੂੰ ਵੀ ਲਬਰੇਜ਼ ਕੀਤਾ ਜਾਵੇ, ਨਾਲੋਂ ਨਾਲ ਗੀਤ ਸੰਗੀਤ ਵੀ ਹੋਵੇ। ਅਤੇ ਪ੍ਰੋਗਰਾਮ 'ਚ ਹਰ ਵਾਰ ਦੀ ਤਰ੍ਹਾਂ ਸਭ ਤੋਂ ਪਹਿਲੀ ਜਾਣਕਾਰੀ ਹੁੰਦੀ ਹੈ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮਾਂ ਦੀ, ਤਾਂ ਕਿ ਤੁਸੀਂ ਆਪਣੀ ਪਸੰਦ ਦੇ ਪ੍ਰੋਗਰਾਮਾਂ ਦਾ ਸਮਾਂ ਨੋਟ ਕਰ ਸਕੋ ਅਤੇ ਉਸ ਸਮੇਂ ਦੇ ਉੱਤੇ ਆਪਣੇ ਮਨਪਸੰਦ ਪ੍ਰੋਗਰਾਮਾਂ ਦਾ ਆਨੰਦ ਮਾਣ ਸਕੋ। ਆਓ ਫਿਰ ਤੁਹਾਡੇ ਨਾਲ ਸਾਂਝਾ ਕਰ ਲੈਂਦੇ ਹਾਂ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਸਵੇਰੇ 8:40 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਫਿਲਮੀ ਜੰਕਸ਼ਨ। ਇਸ ਪ੍ਰੋਗਰਾਮ ਵਿੱਚ ਪੰਜਾਬੀ ਫਿਲਮਾਂ 'ਚੋਂ ਤੁਹਾਨੂੰ ਗੀਤ ਸੁਣਵਾਏ ਜਾਂਦੇ ਨੇ। ਨੌਂ ਵਜੇ ਤੋਂ ਲੈ ਕੇ 10 ਵਜੇ ਤੱਕ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮਾਂ ਦਾ ਸਮਾਂ ਹੁੰਦਾ ਹੈ। ਇਹ ਪ੍ਰੋਗਰਾਮ ਆਕਾਸ਼ਵਾਣੀ ਮੁੰਬਈ ਦੁਆਰਾ ਪ੍ਰਸਾਰਿਤ ਕੀਤੇ ਜਾਂਦੇ ਨੇ। ਸਵੇਰੇ 10 ਵਜੇ ਤੋਂ ਲੈ ਕੇ 10:30 ਵਜੇ ਤੱਕ ਤੁਸੀਂ ਵਿਸ਼ੇਸ਼ ਪ੍ਰੋਗਰਾਮ ਸੁਣੋਗੇ ਆਕਾਸ਼ਵਾਣੀ ਜਲੰਧਰ ਤੋਂ। ਫੋਨ ਇਨ

ਫਰਮਾਇਸ਼ੀ ਪ੍ਰੋਗਰਾਮ ਹੈਲੋ ਫਰਮਾਇਸ਼ ਦਾ ਸਮਾਂ ਰਹੇਗਾ ਸਵੇਰੇ 10:30 ਵਜੇ ਦਾ। ਇਸ ਪ੍ਰੋਗਰਾਮ ਵਿੱਚ ਤੁਸੀਂ ਆਪਣੀ ਪਸੰਦ ਦੇ ਪੰਜਾਬੀ ਗੀਤ ਸੁਣ ਸਕਦੇ ਹੋ ਅਤੇ ਸਾਨੂੰ ਕਾਲ ਕਰ ਸਕਦੇ ਹੋ। ਫੋਨ ਨੰਬਰ ਰਹੇਗਾ 8284-494। ਸਵੇਰੇ 11:02 'ਤੇ ਤੁਹਾਡੀਆਂ ਹਿੰਦੀ ਫਿਲਮੀ ਗੀਤ ਸੁਣਨ ਦੀਆਂ ਫਰਮਾਇਸ਼ਾਂ ਪੂਰੀਆਂ ਕਰਾਂਗੇ। ਪ੍ਰੋਗਰਾਮ ਹਿੰਦੀ ਜ਼ਾਇਕਾ ਤਹਿਤ ਇਸ ਪ੍ਰੋਗਰਾਮ ਵਿੱਚ ਤੁਸੀਂ ਆਪਣੀਆਂ ਫਰਮਾਇਸ਼ਾਂ ਭੇਜ ਸਕਦੇ ਹੋ ਵਟਸਐਪ ਦੇ ਜ਼ਰੀਏ, ਅਤੇ ਵਟਸਐਪ 'ਤੇ ਫਰਮਾਇਸ਼ਾਂ ਭੇਜਣ ਦੇ ਲਈ ਨੰਬਰ ਰਹੇਗਾ 9465-0268। ਸਵੇਰੇ 11:30 ਤੁਸੀਂ ਸੁਣੋਗੇ ਪ੍ਰੋਗਰਾਮ ਫੁਲਕਾਰੀ, ਅਤੇ ਭੈਣਾਂ ਲਈ ਖਾਸ ਪ੍ਰੋਗਰਾਮ ਨਾਲ ਲੋਕ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 12:05 'ਤੇ। ਸਰੋਤਿਆਂ ਦੀ ਪਸੰਦ ਦਾ ਇੱਕ ਹੋਰ ਫਰਮਾਇਸ਼ੀ ਪ੍ਰੋਗਰਾਮ ਨਗਮੇ ਤੁਸੀਂ ਸੁਣੋਗੇ ਦੁਪਹਿਰ 1:02 'ਤੇ। ਇਸ ਪ੍ਰੋਗਰਾਮ ਵਿੱਚ ਅਸੀਂ ਸਰੋਤਿਆਂ ਦੀਆਂ ਭੇਜੀਆਂ ਹੋਈਆਂ ਚਿੱਠੀਆਂ ਸ਼ਾਮਲ ਕਰਦੇ ਹਾਂ ਅਤੇ ਸੁਣਵਾਉਂਦੇ ਹਾਂ ਉਹਨਾਂ ਦੀ ਪਸੰਦ ਦੇ ਹਿੰਦੀ ਫਿਲਮੀ ਗੀਤ। 1:10 'ਤੇ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ ਸੁਣੋਗੇ, ਅਤੇ ਉਸ ਤੋਂ ਬਾਅਦ ਪ੍ਰੋਗਰਾਮ ਨਗਮੇ ਜਾਰੀ ਰਹੇਗਾ 1:40 'ਤੇ। 1:40 'ਤੇ ਪੰਜਾਬੀ 'ਚ ਖਬਰਾਂ ਅਤੇ 1:50 'ਤੇ ਉਰਦੂ 'ਚ ਖਬਰਾਂ ਸੁਣੋਗੇ ਤੁਸੀਂ। ਫੌਜੀ ਵੀਰਾਂ ਦੇ ਲਈ ਪ੍ਰੋਗਰਾਮ ਸਰਫਰੋਸ਼ ਦਾ ਸਮਾਂ ਰਹੇਗਾ ਦੁਪਹਿਰ 2:00 ਦਾ, 2:15 ਦੁਪਹਿਰ ਸਮਾਚਾਰ, ਅਤੇ 2:30 ਹੋਏਗਾ ਪ੍ਰੋਗਰਾਮ ਹਾਸਿਆਂ ਦੇ ਗੋਲ ਗੱਪੇ। ਬਾਅਦ ਦੁਪਹਿਰ 3:00 ਤੋਂ ਲੈ ਕੇ 5:00 ਤੱਕ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਹੋਣਗੇ। ਸ਼ਾਮ 5:02 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ। ਕਿਸਾਨ ਵੀਰਾਂ ਅਤੇ ਭੈਣਾਂ ਦੇ ਲਈ ਸਾਡਾ ਖਾਸ ਪ੍ਰੋਗਰਾਮ ਕਿਸਾਨ ਵਾਣੀ ਹੁੰਦਾ ਹੈ ਸ਼ਾਮ 5:30। ਅੱਜ ਦੇ ਕਿਸਾਨ ਵਾਣੀ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਬਰਸਾਤੀ ਮੌਸਮ 'ਚ ਬਾਗਬਾਨੀ, ਇਸ ਬਾਰੇ ਤੁਹਾਨੂੰ ਜਾਣਕਾਰੀ ਦੇਣਗੇ ਡਾਕਟਰ ਗਗਨ ਕੁਮਾਰ। ਪ੍ਰਾਦੇਸ਼ਿਕ ਖਬਰਾਂ ਦਾ ਦੂਜਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 'ਤੇ, ਅਤੇ ਨੌਜਵਾਨ ਦੋਸਤਾਂ ਦੇ ਲਈ ਪ੍ਰੋਗਰਾਮ ਵਿਪਕਿਓਰ ਲੈ ਕੇ ਹਾਜ਼ਰ ਹੋਵਾਂਗੇ ਸ਼ਾਮ 6:30। ਭਗਤੀ ਸੰਗੀਤ ਦਾ ਪ੍ਰੋਗਰਾਮ ਬੰਦਗੀ ਤੁਸੀਂ ਸਰਵਣ ਕਰੋਗੇ ਸ਼ਾਮ 7:02 'ਤੇ। 7:30 ਪੰਜਾਬੀ 'ਚ ਖਬਰਾਂ ਸੁਣੋਗੇ, ਅਤੇ 7:40 'ਤੇ ਤੁਸੀਂ ਸੁਣੋਗੇ ਸਾਡਾ ਫੋਨ ਇਨ ਫਰਮਾਇਸ਼ੀ ਪ੍ਰੋਗਰਾਮ ਸ਼ਾਮ ਸੁਹਾਨੀ। ਰਾਤੀ 8:30 ਪ੍ਰੋਗਰਾਮ ਰੇਡੀਓ OPD ਦਾ ਮੁੜ ਪ੍ਰਸਾਰਣ ਤੁਸੀਂ ਸੁਣੋਗੇ। ਇਸ ਪ੍ਰੋਗਰਾਮ ਵਿੱਚ ਗੱਲਬਾਤ ਦਾ ਵਿਸ਼ਾ ਰਹੇਗਾ ਔਰਤਾਂ ਵਿੱਚ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਅਤੇ ਟੀਕਾਕਰਨ। ਜਾਣਕਾਰੀ ਦੇਣਗੇ ਡਾਕਟਰ ਰਵਿੰਦਰ ਕੌਰ ਧਾਲੀਵਾਲ। ਰਾਤੀ 9:15 ਸਮਾਚਾਰ ਸੰਧਿਆ ਤਹਿਤ ਹਿੰਦੀ 'ਚ ਸਮਾਚਾਰ ਹੋਣਗੇ। 9:00 ਤੋਂ ਲੈ ਕੇ 10:00 ਤੱਕ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ, ਅਤੇ ਰਾਤੀ 10:02 'ਤੇ ਤੁਹਾਡਾ ਸਾਰਿਆਂ ਦਾ ਮਨਪਸੰਦ ਪ੍ਰੋਗਰਾਮ ਪੰਜਾਬੀ ਤੜਕਾ ਹੋਏਗਾ। ਇਸ ਪ੍ਰੋਗਰਾਮ ਵਿੱਚ ਵਟਸਐਪ ਦੇ ਜ਼ਰੀਏ ਫਰਮਾਇਸ਼ਾਂ ਅਸੀਂ ਸ਼ਾਮਲ ਕਰਦੇ ਹਾਂ ਅਤੇ ਸੁਣਵਾਉਂਦੇ ਹਾਂ ਤੁਹਾਨੂੰ ਪੰਜਾਬੀ ਗੀਤ। ਪੁਰਾਣੇ ਹਿੰਦੀ ਫਿਲਮੀ ਗੀਤ ਤੁਸੀਂ ਸੁਣੋਗੇ ਪ੍ਰੋਗਰਾਮ ਰਜਨੀਗੰਧਾ ਤਹਿਤ ਰਾਤੀ 10:30। ਦੇਰ ਰਾਤ 11:00 ਹਿੰਦੀ 'ਚ ਅਤੇ 11:05 'ਤੇ ਅੰਗਰੇਜ਼ੀ 'ਚ ਨਿਊਜ਼ ਹੋਣਗੀਆਂ, ਅਤੇ 11:10 'ਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਏਗੀ। ਸੋ ਜੀ, ਇਹ ਸੀ ਵੀਰਵਾ ਉਹਨਾਂ ਖਾਸ ਪ੍ਰੋਗਰਾਮਾਂ ਦਾ ਜਿਹੜੇ ਅੱਜ ਪੂਰਾ ਦਿਨ ਆਕਾਸ਼ਵਾਣੀ ਪਟਿਆਲਾ ਤੋਂ ਤੁਹਾਡੇ ਲਈ ਪ੍ਰਸਾਰਿਤ ਕੀਤੇ ਜਾਣੇ ਨੇ।

0: ਹਾਈਵੇ ਜਾਂ ਐਕਸਪ੍ਰੈਸਵੇ ਤੇ ਵਾਹਨ ਚਲਾਉਂਦੇ ਸਮੇਂ ਬਹੁਤ ਸਾਰੇ ਲੋਕ ਲਾਪਰਵਾਹੀ ਨਾਲ ਓਵਰਟੇਕ ਕਰਦੇ ਨੇ ਜਾਂ ਸਹੀ ਲੇਨ ਤੇ ਗੱਡੀ ਨਹੀਂ ਚਲਾਉਂਦੇ, ਜਿਸ ਕਾਰਨ ਹਾਦਸੇ ਵਾਪਰਦੇ ਨੇ ਅਤੇ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਹਾਈਵੇ ਤੇ ਕਈ ਲੋਕ ਖੱਬੇ ਪਾਸੇ ਤੋਂ ਕਿਸੇ ਹੋਰ ਵਾਹਨ ਨੂੰ ਓਵਰਟੇਕ ਕਰਨ ਦੀ ਗਲਤੀ ਕਰ ਬੈਠਦੇ ਨੇ, ਜੋ ਕਿ ਸਹੀ ਨਹੀਂ ਹੈ। ਓਵਰਟੇਕ ਕਰਨ ਲਈ ਕਿਸੇ ਵੀ ਵਾਹਨ ਨੂੰ ਸੱਜੇ ਪਾਸੇ ਤੋਂ ਓਵਰਟੇਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਸਾਵਧਾਨੀ ਨਾਲ। ਜੇਕਰ ਤੁਸੀਂ ਅੱਗੇ ਜਾ ਰਹੇ ਵਾਹਨ ਨੂੰ ਓਵਰਟੇਕ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣਾ ਹੌਰਨ ਵਜਾਓ ਅਤੇ ਸਾਹਮਣੇ ਵਾਲੀ ਕਾਰ ਨੂੰ ਸੁਚੇਤ ਕਰੋ। ਜਦੋਂ ਸਾਹਮਣੇ ਵਾਲੀ ਕਾਰ ਤੁਹਾਨੂੰ ਸਾਈਡ ਦੇਵੇ ਤਾਂ ਹੀ ਓਵਰਟੇਕ ਕਰੋ। ਯਾਦ ਰੱਖੋ, ਘਰ ਵਿੱਚ ਤੁਹਾਡੇ ਆਪਣੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ।
1: ਬਿਲਕੁਲ ਜੀ, ਘਰ 'ਚ ਸਾਡੇ ਆਪਣੇ ਸਾਡਾ ਇੰਤਜ਼ਾਰ ਕਰ ਰਹੇ ਨੇ। ਸੋ ਇਸ ਗੱਲ ਦਾ ਜੇ ਅਸੀਂ ਖਿਆਲ ਰੱਖਾਂਗੇ ਤਾਂ ਮੈਨੂੰ ਲੱਗਦਾ ਕਿ ਅਸੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਦੇ ਵੀ ਨਹੀਂ ਕਰਾਂਗੇ। ਸਾਨੂੰ ਇਸ ਚੀਜ਼ ਦਾ ਖਿਆਲ ਰੱਖਣ ਦੀ ਲੋੜ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਦਿਨੋਂ ਦਿਨ ਸੜਕਾਂ ਦੇ ਉੱਤੇ ਟ੍ਰੈਫਿਕ ਵੀ ਬਹੁਤ ਜ਼ਿਆਦਾ ਵੱਧ ਰਹੀ ਹੈ ਅਤੇ ਜਿਸ ਕਰਕੇ ਸੜਕੀ ਹਾਦਸਿਆਂ ਦੀ ਗਿਣਤੀ ਵੀ ਵੱਧ ਰਹੀ ਹੈ ਅਤੇ ਬਹੁਤ ਸਾਰੇ ਲੋਕ ਆਪਣੀਆਂ ਜਾਨਾਂ ਵੀ ਗਵਾਉਂਦੇ ਨੇ। ਸੋ ਇਸ ਲਈ ਬੇਹੱਦ ਜ਼ਰੂਰੀ ਹੈ ਕਿ ਟ੍ਰੈਫਿਕ ਨਿਯਮਾਂ ਦਾ ਅਸੀਂ ਪਾਲਣ ਕਰੀਏ। ਸਖਤ ਕਾਨੂੰਨ ਸਾਡੇ ਲਈ ਬਣਾਏ ਗਏ ਨੇ, ਸਾਡੀ ਸੇਫਟੀ ਲਈ ਬਣਾਏ ਗਏ ਨੇ। ਸੋ ਜੇ ਅਸੀਂ ਇਹਨਾਂ ਦਾ ਪਾਲਣ ਕਰਾਂਗੇ ਤਾਂ ਅਸੀਂ ਖੁਦ ਵੀ ਸੁਰੱਖਿਅਤ ਰਹਾਂਗੇ ਅਤੇ ਸੜਕ 'ਤੇ ਚੱਲਦੇ ਦੂਜੇ ਲੋਕ ਵੀ ਸੁਰੱਖਿਅਤ ਰਹਿਣਗੇ। ਸੋ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪਟਿਆਲਾ ਤੋਂ। ਹੁਣ ਗੱਲ ਕਰਦੇ ਹਾਂ ਜੀ ਅੱਜ ਦੇ ਦਿਨ ਦੇ ਇਤਿਹਾਸ ਦੀ ਕਿ ਕੁਝ ਖਾਸ ਹੈ ਅੱਜ ਦੇ ਦਿਨ। ਸਭ ਤੋਂ ਪਹਿਲੀ ਗੱਲ ਕਰੀਏ ਤਾਂ ਅੱਜ ਅੰਤਰਰਾਸ਼ਟਰੀ ਸਹਿਕਾਰਤਾ ਦਿਵਸ ਹੈ ਅਤੇ ਅੱਜ ਦੇ ਦਿਨ ਕੋਈ ਵੱਡੇ ਭਾਸ਼ਣਾਂ ਦੀ ਗੱਲ ਅਸੀਂ ਨਹੀਂ ਕਰਨੀ, ਅੱਜ ਗੱਲ ਕਰਨੀ ਹੈ ਸਾਡੀ ਤੁਹਾਡੇ ਵਰਗੇ ਆਮ ਲੋਕਾਂ ਦੀ, ਆਮ ਘਰਾਂ ਦੀ, ਰਸੋਈ ਦੀ, ਸਾਡੀ ਜੇਬ ਦੀ ਗੱਲ ਕਰਾਂਗੇ। ਅਸੀਂ ਅਕਸਰ ਦੇਖਦੇ ਹਾਂ ਨਾ ਕਿ ਜਦੋਂ ਅਸੀਂ ਬਾਜ਼ਾਰ 'ਚ ਕੋਈ ਚੀਜ਼ ਲੈਣ ਜਾਂਦੇ ਹਾਂ ਤਾਂ ਉਹ ਬਹੁਤ ਮਹਿੰਗੀ ਮਿਲਦੀ ਹੈ, ਪਰ ਇਹਨੂੰ ਬਣਾਉਣ ਵਾਲੇ ਉਹਤੇ ਮਿਹਨਤ ਕਰਨ ਵਾਲੇ ਉਹਨਾਂ ਨੂੰ ਤਾਂ ਉਸਦੀ ਕੀਮਤ ਬਹੁਤ ਘੱਟ ਮਿਲਦੀ ਹੈ। ਹੁਣ ਤੁਸੀਂ ਜਾਣਦੇ ਹੀ ਹੋਣੇ ਕਿ ਸਾਡੇ ਤੱਕ ਚੀਜ਼ ਮਹਿੰਗੀ ਮਿਲਦੀ ਹੈ ਅਤੇ ਵੇਚਣ ਵਾਲਿਆਂ ਲਈ ਜਿਹੜੇ ਕਿ ਉਸ ਚੀਜ਼ ਨੂੰ ਪੈਦਾ ਕਰਦੇ ਨੇ, ਬਣਾਉਂਦੇ ਨੇ, ਉਹਨਾਂ ਨੂੰ ਉਹਦਾ ਮੁੱਲ ਕਿਉਂ ਉਹਨਾਂ ਨਹੀਂ ਮਿਲਦਾ। ਗੱਲ ਹੈ ਵਿਚਲੀ ਵਿਚੋਲਗਿਰੀ ਦੀ ਕਿ ਵਿਚਲੇ ਵਿਚੋਲੇ ਉਹਦਾ ਮੁਨਾਫਾ ਜ਼ਿਆਦਾ ਲੈ ਜਾਂਦੇ ਨੇ, ਜਿਸ ਕਰਕੇ ਪੈਦਾਵਾਰ ਕਰਨ ਵਾਲਿਆਂ ਨੂੰ ਘੱਟ ਮੁਨਾਫਾ ਮਿਲਦਾ, ਪਰ ਲੋਕਾਂ ਤੱਕ ਉਹ ਚੀਜ਼ ਮਹਿੰਗੀ ਮਿਲਦੀ ਹੈ, ਉਸਦਾ ਅਸਰ ਸਾਡੀ ਜੇਬ 'ਤੇ ਜ਼ਰੂਰ ਹੁੰਦਾ। ਸੋ ਸਹਿਕਾਰਤਾ ਜੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਸਹਿਕਾਰਤਾ ਯਾਨੀ ਮਿਲ ਕੇ ਕੰਮ ਕਰਨਾ, ਅਤੇ ਇਹਨੂੰ ਇੱਕ ਸੌਖੀ ਉਦਾਹਰਣ ਨਾਲ ਅਸੀਂ ਸਮਝ ਸਕਦੇ ਹਾਂ ਕਿ ਸਾਡੇ ਘਰਾਂ 'ਚ ਹਰ ਰੋਜ਼ ਸਵੇਰੇ ਦੁੱਧ ਆਉਂਦਾ ਹੈ ਨਾ, ਜਿਹੜੀਆਂ ਕੰਪਨੀਆਂ ਦਾ, ਉਹ ਕੀ ਨੇ, ਉਹ ਵੀ ਸਹਿਕਾਰਤਾ ਦੀ ਉਦਾਹਰਣ ਨੇ। ਇਹ ਵੱਡੀਆਂ ਕੰਪਨੀਆਂ ਨਹੀਂ, ਇਹ ਸਹਿਕਾਰੀ ਸਭਾਵਾਂ ਨੇ। ਪਿੰਡਾਂ ਦੇ ਆਮ ਲੋਕਾਂ ਨੇ ਮਿਲ ਕੇ ਇੱਕ ਦੂਜੇ ਦੇ ਨਾਲ ਸਹਿਯੋਗ ਕਰਕੇ ਇਹਨਾਂ ਸਭਾਵਾਂ ਨੂੰ ਬਣਾਇਆ ਅਤੇ ਅੱਜ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹਨਾਂ ਸਭਾਵਾਂ ਦੇ ਨਾਮ ਵੀ ਨੇ। ਫਾਇਦਾ ਇਹ ਹੋਇਆ ਕਿ ਆਮ ਲੋਕਾਂ ਨੂੰ ਉਹ ਚੀਜ਼ਾਂ ਜਿਹੜੀਆਂ ਇਹਨਾਂ ਸਹਿਕਾਰੀ ਸੰਸਥਾਵਾਂ ਦੁਆਰਾ ਬਣਾਈਆਂ ਗਈਆਂ ਨੇ ਉਹ ਬਹੁਤ ਸਸਤੇ ਰੇਟਾਂ 'ਤੇ ਮਿਲਦੀਆਂ ਨੇ, ਜਾਂ ਇਹ ਕਹੀਏ ਕਿ ਵਾਜਿਬ ਮੁੱਲ 'ਤੇ ਮਿਲਦੀਆਂ ਨੇ। ਹੁਣ ਸਵਾਲ ਇਹ ਹੈ ਕਿ ਇੱਕ ਆਮ ਇਨਸਾਨ ਵਜੋਂ ਅਸੀਂ ਇਸ ਦਾ ਫਾਇਦਾ ਕਿੱਦਾਂ ਲੈ ਸਕਦੇ ਹਾਂ? ਸੋ ਜਿਹੜੀਆਂ ਔਰਤਾਂ ਘਰ ਕੰਮ ਕਰਦੀਆਂ ਨੇ ਉਹ ਕੋਈ ਵੀ ਕੰਮਕਾਰ ਤੋਰ ਸਕਦੀਆਂ ਨੇ, ਜਿਸ ਤਰ੍ਹਾਂ ਅਸੀਂ ਅੱਜ ਕੱਲ੍ਹ ਦੇਖਦੇ ਹਾਂ ਕਿ ਕਲਾਊਡ ਕਿਚਨ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ, ਜਾਂ ਫਿਰ ਇਸ ਤੋਂ ਇਲਾਵਾ ਔਰਤਾਂ ਨੇ ਜਿਹੜੀਆਂ ਅਚਾਰ ਬਣਾਉਂਦੀਆਂ ਨੇ। ਵੈਸੇ ਹੁਣ ਅੱਜ ਕੱਲ੍ਹ ਮੌਸਮ ਵੀ ਅੰਬਾਂ ਦਾ, ਸੋ ਕੋਈ ਵੀ ਚੀਜ਼ ਜਿਹੜੀ ਤੁਸੀਂ ਖੁਦ ਬਣਾ ਸਕਦੇ ਹੋ ਉਹਦੀ ਮਾਰਕੀਟਿੰਗ ਵੀ ਤੁਸੀਂ ਖੁਦ ਕਰੋ, ਉਹਨੂੰ ਬਾਜ਼ਾਰ ਵਿੱਚ ਵੀ ਤੁਸੀਂ ਵੇਚੋ, ਤੁਸੀਂ ਇਸ ਤਰ੍ਹਾਂ ਦਾ ਕੋਈ ਗਰੁੱਪ ਬਣਾਓ ਜਿਹਦੇ 'ਚ ਚੀਜ਼ਾਂ ਦਾ ਆਦਾਨ ਪ੍ਰਦਾਨ ਹੋ ਸਕੇ। ਮੈਂ ਕੁਛ ਬਣਾਉਣੀ ਆ, ਤੁਸੀਂ ਕੁਛ ਬਣਾਉਣੇ ਹੋ, ਉਹ ਚੀਜ਼ਾਂ ਅਸੀਂ ਇੱਕ ਦੂਜੇ ਦੇ ਨਾਲ ਵੰਡੀਏ ਅਤੇ ਦੂਜਿਆਂ ਦੇ ਨਾਲ ਸ਼ੇਅਰ ਕਰੀਏ, ਤਾਂ ਇਹਦੇ ਨਾਲ ਜਿਹੜਾ ਵਿਚੋਲਿਆਂ ਦਾ ਮੁਨਾਫਾ ਆ ਉਹ ਦੇਣ ਤੋਂ ਅਸੀਂ ਬਚ ਜਾਂਦੇ ਹਾਂ, ਅਤੇ ਸਿੱਧਾ ਫਾਇਦਾ ਹੈ ਜਿਹੜਾ ਉਹਦੀ ਜੋ ਬੱਚਤ ਹੈ ਉਹ ਸਿੱਧੀ ਸਾਨੂੰ ਬਚਦੀ ਹੈ। ਸੋ ਇਹਦੇ ਨਾਲ ਕਾਫੀ ਜ਼ਿਆਦਾ ਫਾਇਦਾ ਹੁੰਦਾ ਹੈ। ਇੱਦਾਂ ਦੀ ਉਦਾਹਰਣ ਹੀ ਅਸੀਂ ਜੇ ਅਸੀਂ ਬੀਬੀਆਂ ਦੀ ਗੱਲ ਕਰ ਰਹੇ ਹਾਂ ਤਾਂ ਐਵੇਂ ਦੀ ਉਦਾਹਰਣ ਸਾਡੀ ਖੇਤੀ ਸੰਦਾਂ ਨੂੰ ਲੈ ਕੇ ਵੀ ਹੋ ਸਕਦੀ ਹੈ ਕਿ ਜਿਹੜੇ ਖੇਤੀ ਸੰਦ ਅਸੀਂ ਇਸਤੇਮਾਲ ਕਰਦੇ ਹਾਂ ਉਹਨੂੰ ਅਸੀਂ ਸਹਿਕਾਰੀ ਸਭਾਵਾਂ ਦੇ ਜ਼ਰੀਏ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਕਰੀਏ, ਅਸੀਂ ਇਕੱਠੇ ਮਿਲ ਕੇ 4-5 ਜਣੇ 10 ਜਣੇ ਮਿਲ ਕੇ ਕੋਈ ਖੇਤੀ ਮਸ਼ੀਨਰੀ ਲੈ ਲਈਏ ਅਤੇ ਵਾਰੋ ਵਾਰੀ ਉਹਦਾ ਇਸਤੇਮਾਲ ਕਰੀਏ, ਬਜਾਏ ਦੇ ਕਿ ਹਰ ਇੱਕ ਇਨਸਾਨ ਅਲੱਗ ਤੋਂ ਇਸ ਤਰ੍ਹਾਂ ਦੇ ਸੰਦਾਂ ਦਾ ਇਹਨਾਂ ਖੇਤੀ ਮਸ਼ੀਨਰੀਆਂ ਦੀ ਨੂੰ ਖਰੀਦੇ, ਕਿਉਂਕਿ ਇਹਦੇ ਨਾਲ ਬਹੁਤ ਜ਼ਿਆਦਾ ਆਰਥਿਕ ਬੋਝ ਵੀ ਪੈਂਦਾ ਅਤੇ ਉਹ ਫਿਰ ਚੀਜ਼ਾਂ ਉਨੀਆਂ, ਅਸੀਂ ਕਹਿੰਦੇ ਹਾਂ ਕਿ ਉਹਨਾਂ ਦੀ ਵਰਤੋਂ ਵੀ ਉਨੀ ਜ਼ਿਆਦਾ ਨਹੀਂ ਹੁੰਦੀ। ਕੁਝ ਦੇਰ ਲਈ ਅਸੀਂ ਉਹਦਾ ਇਸਤੇਮਾਲ ਕਰਦੇ ਹਾਂ, ਸੀਜ਼ਨ 'ਚ ਇਸਤੇਮਾਲ ਕਰਦੇ ਹਾਂ, ਉਸ ਤੋਂ ਬਾਅਦ ਉਹ ਚੀਜ਼ ਖੜੀ ਰਹਿੰਦੀ, ਉਹਦੀ ਮੇਨਟੇਨੈਂਸ 'ਤੇ ਵੀ ਬਹੁਤ ਜ਼ਿਆਦਾ ਖਰਚਾ ਆਉਂਦਾ। ਸੋ ਇਸ ਤਰ੍ਹਾਂ ਅਸੀਂ ਇਸ ਚੀਜ਼ ਨੂੰ ਬਚਾ ਸਕਦੇ ਹਾਂ। ਜੇ ਅਸੀਂ ਨੌਜਵਾਨਾਂ ਦੀ ਗੱਲ ਕਰਦੇ ਹਾਂ ਤਾਂ ਨੌਜਵਾਨ ਜੇਕਰ ਕੋਈ ਸਟਾਰਟਅਪ ਕਰਨਾ ਚਾਹੁੰਦੇ ਨੇ, ਕੋਈ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ, ਤਾਂ ਇਕੱਲੇ ਪੈਸਾ ਲਾਉਣ ਦੀ ਬਜਾਏ ਉਹ ਸਹਿਕਾਰਤਾ ਦੇ ਤਹਿਤ ਗਰੁੱਪ ਬਣਾ ਕੇ ਕੰਮ ਕਰ ਸਕਦੇ ਨੇ। ਇਹਦੇ ਨਾਲ ਰਿਸਕ ਵੀ ਘੱਟ ਜਾਂਦਾ ਅਤੇ ਮੁਨਾਫਾ ਵੀ ਹੈ ਜਿਹੜਾ ਉਹ ਸਿੱਧਾ ਸਾਨੂੰ ਬਚਦਾ ਹੈ। ਸੋ ਗੱਲ ਸਹਿਕਾਰਤਾ ਦੀ ਇਹੀ ਹੈ ਕਿ ਸਾਨੂੰ ਸਹਿਯੋਗ ਦੇ ਨਾਲ ਇੱਕ ਦੂਜੇ ਦੇ ਨਾਲ ਮਿਲ ਕੇ ਕੰਮ ਕਰਨੇ ਚਾਹੀਦੇ ਨੇ, ਚਾਹੇ ਅਸੀਂ ਕੋਈ ਬਿਜ਼ਨਸ ਕਰਨਾ ਚਾਹੁੰਦੇ ਹਾਂ ਅਤੇ ਚਾਹੇ ਅਸੀਂ ਆਪਣੀ ਆਮਦਨ ਵਧਾਉਣਾ ਚਾਹੁੰਦੇ ਹਾਂ। ਜਿੰਨਾ ਜ਼ਿਆਦਾ ਇੱਕ ਦੂਜੇ ਦਾ ਸਹਿਯੋਗ ਕਰਾਂਗੇ ਉਨਾ ਜ਼ਿਆਦਾ ਮੁਨਾਫਾ ਜਿਹੜਾ ਸਾਨੂੰ ਹੋਏਗਾ। ਸੋ ਏਕੇ ਵਿੱਚ ਕਹਿੰਦੇ ਬਹੁਤ ਬਰਕਤ ਹੁੰਦੀ ਹੈ। ਸੋ ਅੱਜ ਦੇ ਦਿਨ ਦਾ ਮਕਸਦ ਵੀ ਇਹੀ ਹੈ ਕਿ ਅਸੀਂ ਇਕੱਲੇ ਰਹਿ ਕੇ ਮੁਸ਼ਕਿਲਾਂ ਨਾਲ ਨਾ ਲੜੀਏ, ਸਗੋਂ ਮਿਲ ਕੇ ਇੱਕ ਦੂਜੇ ਦਾ ਹੱਥ ਫੜੀਏ।

0: युगैल के घर में बड़ियां नवियां नवियां सूरतां नजर आ रही।
1: खबरे नवे किराएदार होने है।
0: लहुण मानू किस तरह पता लगेगा भी कौन कौन है?
1: पर पुलिस नू नवे किराएदारां बारे दसना जरूरी है।
2: ਜ਼ਿਲ੍ਹਾ ਪਟਿਆਲਾ, ਚੰਡੀਗੜ੍ਹ ਤੇ ਹਰਿਆਣਾ ਦੇ ਨਜ਼ਦੀਕ ਇੰਡਸਟਰੀ ਹੋਣ ਕਰਕੇ ਦੂਜੇ ਰਾਜਾਂ ਤੇ ਬਾਹਰਲੇ ਜ਼ਿਲ੍ਹਿਆਂ ਤੋਂ ਬਹੁਤ ਸਾਰੇ ਲੋਕ ਨੌਕਰੀ ਕੰਮਕਾਰ ਕਰਨ ਲਈ ਇੱਥੇ ਆਉਂਦੇ ਨੇ। ਇਸ ਤੋਂ ਇਲਾਵਾ ਵਿਦਿਅਕ ਅਦਾਰਿਆਂ ਸੰਸਥਾਵਾਂ ਵਿੱਚ ਪੜ੍ਹਾਈ ਲਈ ਵਿਦਿਆਰਥੀ ਸਿੱਖਿਆਰਥੀ ਵੱਖ-ਵੱਖ ਕਿੱਤਿਆਂ ਕਾਰੋਬਾਰਾਂ ਨਾਲ ਸੰਬੰਧਿਤ ਵਿਅਕਤੀ ਬਤੌਰ ਪੇਇੰਗ ਗੈਸਟ ਤੇ ਕਾਲ ਸੈਂਟਰਾਂ ਵਿੱਚ ਸਰਵਿਸ ਕਰ ਰਹੇ ਕਰਮਚਾਰੀ ਵੀ ਕਿਰਾਏ ਤੇ ਰਹਿ ਰਹੇ ਨੇ। ਇਨ੍ਹਾਂ ਵਿੱਚੋਂ ਕਈ ਸ਼ਰਾਰਤੀ ਅਨਸਰ ਵਾਰਦਾਤਾਂ ਕਰਨ ਤੋਂ ਬਾਅਦ ਵਾਪਸ ਚਲੇ ਜਾਂਦੇ ਨੇ। ਉਨ੍ਹਾਂ ਨੂੰ ਲੱਭਣਾ ਮੁਸ਼ਕਿਲ ਹੋ ਜਾਂਦਾ। ਮਕਾਨ ਮਾਲਕਾਂ ਵੱਲੋਂ ਇਨ੍ਹਾਂ ਕਿਰਾਏਦਾਰਾਂ ਦੀ ਸੂਚਨਾ ਪੁਲਿਸ ਕੋਲ ਨਹੀਂ ਕਰਵਾਈ ਜਾਂਦੀ, ਜਿਸ ਕਰਕੇ ਅਮਨ ਤੇ ਕਾਨੂੰਨ ਦੀ ਸਥਿਤੀ ਦੇ ਭੰਗ ਹੋਣ ਦਾ ਖਦਸ਼ਾ ਬਣਿਆ ਰਹਿੰਦਾ। ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਹੁਕਮ ਜਾਰੀ ਕੀਤਾ ਹੈ ਕਿ ਜ਼ਿਲ੍ਹਾ ਪਟਿਆਲਾ ਦੀਆਂ ਮਿਊਂਸੀਪਲ ਕਮੇਟੀਆਂ, ਨਗਰ ਪੰਚਾਇਤਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਅਧਿਕਾਰ ਖੇਤਰ ਵਿੱਚ ਰਹਿਣ ਵਾਲਾ ਜੋ ਵੀ ਵਿਅਕਤੀ ਆਪਣੇ ਘਰ ਵਿੱਚ ਕਿਰਾਏਦਾਰ ਨੌਕਰ ਪੇਇੰਗ ਗੈਸਟ ਰੱਖੇਗਾ ਤਾਂ ਉਹ ਉਸਦਾ ਪੂਰਾ ਵੇਰਵਾ ਨੇੜੇ ਦੇ ਪੁਲਿਸ ਸਟੇਸ਼ਨ ਵਿੱਚ ਦਰਜ ਕਰਾਉਣਾ ਯਕੀਨੀ ਬਣਾਏਗਾ।
3: ਜੀ ਦੋਸਤੋ, ਆਕਾਸ਼ਵਾਣੀ ਪਟਿਆਲਾ ਦੇ ਨਾਲ ਤੁਸੀਂ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਆਨ AIR ਐਪ ਤੇ ਸਮਾਂ ਮਿਲਾਓ। ਇਸ ਵੇਲੇ ਸਵੇਰ ਦੇ 7:30 ਹੋਏ ਨੇ। ਪ੍ਰੋਗਰਾਮ ਚੱਲ ਰਿਹਾ ਗੁੱਡ ਮਾਰਨਿੰਗ ਮਾਲਵਾ। ਮੈਂ ਹਾਂ ਤੁਹਾਡੇ ਨਾਲ ਕਰਮਜੀਤ ਕੌਰ। ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ 'ਚ ਸਿਲਸਿਲਾ ਚੱਲ ਰਿਹਾ ਜੀ ਅੱਜ ਦੇ ਦਿਨ ਦੇ ਇਤਿਹਾਸ ਦਾ। ਅੱਜ ਇੱਕ ਹੋਰ ਬੇਹੱਦ ਖਾਸ ਦਿਨ ਹੈ। ਅੱਜ ਮਹਾਨ ਸੁਤੰਤਰਤਾ ਸੈਨਾਨੀ ਅਲੂਰੂ ਸੀਤਾ ਰਾਮ ਰਾਜੂ ਜੀ ਦੀ ਬਰਥ ਐਨੀਵਰਸਰੀ ਹੈ, ਯਾਨੀ ਜਨਮ ਦਿਹਾੜਾ। ਹਰ ਸਾਲ 4 ਜੁਲਾਈ ਨੂੰ ਇਹ ਦਿਨ ਮਨਾਇਆ ਜਾਂਦਾ ਹੈ। ਉਹਨਾਂ ਦਾ ਜਨਮ 4 ਜੁਲਾਈ 1897 ਨੂੰ ਆਂਧਰਾ ਪ੍ਰਦੇਸ਼ ਵਿੱਚ ਹੋਇਆ ਸੀ। ਆਮ ਲੋਕ ਜੇ ਅਸੀਂ ਉਹਨਾਂ ਦੀ ਗੱਲ ਕਰੀਏ, ਉਹਨਾਂ ਨੂੰ ਆਦਰ ਦੇ ਨਾਲ ਮਾਨਿਅਮ ਵਿਰਡੂ ਯਾਨੀ ਕਿ ਜੰਗਲ ਦਾ ਨਾਇਕ ਕਹਿੰਦੇ ਸੀ। ਉਹਨਾਂ ਨੇ 1922 'ਚ ਬ੍ਰਿਟਿਸ਼ ਸ਼ਾਸਨ ਦੇ ਅੱਤਿਆਚਾਰੀ ਜੰਗਲਾਤ ਕਾਨੂੰਨਾਂ ਵਿਰੁੱਧ ਹਥਿਆਰਬੰਦ ਰੰਪਾ ਵਿਦਰੋਹ ਦੀ ਅਗਵਾਈ ਕੀਤੀ ਸੀ। ਇਸੇ ਕਰਕੇ ਉਹਨਾਂ ਨੂੰ ਜੰਗਲ ਦਾ ਨਾਇਕ ਕਿਹਾ ਜਾਂਦਾ ਸੀ। ਉਹਨਾਂ ਨੇ ਬ੍ਰਿਟਿਸ਼ ਰਾਜ ਵਿਰੁੱਧ ਲੜਾਈ ਲੜ ਕੇ ਕਬਾਇਲੀ ਆਦਿਵਾਸੀ ਭਾਈਚਾਰਿਆਂ ਦੇ ਹੱਕਾਂ ਦੀ ਰੱਖਿਆ ਵੀ ਕੀਤੀ ਸੀ। ਇਸੇ ਕਰਕੇ ਭਾਰਤ ਸਰਕਾਰ ਵੱਲੋਂ ਉਹਨਾਂ ਦੇ ਯੋਗਦਾਨ ਨੂੰ ਯਾਦ ਕਰਨ ਦੇ ਲਈ ਵੱਡੇ ਪੱਧਰ ਦੇ ਪ੍ਰੋਗਰਾਮ ਵੀ ਉਲੀਕੇ ਜਾਂਦੇ ਨੇ ਅਤੇ ਉਹਨਾਂ ਦੇ ਇਸ ਖਾਸ ਦਿਨ ਦੇ ਉੱਤੇ ਅਸੀਂ ਉਹਨਾਂ ਨੂੰ ਯਾਦ ਵੀ ਕਰਦੇ ਹਾਂ। ਪ੍ਰਸਿੱਧ ਔਸਕਰ ਜੇ

ਤੂੰ ਫਿਲਮ ਆਰ ਆਰ ਆਰ ਸ਼ਾਇਦ ਤੁਸੀਂ ਦੇਖੀ ਹੋਏਗੀ ਤਾਂ ਉਸ 'ਚ ਜਿਹੜਾ ਮੁੱਖ ਕਿਰਦਾਰ ਸੀ ਜਿਹਨੂੰ ਨਿਭਾਇਆ ਸੀ ਰਾਮ ਚਰਨ ਨੇ ਉਹ ਵੀ ਅੱਲੂਰੀ ਸੀਤਾਰਾਮ ਰਾਜੂ ਦੇ ਜੀਵਨ ਤੋਂ ਹੀ ਪ੍ਰੇਰਿਤ ਸੀ।

ਸੋ ਜੀ, ਅੱਜ ਇੱਕ ਹੋਰ ਮਹਾਨ ਸ਼ਖਸੀਅਤ ਦਾ ਵੀ ਜਨਮ ਦਿਨ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਮਹਾਨ ਨੇਤਾ, ਸੁਤੰਤਰਤਾ ਸੰਗਰਾਮੀ ਅਤੇ ਭਾਰਤ ਦੇ ਸਭ ਤੋਂ ਸਾਦੇ ਪ੍ਰਧਾਨ ਮੰਤਰੀਆਂ 'ਚੋਂ ਇੱਕ। ਅਤੇ ਸਭ ਤੋਂ ਸਾਦੇ ਮੈਂ ਕਿਹਾ ਤਾਂ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਮੈਂ ਕਿਹਨਾਂ ਦੀ ਗੱਲ ਕਰਨ ਲੱਗੀ ਹਾਂ। ਜੇ ਅੰਦਾਜ਼ਾ ਨਹੀਂ ਲਾਇਆ ਤਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਜੀ, ਮੈਂ ਗੱਲ ਕਰ ਰਹੀ ਹਾਂ ਸ਼੍ਰੀ ਗੁਲਜ਼ਾਰੀ ਲਾਲ ਨੰਦਾ ਜੀ ਦੀ। 4 ਜੁਲਾਈ 1898 ਨੂੰ ਸਿਆਲਕੋਟ, ਜੋ ਕਿ ਹੁਣ ਪਾਕਿਸਤਾਨ ਵਿੱਚ ਹੈ, ਉੱਥੇ ਜੰਮੇ ਸੀ ਗੁਲਜ਼ਾਰੀ ਲਾਲ ਨੰਦਾ ਜੀ। ਸ਼ੁਰੂ ਤੋਂ ਹੀ ਗਾਂਧੀਵਾਦੀ ਵਿਚਾਰਾਂ ਤੋਂ ਪ੍ਰਭਾਵਿਤ ਰਹੇ ਨੇ। ਉਹਨਾਂ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ 'ਚ ਵੱਡੀਆਂ ਕੁਰਬਾਨੀਆਂ ਦਿੱਤੀਆਂ। ਨਾ ਮਿਲਵਰਤਨ ਅੰਦੋਲਨ 'ਚ ਸ਼ਾਮਲ ਹੋਣ ਕਰਕੇ ਉਹਨਾਂ ਨੂੰ ਕਈ ਵਾਰ ਜੇਲ੍ਹ ਵੀ ਜਾਣਾ ਪਿਆ ਸੀ। ਦੋਸਤੋ, ਸ਼੍ਰੀ ਨੰਦਾ ਜੀ ਇੱਕ ਬਹੁਤ ਹੀ ਮਾਹਰ ਅਰਥ ਸ਼ਾਸਤਰੀ ਵੀ ਹੋਏ ਨੇ। ਆਜ਼ਾਦੀ ਤੋਂ ਬਾਅਦ ਉਹਨਾਂ ਨੇ ਭਾਰਤ 'ਚ ਮਜ਼ਦੂਰਾਂ ਦੇ ਹੱਕਾਂ, ਕਿਰਤ ਸੁਧਾਰਾਂ ਅਤੇ ਯੋਜਨਾ ਕਮਿਸ਼ਨ 'ਚ ਬਹੁਤ ਅਹਿਮ ਯੋਗਦਾਨ ਪਾਇਆ ਸੀ। 3 ਵਾਰ ਕੇਂਦਰੀ ਕਿਰਤ ਅਤੇ ਯੋਜਨਾ ਮੰਤਰੀ ਵੀ ਰਹੇ ਨੇ ਉਹ। ਅਤੇ ਤੁਹਾਨੂੰ ਪਤਾ ਹੈ ਕਿ ਗੁਲਜ਼ਾਰੀ ਲਾਲ ਨੰਦਾ ਜੀ ਭਾਰਤ ਦੇ ਅਜਿਹੇ ਨੇਤਾ ਸੀ ਜਿਨ੍ਹਾਂ ਨੂੰ 2 ਵਾਰ ਦੇਸ਼ ਦੇ ਕਾਰਜਕਾਰੀ ਯਾਨੀ ਕਿ ਅੰਤਰਿਮ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਿਆ ਸੀ। ਕਦੋਂ ਮਿਲਿਆ ਸੀ ਇਹ ਮੌਕਾ, ਯਾਦ ਹੈ ਕੁਛ? ਨਹੀਂ ਯਾਦ, ਮੈਂ ਦੱਸ ਦਿੰਦੀ ਹਾਂ ਤੁਹਾਨੂੰ। ਪਹਿਲੀ ਵਾਰ 1964 ਵਿੱਚ ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਦੇਹਾਂਤ ਹੋਇਆ ਸੀ, ਅਤੇ ਦੂਜੀ ਵਾਰ 1966 ਵਿੱਚ ਜਦੋਂ ਤਾਸ਼ਕੰਦ ਵਿਖੇ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਦੀ ਅਚਾਨਕ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸੀ। ਦੋਵਾਂ ਵਾਰ ਉਹਨਾਂ ਨੇ ਮੁਸ਼ਕਿਲ ਘੜੀ 'ਚ ਦੇਸ਼ ਨੂੰ ਬਹੁਤ ਹੀ ਸਥਿਰਤਾ ਅਤੇ ਜ਼ਿੰਮੇਵਾਰੀ ਦੇ ਨਾਲ ਸੰਭਾਲਿਆ ਸੀ। ਦੋਸਤੋ, ਉਹਨਾਂ ਦੀ ਖਾਸ ਗੱਲ ਪਤਾ ਕੀ ਹੈ ਕਿ ਉਹਨਾਂ ਨੂੰ ਸੱਤਾ ਦਾ ਕੋਈ ਲਾਲਚ ਨਹੀਂ ਸੀ। ਉਹਨਾਂ ਨੇ ਆਪਣੀ ਇਮਾਨਦਾਰੀ ਕਰਕੇ ਹਮੇਸ਼ਾ ਲੋਕਾਂ ਦੇ ਦਿਲਾਂ 'ਚ ਰਾਜ ਕੀਤਾ ਸੀ। ਅਤੇ ਉਹਨਾਂ ਦੀ ਸਾਦਗੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਕਿ ਆਪਣੇ ਆਖਰੀ ਸਾਹਾਂ ਤੱਕ ਉਹ ਇੱਕ ਬੇਹੱਦ ਆਮ ਕਿਰਾਏ ਦੇ ਮਕਾਨ ਵਿੱਚ ਰਹੇ ਸੀ। ਭਾਰਤ ਸਰਕਾਰ ਨੇ ਉਹਨਾਂ ਦੀ ਇਸ ਨਿਸਵਾਰਥ ਸੇਵਾ ਅਤੇ ਇਮਾਨਦਾਰੀ ਦੇ ਲਈ 1997 'ਚ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਸੀ। ਗੁਲਜ਼ਾਰੀ ਲਾਲ ਨੰਦਾ ਜੀ ਵਰਗੇ ਮਹਾਨ ਇਨਸਾਨ, ਉਹਨਾਂ ਦੀ ਸੱਚਾਈ ਅਤੇ ਦੇਸ਼ ਪ੍ਰਤੀ ਸਮਰਪਣ ਸਾਡੇ ਸਾਰਿਆਂ ਦੇ ਲਈ ਹਮੇਸ਼ਾ ਪ੍ਰੇਰਣਾ ਬਣ ਕੇ ਰਹੇਗਾ। ਆਓ ਅੱਜ ਦੇ ਦਿਨ ਅਸੀਂ ਇਸ ਮਹਾਨ ਨੇਤਾ ਨੂੰ ਯਾਦ ਕਰੀਏ ਅਤੇ ਸ਼ਰਧਾਂਜਲੀ ਭੇਂਟ ਕਰੀਏ।

0: خرید و فروخت کرتے سمے آن لائن یا بینک دھوکھا دھڑی تو بچو، اپنا ڈیبٹ کارڈ، کریڈٹ کارڈ یا اے ٹی ایم دا کوڈ کدے بھی کسے نال سانجھا نہ کرو۔ کچھ پیسے بچا لین دے چکر وچ فری دے لالچ وچ پیسے جتن یا کیش بیک دے لالچ وچ آ کے اپنے بینک دی کوئی بھی اہم جانکاری یا او ٹی پی کسے انجان ویکتی نال سانجھا نہ کرو، کسے انجان لنک تے کلک نہ کرو، یہ تہاڈی آن لائن ٹھگی یا بینک فراڈ دی وجہ بن سکتا ہے۔ انجان ویکتی یا انتراشٹری انجان نمبراں تو آن والیاں فون کالز نو اگنور کرو، یہ تہاڈے اکاؤنٹ ہیکنگ دا کارن ہو سکتا ہے۔ کسی بھی پرکار دی سائبر دھوکھا دھڑی دی سوچنا لئی راشٹری ہیلپ لائن نمبر 1-55-26-0 تے ترنت سوچنا دیو۔
1: ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ 100.2 ਮੈਗਾਹਰਟਜ਼ ਤੇ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਪ੍ਰੋਗਰਾਮ ਚੱਲ ਰਿਹਾ ਗੁੱਡ ਮਾਰਨਿੰਗ ਮਾਲਵਾ ਤੇ ਪ੍ਰੋਗਰਾਮ 'ਚ ਆਓ ਹੁਣ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਹਾਂ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਜਸਥਾਨ ਤੇ ਗੁਜਰਾਤ ਦੇ ਦੌਰੇ ਤੇ ਹੋਣਗੇ। ਭਾਰਤ ਨੇ ਸਪਸ਼ਟ ਕੀਤਾ ਹੈ ਕਿ ਸਿੰਧੂ ਜਲ ਸੰਧੀ ਉਦੋਂ ਤੱਕ ਮੁਲਤਵੀ ਰਹੇਗੀ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰੋਂ ਦਹਿਸ਼ਤਗਰਦੀ ਨੂੰ ਆਪਣੀ ਹਿਮਾਇਤ ਬੰਦ ਨਹੀਂ ਕਰਦਾ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਕਿ ਭਾਰਤ 1 ਟ੍ਰਿਲੀਅਨ ਡਾਲਰ ਦੇ ਬਰਾਮਦ ਟੀਚੇ ਨੂੰ ਹਾਸਲ ਕਰਨ ਦੇ ਰਾਹ ਤੇ ਹੈ। ਰੱਖਿਆ ਖਰੀਦ ਕੌਂਸਲ ਨੇ ਹਥਿਆਰਬੰਦ ਫੌਜਾਂ ਦੀ ਸਮਰੱਥਾ ਨੂੰ ਵਧਾਉਣ ਲਈ 52,000 ਕਰੋੜ ਰੁਪਏ ਦੀਆਂ ਰੱਖਿਆ ਖਰੀਦ ਤਜਵੀਜ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ ਈ ਰਿਕਸ਼ਾ ਦੀਆਂ ਬੈਟਰੀਆਂ ਨੂੰ ਹੈਕ ਕਰਨ ਲਈ ਵਰਤੀਆਂ ਜਾ ਰਹੀਆਂ ਐਪਸ ਨੂੰ ਗੂਗਲ ਪਲੇ ਸਟੋਰ ਤੇ ਐਪਲ ਐਪ ਸਟੋਰ ਤੋਂ ਹਟਾਉਣ ਦੇ ਆਦੇਸ਼ ਦਿੱਤੇ ਨੇ। ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਖਾਤਿਆਂ 'ਚ ਘੱਟ ਪੈਸੇ ਪਾ ਕੇ ਪੰਜਾਬ ਦੀਆਂ ਔਰਤਾਂ ਨਾਲ ਧੋਖਾ ਕੀਤਾ ਹੈ। ਪੰਜਾਬ ਕਾਂਗਰਸ ਦੇ ਕਈ ਨੇਤਾਵਾਂ ਵੱਲੋਂ ਅੱਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲ ਕੇ ਕਾਂਗਰਸ ਹਾਈ ਕਮਾਂਡ ਵੱਲੋਂ ਚੋਣਾਂ ਸਬੰਧੀ ਬਣਾਈ ਪੰਜਾਬ ਕਮੇਟੀ ਦੀ ਲਿਸਟ ਬਾਰੇ ਕਮੇਟੀ ਨੂੰ ਮੁੱਖ ਮੁੜ ਵਿਚਾਰ ਕਰਨ ਦੇ ਲਈ ਕਿਹਾ ਗਿਆ ਹੈ। ਕਪੂਰਥਲਾ 'ਚ ਸਕੂਲਾਂ ਦੇ ਆਲੇ ਦੁਆਲੇ ਐਨਰਜੀ ਡਰਿੰਕਸ ਦੀ ਵਿਕਰੀ 'ਤੇ ਮੁਕੰਮਲ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ। ਪੰਜਾਬ ਵਿੱਚ ਅਣਅਧਿਕਾਰਿਤ ਕਲੋਨੀਆਂ 'ਚ ਰਹਿੰਦੇ ਹਜ਼ਾਰਾਂ ਵਸਨੀਕਾਂ ਨੂੰ ਵੱਡੀ ਰਾਹਤ ਦੇਣ ਦੇ ਉਦੇਸ਼ ਨਾਲ ਅਹਿਮ ਫੈਸਲਾ ਲੈਂਦਿਆਂ ਪੰਜਾਬ ਮੰਤਰੀ ਮੰਡਲ ਨੇ ਸੂਬੇ ਭਰ ਦੀਆਂ ਅਣਅਧਿਕ੍ਰਿਤ ਕਲੋਨੀਆਂ ਨੂੰ ਨਿਯਮਿਤ ਕਰਨ ਸਬੰਧੀ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਦਾ ਕਹਿਣਾ ਹੈ ਕਿ ਸੂਬੇ ਵਿੱਚ ਬਿਜਲੀ ਦੀ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ ਹੈ। ਚੰਡੀਗੜ੍ਹ ਵਿਖੇ ਮੌਸਮ ਵਿਭਾਗ ਨੇ 6 ਤੋਂ 9 ਜੁਲਾਈ ਤੱਕ ਪੰਜਾਬ ਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ 'ਚ ਗਰਜ ਚਮਕ ਨਾਲ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਸੀ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖ਼ਬਰਾਂ। ਅਗਲੀਆਂ ਚੋਣਵੀਆਂ ਖ਼ਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸਵੇਰੇ 10 ਵਜੇ।
2: आकाशवाणी एट 90 90 साल की आवाज दिल से दिल तक नॉन स्टॉप धमाल। पुरानी यादें नया जोश है। देश का रेडियो अब भी बॉस है। आकाशवाणी के गौरवमयी 90 साल।

ਜੀ ਦੋਸਤੋ, ਮੌਸਮ ਦੇ ਬਾਰੇ ਵਿਸਥਾਰ 'ਚ ਜਾਣਕਾਰੀ ਤੁਹਾਡੇ ਨਾਲ ਇਹ ਸਾਂਝੀ ਕਰਦੇ ਹਾਂ ਕਿ ਸੂਬੇ 'ਚ ਅੱਜ ਅਤੇ ਕੱਲ੍ਹ ਕਈ ਜਗ੍ਹਾ 'ਤੇ ਬਾਰਿਸ਼ ਦੇ ਆਸਾਰ ਮੌਸਮ ਵਿਭਾਗ ਨੇ ਦੱਸੇ ਨੇ। ਪੰਜਾਬ 'ਚ 6 ਜੁਲਾਈ ਤੋਂ ਮੌਨਸੂਨ ਹੈ ਜਿਹੜਾ ਉਹ ਆਪਣੀ ਤੇਜ਼ੀ ਫੜੇਗਾ। ਦੱਸ ਦਈਏ ਕਿ ਤਾਪਮਾਨ ਦੀ ਜੇ ਅਸੀਂ ਗੱਲ ਕਰੀਏ ਤਾਂ ਫਾਜ਼ਿਲਕਾ 'ਚ ਵੱਧ ਤੋਂ ਵੱਧ ਤਾਪਮਾਨ 38 ਡਿਗਰੀ, ਪਟਿਆਲਾ 'ਚ 36.4 ਡਿਗਰੀ, ਅੰਮ੍ਰਿਤਸਰ 'ਚ 35.9 ਡਿਗਰੀ ਅਤੇ ਲੁਧਿਆਣਾ 'ਚ 35.6 ਡਿਗਰੀ ਵੱਧ ਤੋਂ ਵੱਧ ਤਾਪਮਾਨ ਹੈ ਜਿਹੜਾ ਉਹ ਦਰਜ ਕੀਤਾ ਗਿਆ। ਪੰਜਾਬ 'ਚ ਮੌਨਸੂਨ ਦੀ ਐਂਟਰੀ ਤੋਂ ਬਾਅਦ ਹੁਣ ਅਗਲੇ 3 ਦਿਨਾਂ ਤੱਕ ਮੌਸਮ 'ਚ ਥੋੜ੍ਹਾ ਉਤਰਾਅ ਚੜਾਅ ਦੇਖਣ ਨੂੰ ਮਿਲ ਸਕਦਾ ਹੈ। ਲੁਧਿਆਣਾ 'ਚ ਦਿਨ ਦੇ ਸਮੇਂ ਅਸੀਂ ਦੇਖੀਏ ਬਾਰਿਸ਼ ਦੀ ਜੇ ਅਸੀਂ ਗੱਲ ਕਰੀਏ ਤਾਂ 8 mm ਬਾਰਿਸ਼ ਰਿਕਾਰਡ ਕੀਤੀ ਗਈ ਹੈ। ਇਹ ਤੋਂ ਇਲਾਵਾ ਨਵਾਂਸ਼ਹਿਰ ਅਤੇ ਬੱਲੋਵਾਲ ਸੌਂਖਰੀ 'ਚ 5.2 mm ਅਤੇ ਹੁਸ਼ਿਆਰਪੁਰ ਅਤੇ ਸਲੇਰਾਂ 'ਚ 2 mm ਬਾਰਿਸ਼ ਹੋਈ ਹੈ। ਅਤੇ ਯੈਲੋ ਅਲਰਟ ਮੌਸਮ ਵਿਭਾਗ ਨੇ ਜਾਰੀ ਕੀਤਾ ਕਿ ਆਉਣ ਵਾਲੇ ਦਿਨਾਂ 'ਚ ਗਰਮੀ ਤੋਂ ਰਾਹਤ ਮਿਲੇਗੀ ਅਤੇ ਤੇਜ਼ ਬਾਰਿਸ਼ ਹੋ ਸਕਦੀ ਹੈ ਪੰਜਾਬ ਦੇ ਕਈ ਇਲਾਕਿਆਂ 'ਚ।

ਜੀ ਦੋਸਤੋ, ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ 'ਚ ਜਾਂਦੇ ਜਾਂਦੇ ਕੁਝ ਖੇਡ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਗੱਲ ਕਰ ਰਹੇ ਹਾਂ ਫੀਫਾ ਫੁੱਟਬਾਲ ਆਲਮੀ ਕੱਪ 2026 ਦੀ। ਸਪੇਨ ਨੇ 16 ਸਾਲਾਂ ਬਾਅਦ ਨੌਕਆਊਟ ਮੁਕਾਬਲਾ ਜਿੱਤ ਲਿਆ ਹੈ, ਆਸਟਰੀਆ ਨੂੰ 3-0 ਦੇ ਨਾਲ ਹਰਾਇਆ ਹੈ। T20 ਕ੍ਰਿਕਟ ਦੀ ਗੱਲ ਕਰਦੇ ਹਾਂ ਤਾਂ ਇੰਗਲੈਂਡ ਖਿਲਾਫ਼ ਦੂਜਾ T20 ਮੁਕਾਬਲਾ ਹੋਏਗਾ ਅੱਜ। ਮੇਜ਼ਬਾਨ ਇੰਗਲੈਂਡ ਖਿਲਾਫ਼ ਦੂਜੇ T20 ਮੈਚ 'ਚ ਭਾਰਤ ਦੇ ਸੰਜੂ ਸੈਮਸਨ ਉੱਤੇ ਚੰਗੇ ਪ੍ਰਦਰਸ਼ਨ ਦਾ ਦਬਾਅ ਵੀ ਰਹੇਗਾ। ਭਾਰਤ ਨੇ 199 ਦੌੜਾਂ ਦੇ ਅਤੇ 7 ਵਿਕਟਾਂ ਦਾ ਸਕੋਰ ਹਾਸਲ ਕੀਤਾ ਸੀ। ਸ਼ਤਰੰਜ ਦੀ ਗੱਲ ਕਰੀਏ ਤਾਂ ਆਲਮੀ ਚੈਂਪੀਅਨ ਡੀ ਗੁਕੇਸ਼ ਦਿਨ ਦੇ ਆਖਰੀ ਗੇਮ 'ਚ ਨੈਦਰਲੈਂਡਸ ਦੇ ਗ੍ਰੈਂਡ ਮਾਸਟਰ ਅਨੀਸ਼ ਗਿਰੀ ਨੂੰ ਹਰਾ ਕੇ ਗ੍ਰੈਂਡਰ ਸ਼ਤਰੰਜ ਟੂਰ ਦੇ ਜੰਗਰੇਬ ਗੇਟ ਦੇ ਦੂਜੇ ਦਿਨ ਸਾਂਝੇ ਰੂਪ 'ਚ ਦੂਜੇ ਸਥਾਨ 'ਤੇ ਪਹੁੰਚ ਗਏ ਨੇ। ACG ਖੇਡ ਨਾਲ ਜੁੜੀਆਂ ਹੋਈਆਂ ਖਬਰਾਂ, ਤੁਸੀਂ ਖੁਸ਼ ਰਹੋ, ਤੰਦਰੁਸਤ ਰਹੋ ਅਤੇ ਇਸ ਦੇ ਨਾਲ ਹੀ ਜਾਣਕਾਰੀ ਅਤੇ ਮਨੋਰੰਜਨ ਦੇ ਇਸ ਸਿਲਸਿਲੇ ਨੂੰ ਖਤਮ ਕਰਨ ਦੀ ਮੈਨੂੰ ਕਰਮਜੀਤ ਕੌਰ ਨੂੰ ਦਿਓ ਇਜਾਜ਼ਤ।

ਜੀ ਦੋਸਤੋ, ਇਹ ਸੋਹਣਾ ਜਿਹਾ ਗੀਤ ਤੁਸੀਂ ਸੁਣਿਆ ਮਾਸ਼ਾ ਅਲੀ ਦੇ ਸਾਥੀਆਂ ਦੀਆਂ ਆਵਾਜ਼ਾਂ 'ਚ, ਫਿਲਮ ਚੰਨਾ ਸੱਚੀ ਮੁੱਚੀ 'ਚੋਂ। ਇਸ ਗੀਤ ਨੂੰ ਸੰਗੀਤ ਅਮਰ ਹਲਦੀਪੁਰ ਨੇ ਦਿੱਤਾ ਸੀ, ਸੰਗੀਤ ਦੇ ਬੋਲ ਸੁੱਖਾ ਠੱਤੀਵਾਲਾ ਦੇ ਲਿਖੇ ਹੋਏ ਸੀ। ਇਹ ਅਗਲਾ ਗੀਤ ਤੁਸੀਂ ਸੁਣੋਗੇ ਗੁਰਸ਼ਬਦ ਦੀ ਆਵਾਜ਼ 'ਚ। ਇਹ ਗੀਤ ਅਸੀਂ ਲਿਆ ਫਿਲਮ ਸਰਵਣ 'ਚੋਂ।

ਭਾਰਤ ਸਰਕਾਰ ਨੇ ਆਲ ਇਨ ਵਨ ਐਮਰਜੈਂਸੀ ਹੈਲਪਲਾਈਨ ਨੰਬਰ 112 ਜਾਰੀ ਕੀਤਾ ਹੋਇਆ। ਕਿਸੇ ਵੀ ਸੰਕਟ ਕਾਲੀਨ ਸਥਿਤੀ ਵਿੱਚ ਤੁਸੀਂ ਇਸ ਨੂੰ ਡਾਇਲ ਕਰਕੇ ਤੁਰੰਤ ਸਹਾਇਤਾ ਹਾਸਲ ਕਰ ਸਕਦੇ ਹੋ, ਜਿਵੇਂ ਕਿ ਐਮਰਜੈਂਸੀ

ਪੁਲਿਸ ਸਹਾਇਤਾ, ਅੱਗ ਬੁਝਾਉਣ ਲਈ ਸਹਾਇਤਾ ਜਾਂ ਕਿਸੇ ਵੀ ਪ੍ਰਕਾਰ ਦੀ ਸਿਹਤ ਸਹੂਲਤਾਂ ਲਈ ਐਂਬੂਲੈਂਸ ਸਹਾਇਤਾ। ਜਦੋਂ ਤੁਸੀਂ 112 ਨੰਬਰ ਤੇ ਕਾਲ ਕਰਦੇ ਹੋ ਤਾਂ ਤੁਸੀਂ ਕਿਸ ਤਰ੍ਹਾਂ ਦੀ ਮਦਦ ਕਿਹੜੀ ਜਗ੍ਹਾ ਤੇ ਲੈਣੀ ਚਾਹੁੰਦੇ ਹੋ, ਇਸ ਨੂੰ ਦੇਖਦਿਆਂ ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ ਰਾਹੀਂ ਤੁਹਾਡੀ ਕਾਲ ਤੁਹਾਡੇ ਏਰੀਆ ਦੇ ਨਜ਼ਦੀਕੀ ਸੇਵਾ ਕੇਂਦਰ ਤੇ ਜੋੜੀ ਜਾਂਦੀ ਹੈ, ਜਿੱਥੋਂ ਤੁਹਾਨੂੰ ਛੇਤੀ ਤੋਂ ਛੇਤੀ ਸੰਭਵ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਐਮਰਜੈਂਸੀ ਪੁਲਿਸ ਸਹਾਇਤਾ, ਅੱਗ ਦੁਰਘਟਨਾ ਜਾਂ ਐਂਬੂਲੈਂਸ ਸਹਾਇਤਾ ਲਈ ਹੁਣ ਇੱਕੋ ਹੈਲਪਲਾਈਨ ਟੋਲ ਫ੍ਰੀ ਨੰਬਰ 112।

ਇਹ ਗੀਤ ਤੁਸੀਂ ਸੁਣਿਆ ਗੈਰੀ ਸੰਧੂ ਦੀ ਆਵਾਜ਼ 'ਚ। ਗੀਤ ਨੂੰ ਸੰਗੀਤ ਡਾਕਟਰ ਜ਼ੀਊਸ ਨੇ ਦਿੱਤਾ ਸੀ। ਗੀਤ ਦੇ ਬੋਲ ਗੁਰਵਿੰਦਰ ਨੇ ਲਿਖੇ ਸੀ। ਗੀਤ ਅਸੀਂ ਲਿਆ ਸੀ ਫਿਲਮ ਜੱਟ ਬੋਇਜ਼, ਪੁੱਤ ਜੱਟਾਂ ਦੇ ਚੋਂ।

0: ਤੁਹਾਡੇ ਨਾਲ ਇਸ ਵੇਲੇ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਆਨ AIR ਐਪ 'ਤੇ ਵੀ ਨਾਲੋਂ ਨਾਲ ਸੁਣ ਸਕਦੇ ਹੋ। ਸਮਾਂ ਮਿਲਾ ਲਓ ਸਵੇਰ ਦੇ 9 ਵਜੇ ਨੇ, ਹੁਣ ਤੋਂ ਲੈ ਕੇ 10 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਆਕਾਸ਼ਵਾਣੀ ਮੁੰਬਈ ਦੁਆਰਾ।
1: कोहली और साथियों की आवाजों में आप सुन रहे थे। गुरुप्रीत सैनी ने इस गीत को लिखा था, रोचक कोहली ने इस गीत की धुन बनाई थी। चित्रलोक कार्यक्रम आप सुन रहे हैं विविध भारती राष्ट्रीय सेवा पर। एक और ब्रेक छोटा सा।

0: ਸਾਡੇ ਦੇਸ਼ 'ਚ ਵੱਡੀ ਗਿਣਤੀ 'ਚ ਅਜਿਹੇ ਲੋਕ ਨੇ ਜੋ ਰੁੱਖਾਂ ਦੀ ਕਟਾਈ ਕਰਕੇ ਜਿੱਥੇ ਵਾਤਾਵਰਨ 'ਚ ਵਿਗਾੜ ਪੈਦਾ ਕਰਦੇ, ਉੱਥੇ ਨਾਲ ਨਾਲ ਰੁੱਖਾਂ ਦੀਆਂ ਕਿਸਮਾਂ ਨੂੰ ਵੀ ਅਲੋਪ ਕਰ ਰਹੇ। ਵੱਡੀ ਗਿਣਤੀ 'ਚ ਲੋਕਾਂ ਨੇ ਰੁੱਖਾਂ ਨੂੰ ਕਮਾਈ ਦਾ ਸਾਧਨ ਬਣਾ ਲਿਆ। ਰੁੱਖਾਂ ਦੇ ਦੁਸ਼ਮਣ ਲੋਕ ਜੰਗਲ ਕੱਟ ਕੱਟ ਕੇ ਮੈਦਾਨੀ ਇਲਾਕਾ ਬਣਾਉਣ 'ਚ ਲੱਗੇ ਹੋਏ। ਪਹਿਲੀ ਕਮਾਈ ਰੁੱਖਾਂ 'ਚੋਂ ਅਤੇ ਦੂਜੀ ਕਮਾਈ ਉਸੇ ਜਗ੍ਹਾ ਦੀ ਜ਼ਮੀਨ 'ਚੋਂ। ਹਿੰਦੁਸਤਾਨ 'ਚ ਇਹ ਵਰਤਾਰਾ ਵੱਡੀ ਪੱਧਰ 'ਤੇ ਚੱਲਿਆ ਆ ਰਿਹਾ। ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਕਿ ਰੁੱਖਾਂ ਅਤੇ ਮਨੁੱਖ ਦਾ ਬਹੁਤ ਪੁਰਾਣਾ ਸੰਬੰਧ ਹੈ। ਜੰਗਲ ਦੇ ਆਦਿਵਾਸੀ ਅੱਜ ਵੀ ਰੁੱਖਾਂ ਦੀ ਗੂੜੀ ਯਾਰੀ ਕਾਰਨ ਜੀਵਤ ਚੱਲੇ ਆ ਰਹੇ। ਰੁੱਖਾਂ ਦੇ ਗੂੜੇ ਸੰਬੰਧ ਕਾਰਨ ਹੀ ਆਦਿ ਮਨੁੱਖ ਦਾ ਜੀਵਨ ਸ਼ੁਰੂ ਹੋਇਆ। ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਮਨੁੱਖ, ਪਸ਼ੂ, ਪੰਛੀ ਅਤੇ ਹਰ ਕਿਸਮ ਦੀ ਚਲਦੀ ਫਿਰਦੀ ਜਾਨਦਾਰ ਵਸਤੂ ਰੁੱਖਾਂ 'ਤੇ ਨਿਰਭਰ ਹੈ। ਕਹਿਣ ਦਾ ਮਤਲਬ ਕਿ ਅਸੀਂ ਹਰ ਕਿਸਮ ਦੇ ਖੁਰਾਕੀ ਤੱਤ ਰੁੱਖਾਂ ਅਤੇ ਪੌਦਿਆਂ ਤੋਂ ਹੀ ਲੈਂਦੇ ਹਾਂ। ਕੁਦਰਤ ਨੇ ਰੁੱਖਾਂ 'ਚ ਅਜਿਹਾ ਗੁਣ ਭਰਿਆ ਹੋਇਆ ਜੋ ਕਈ ਕਿਸਮ ਦੀਆਂ ਭਿਆਨਕ ਬਿਮਾਰੀਆਂ ਰੁੱਖਾਂ ਦੀਆਂ ਜੜੀਆਂ ਬੂਟੀਆਂ ਦੀ ਬਦੌਲਤ ਠੀਕ ਹੋ ਜਾਂਦੀਆਂ ਨੇ।
1: ਤੁਲਸੀ, ਪਿੱਪਲ, ਨਿੰਮ, ਬੋੜ ਦੂਸਰੇ ਰੁੱਖਾਂ ਦੇ ਮੁਕਾਬਲੇ ਜ਼ਿਆਦਾ ਆਕਸੀਜਨ ਪੈਦਾ ਕਰਦੇ ਨੇ। ਸਾਨੂੰ ਬਰਸਾਤਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਉਣੇ ਚਾਹੀਦੇ ਨੇ। ਰੁੱਖ ਆਪਣੇ ਜੀਵਨ ਕਾਲ ਵਿੱਚ 1 ਟਨ ਕਾਰਬਨ ਡਾਈਆਕਸਾਈਡ ਨੂੰ ਸਾਫ਼ ਕਰਦੇ ਨੇ। ਅਮਰੀਕਾ ਦਾ 1/3 ਹਿੱਸਾ ਜੰਗਲ ਨਾਲ ਢੱਕਿਆ ਹੋਇਆ ਹੈ। ਰੁੱਖ ਇਲਾਕੇ ਦੀ ਸੁੰਦਰਤਾ ਨੂੰ ਵਧਾਉਂਦੇ ਨੇ। ਰੁੱਖ ਧਰਮ ਪੱਖੋਂ ਵੀ ਇਤਿਹਾਸ ਨਾਲ ਜੁੜਿਆ ਹੋਇਆ ਹੈ। ਪੁਰਾਤਨ ਕਾਲ ਵਿੱਚ ਗੁਰੂ ਸਾਹਿਬਾਨ ਨੇ ਆਪਣੇ ਘੋੜੇ ਵੀ ਰੁੱਖਾਂ ਦੇ ਨਾਲ ਬੰਨੇ ਸਨ। ਇਹ ਰੁੱਖ ਜੋ ਅਮਲਦਾਸ ਦੇ ਪੀਲੀ ਮਾਰਨ ਭਾ ਜਿਉਂ ਜਾਪਣ ਗਗਨ ਕੁਠਾਲੀਏ ਜਿਉਂ ਸੋਨਾ ਪਿਘਲ ਗਿਆ। ਪੰਜਾਬ ਦੇ ਪ੍ਰਸਿੱਧ ਵਿਦਵਾਨ ਡਾਕਟਰ ਹਰਭਜਨ ਸਿੰਘ ਨੇ ਆਪਣੀ ਪੁਸਤਕ ਰੁੱਖ ਅਤੇ ਰਿਸ਼ੀ ਵਿੱਚ ਰੁੱਖਾਂ ਨੂੰ ਰਿਸ਼ੀਆਂ ਜਿੰਨਾ ਵੱਡਾ ਦਰਜਾ, ਰੁੱਖਾਂ ਦੀਆਂ ਮੁੱਖ ਕਿਸਮਾਂ ਬੋਹੜ, ਪੀਪਲ, ਨਿੰਮ, ਟਾਲੀ, ਧਰੇਕ, ਅੰਬ, ਬਾਂਸ, ਸਿੰਬਲ, ਕਿੱਕਰ, ਇਮਲੀ, ਲਸੂੜਾ, ਬੇਰੀ, ਸਫੇਦਾ, ਜਾਮੁਨ ਆਦਿ ਨੇ। ਡਾਕਟਰ ਭੁਪਿੰਦਰ ਸਿੰਘ ਖਹਿਰਾ ਵੀ ਰੁੱਖਾਂ ਬਾਰੇ ਬਹੁਤ ਕੁਝ ਗਿਆਨ ਇਕੱਠਾ ਕਰਦੇ ਨੇ। ਉਹ ਦੱਸਦੇ ਨੇ, ਬੋਹੜ ਭਾਰਤ ਦਾ ਕੌਮੀ ਦਰਖਤ ਹੈ। ਇਹ ਗਿਆਨ ਦਾ ਪ੍ਰਤੀਕ ਹੈ। ਮਹਾਤਮਾ ਬੁੱਧ ਨੂੰ ਗਿਆਨ ਵੀ ਬੋਹੜ ਦੇ ਹੇਠ ਹੀ ਹੋਇਆ ਸੀ। ਬੋਹੜ ਲੋਕ ਧਰਮ ਨਾਲ ਜੁੜਿਆ ਰੁੱਖ ਹੈ। ਮੰਨਿਆ ਜਾਂਦਾ ਹੈ ਕਿ ਦੁਨੀਆ ਦਾ ਸਭ ਤੋਂ ਪੁਰਾਣਾ ਵੱਡਾ ਬੋਹੜ ਅਨੰਦਪੁਰ ਪਾਸ ਆਂਧਰਾ ਪ੍ਰਦੇਸ਼ ਵਿੱਚ ਹੈ। ਦੂਸਰਾ ਵੱਡਾ ਚੇਨਈ ਵਿੱਚ ਹੈ। ਤੀਸਰਾ ਕੋਲਕਾਤਾ ਬੋਟੈਨੀਕਲ ਗਾਰਡਨ ਕੋਲ ਹੈ। ਪੰਜਾਬ ਵਿੱਚ ਬੋਹੜ ਦੀ ਪੂਜਾ ਵੀ ਕੀਤੀ ਜਾਂਦੀ ਹੈ। ਕੱਤਕ ਨਰਾਤਿਆਂ ਵਿੱਚ ਬੋਹੜ ਦੀ ਪ੍ਰਤਿਮਾ ਬਣਾ ਕੇ ਪੂਜਾ ਕੀਤੀ ਜਾਂਦੀ ਹੈ। ਬਰੋਟਾ ਪੰਜਾਬ ਦਾ ਲੋਕ ਧਰਮ ਨਾਲ ਜੁੜਿਆ ਹੋਇਆ ਹੈ। ਪੰਜਾਬ ਵਿੱਚ ਸਭ ਤੋਂ ਵੱਡਾ ਬੋਹੜ ਚੋਲਟੀ ਕਲਾ ਜ਼ਿਲ੍ਹਾ ਫਤਿਹਗੜ੍ਹ ਵਿਖੇ ਹੈ। ਇਹ 200 ਸਾਲ ਪੁਰਾਣਾ ਹੈ। ਪਾਕਿਸਤਾਨ ਦੇ ਰਾਂਝਾ ਪਿੰਡ ਵਿੱਚ ਵੱਡਾ ਬੋਹੜ ਦੱਸਿਆ ਗਿਆ ਹੈ।

ਕਿਸੇ ਵੇਲੇ ਕਰੀਰ ਪੰਜਾਬ ਦਾ ਹਰਮਨ ਪਿਆਰਾ ਰੁੱਖ ਸੀ। ਕਰੀਰ ਦੇ ਡੇਲਿਆਂ ਦਾ ਅਚਾਰ ਵੀ ਬਹੁਤ ਪ੍ਰਚਲਿਤ ਰਿਹਾ ਹੈ। ਹੁਣ ਕਰੀਰ ਵੀ ਟਾਵੇਂ ਟੱਲੇ ਹੀ ਰਹਿ ਗਏ ਨੇ।

0: ਅੱਜ ਦੇ ਪਦਾਰਥਵਾਦੀ ਮਨੁੱਖ ਨੇ ਰੁੱਖਾਂ ਬਾਰੇ ਬੇਸਮਝ ਅਪਣਾ ਕੇ ਰੁੱਖਾਂ ਨਾਲੋਂ ਆਪਣਾ ਰਿਸ਼ਤਾ ਨਾਤਾ ਤੋੜ ਲਿਆ। ਬਹੁਤ ਸਾਰੇ ਲੋਕਾਂ ਨੇ ਇਹ ਸਮਝ ਬਣਾ ਲਈ ਹੈ ਕਿ ਰੁੱਖ ਤਾਂ ਸਜਾਵਟ, ਬਾਲਣ ਤੇ ਕਮਾਈ ਕਰਨ ਲਈ ਨੇ। ਬੋੜ, ਪਿੱਪਲ, ਜੰਡ, ਟਾਹਲੀਆਂ, ਤੂਤ, ਅੰਬ ਆਦਿ ਦਰਖਤਾਂ ਦੀਆਂ ਕਿਸਮਾਂ ਅਲੋਪ ਹੁੰਦੀਆਂ ਜਾ ਰਹੀਆਂ ਨੇ। ਅਜਿਹੇ ਵੱਡੇ ਰੁੱਖਾਂ ਤੇ ਹਜ਼ਾਰਾਂ ਪੰਛੀ ਆਪਣੇ ਆਲਣੇ ਬਣਾ ਕੇ ਰਹਿੰਦੇ ਸਨ। ਵੱਡੇ ਦਰਖਤਾਂ ਦੇ ਪੁੱਟੇ ਜਾਣ ਕਾਰਨ ਹਜ਼ਾਰਾਂ ਦੀ ਗਿਣਤੀ 'ਚ ਪੰਛੀ ਹਿਜਰਤ ਕਰ ਗਏ ਨੇ। ਮਨੁੱਖੀ ਸੋਚ ਨੇ ਕਦੇ ਵੀ ਪਛਤਾਵਾ ਨਹੀਂ ਕੀਤਾ। ਕੁਦਰਤ ਦਾ ਸਮਤੋਲ ਰੱਖਣ 'ਚ ਪੰਛੀ ਬੜੇ ਸਹਾਈ ਹੁੰਦੇ ਹੈ, ਪਰ ਮਨੁੱਖੀ ਸੁਭਾਅ ਲਗਾਤਾਰ ਰੁੱਖਾਂ ਤੇ ਪੰਛੀਆਂ ਨਾਲ ਵੈਰ ਭਾਵਨਾ ਰੱਖਦਾ ਆ ਰਿਹਾ। ਅੱਜ ਤੋਂ 25-30 ਸਾਲ ਪਹਿਲਾਂ ਖੇਤਾਂ 'ਚ ਕੰਮ ਕਰਦੇ ਕਿਰਤੀ ਲੋਕ ਦੁਪਹਿਰ ਸਮੇਂ ਘਰ ਨਹੀਂ ਆਉਂਦੇ ਸਨ ਤੇ ਵੱਡੇ ਰੁੱਖਾਂ ਹੇਠ ਬੈਠ ਕੇ ਦੁਪਹਿਰ ਵੇਲੇ ਆਰਾਮ ਕਰ ਲੈਂਦੇ ਸਨ ਤੇ ਨੀਂਦ ਦਾ ਝਪਕਾ ਵੀ ਬੜੇ ਆਰਾਮ ਨਾਲ ਲੈਂਦੇ ਸਨ। ਮਨੁੱਖ ਦਾ ਜੀਵਨ ਜੰਗਲ ਤੋਂ ਹੀ ਸ਼ੁਰੂ ਹੋਇਆ। ਜੰਗਲ ਤੋਂ ਪਰੇ ਹਟ ਕੇ ਮਨੁੱਖ ਨੇ ਆਧੁਨਿਕ ਸਭਿਅਤਾ ਦਾ ਸੁਪਨਾ ਸਾਕਾਰ ਕੀਤਾ।
1: ਕੁਝ ਜਿਹੜੇ ਰਵਾਇਤੀ ਰੁੱਖ ਨੇ ਜਾਂ ਕੁਝ ਕਮਰਸ਼ਲ ਟਰੀਜ਼ ਨੇ ਜਿਹੜੇ ਤੁਹਾਡੇ ਖੇਤ ਨੇ, ਉੱਥੇ ਤਾਂ ਤੁਸੀਂ ਕੋਸ਼ਿਸ਼ ਇਹੀ ਕਰੋਗੇ ਉਹੀ ਰੁੱਖ ਲਾਏ ਜਾਣ ਜਿਨ੍ਹਾਂ ਤੋਂ ਆਪਾਂ ਨੂੰ ਕੋਈ ਮੁਨਾਫਾ ਹੋਵੇ। ਬਟ ਜਿਹੜੀ ਕੋਈ ਸਾਂਝੀ ਲੈਂਡ ਹੈ, ਕੋਮਨ ਲੈਂਡ ਹੈ, ਰੇਲਵੇ ਲਾਈਨ 'ਤੇ, ਰੋਡ ਸਾਈਡ 'ਤੇ ਜਾਂ ਆਪਣੀਆਂ ਪਿੰਡਾਂ ਵਿੱਚ ਕੋਈ ਸ਼ਾਮ ਲਾਟ ਨੇ, ਕੁਝ ਹੋਰ ਪੰਚਾਇਤ ਦੀਆਂ ਜ਼ਮੀਨਾਂ ਹੈ, ਉੱਥੇ ਆਪਾਂ ਨੂੰ ਰਵਾਇਤੀ ਰੁੱਖ ਵੀ ਜ਼ਰੂਰ ਲਾਉਣੇ ਚਾਹੀਦੇ ਨੇ। ਕਿਉਂਕਿ ਉੱਥੇ ਆਪਣਾ ਓਬਜੈਕਟਿਵ ਇਹ ਨਹੀਂ ਹੁੰਦਾ ਕਿ ਆਪਣਾ ਹੁਣ ਰੁੱਖ ਲਾਇਆ 5-7 ਸਾਲ ਪਿੱਛੋਂ ਇਹਨੂੰ ਮੈਨੂੰ ਕੀ ਫਾਇਦਾ ਹੋਵੇ। ਇਸ ਤਰ੍ਹਾਂ ਨਾਲ ਕੁਝ ਜਿਹੜੇ ਇੰਡੀਜੀਨਸ ਟਰੀਜ਼ ਨੇ ਜਿਵੇਂ ਨਿੰਮ, ਬੋੜ, ਪਿੱਪਲ, ਕਿੱਕਰ, ਖੈਰ, ਸਰੀਂ ਦਾ ਰੁੱਖ ਹੈ, ਢੱਕ ਦੇ ਰੁੱਖ ਨੇ, ਸੁਖਚੈਨ, ਟਾਲੀ, ਆਮਲਾ, ਤੂਤ, ਰੀਠਾ, ਹਰੜ ਬਿਹੇੜਾ ਜਿਵੇਂ ਹੈਗਾ, ਇਹਦੇ 'ਚ ਕਈ ਸਾਰੀਆਂ ਦਵਾਈਆਂ ਬਣਦੀਆਂ, ਆਪਣਾ ਫਾਇਦਾ ਹੁੰਦਾ। ਹੋਰ ਕਿਸਾਨ ਵੀਰੋ, ਅਰਜੁਨ ਦਾ ਰੁੱਖ ਹੈਗਾ, ਤੁਸੀਂ ਦੇਖਿਆ ਹੋਣਾ ਸੜਕਾਂ ਦੇ ਆਲੇ ਦੁਆਲੇ ਅਰਜੁਨ ਦੇ ਰੁੱਖ ਲੱਗੇ ਹੋਏ ਨੇ। ਉਹਦੇ ਜਿਹੜੀ ਇਹ ਸੱਕ ਹੁੰਦੀ ਹੈ ਉਹ ਆਪਣੇ ਬਲੱਡ ਪ੍ਰੈਸ਼ਰ ਨੂੰ ਘਟਾਉਣ ਨੂੰ ਲੋੜ ਵਰਤੀ ਜਾਂਦੀ ਹੈ। ਤੁਸੀਂ ਦੇਖਿਆ ਹੋਣਾ ਕਿ ਥਾਂ ਥਾਂ 'ਤੇ ਲੋਕਾਂ ਨੇ ਉਹਦੀ ਜਿਹੜਾ ਸੱਕ ਹੈਗੀ ਹੈ ਉਹ ਲਾ ਕੇ ਜਿਵੇਂ ਲੋਕ ਆਮ ਯੂਜ਼ ਕਰ ਰਹੇ ਨੇ। ਮਤਲਬ ਹੈ ਕਿ ਆਪਾਂ ਨੂੰ ਪਤਾ ਹੈ ਕਿ ਰੁੱਖਾਂ ਦਾ ਫਾਇਦਾ ਹੈ, ਬਟ ਫਿਰ ਵੀ ਆਪਾਂ ਆਪਣੀ ਡਿਵੈਲਪਮੈਂਟ ਲਈ ਜਾਂ ਆਪਣੇ ਹੋਰ ਨਿੱਜੀ ਫਾਇਦਿਆਂ ਕਰਕੇ ਰੁੱਖਾਂ ਹੇਠ ਰਕਬਾ ਵਧਾ ਘਟਾਈ ਜਾ ਰਹੇ ਹਾਂ। ਇਸੇ ਤਰ੍ਹਾਂ ਤੁਸੀਂ ਦੇਖਿਆ ਕਿ ਕਿਸਾਨ ਵੀਰੋ, ਆਪਣੇ ਖੇਤਾਂ ਵਿੱਚ ਕਾਫੀ ਰੁੱਖ ਹੁੰਦੇ ਸੀ, ਕਿਤੇ ਨਾ ਕਿਤੇ ਜੇ ਖੇਤ ਬੰਨਿਆਂ 'ਤੇ ਜਾਂ ਟਿਊਬਵੈਲ 'ਤੇ ਆਪਣੇ ਹੋਰ ਵੀ ਕਿਸੇ ਪਾਸੇ ਜਾਂ ਸਾਰੇ ਖੇਤ ਦੇ ਵਿੱਚ ਟਾਵੇਂ ਟਾਵੇਂ ਰੁੱਖ ਖੜ੍ਹੇ ਹੁੰਦੇ ਸੀ। ਬਟ ਓਵਰ ਦੀ ਪੀਰੀਅਡ ਆਫ ਟਾਈਮ ਆਪਾਂ ਇੰਨੇ ਕਮਰਸ਼ਲ ਹੋ ਗਏ ਹਾਂ, ਆਪਾਂ ਉਹ ਜਿਹੜੇ ਰੁੱਖ ਨੇ ਸਾਰੇ ਕੱਟਤੇ। ਬਟ ਹੁਣ ਮੈਂ ਇਹ ਗੱਲ ਜ਼ਰੂਰ ਕਰਨੀ ਚਾਹਾਂਗਾ ਕਿ ਸੋਸ਼ਲ ਮੀਡੀਆ ਦਾ ਜਾਂ ਅਵੇਅਰਨੈਸ ਦਾ ਜਾਂ ਵਾਰ ਵਾਰ ਆਪਣੇ ਜਿਹੜੇ ਪ੍ਰੋਗਰਾਮ ਬਣਾ ਰਹੇ ਹਾਂ ਇਹਦੀ ਇੰਨੀ ਕੰਟਰੀਬਿਊਸ਼ਨ ਹੈ ਕਿ ਈਵਨ ਆਪਣੀ ਨਵੀਂ ਪੀੜ੍ਹੀ ਹੈ ਉਹਨਾਂ ਦੇ ਦਿਮਾਗ ਵਿੱਚ ਇੰਨਾ ਵੱਸ ਗਿਆ ਕਿ ਬਈ ਰੁੱਖਾਂ ਦਾ ਫਾਇਦਾ ਹੈ, ਸਾਨੂੰ ਰੁੱਖ ਲਾਉਣੇ ਚਾਹੀਦੇ ਨੇ। ਉਸੇ ਕਰਕੇ ਹੁਣ ਓਵਰ ਦੇ ਪੀਰੀਅਡ ਆਫ ਟਾਈਮ ਥਾਂ ਥਾਂ ਲੋਕ ਜਾਂ ਕਈ ਐਨ ਜੀ ਓਜ਼ ਨੇ ਜਾਂ ਆਪਣੀਆਂ ਕੋਈ ਸੋਸ਼ਲ ਔਰਗਨਾਈਜੇਸ਼ਨਸ ਨੇ, ਸਕੂਲ ਕਾਲਜਸ ਨੇ, ਉਹਨਾਂ ਦਾ ਰੁਝਾਉ ਰੁੱਖਾਂ ਵੱਲ ਹੋ ਗਿਆ। ਉਹ ਵੀ ਲੋਕ ਚਾਹੁੰਦੇ ਨੇ ਕਿ ਹੁਣ ਆਪਾਂ ਵੱਧ ਤੋਂ ਵੱਧ ਰੁੱਖ ਲਾਏ ਜਾਣ।
2: ਮੈਂ ਇੱਕ

0: ਰੁੱਖਾਂ ਘੋਰ ਬੰਦੇ ਨੂੰ ਛਾਵਾਂ ਦਿੱਤੀਆਂ, ਨਾਲੇ ਸਰਦ ਹਵਾਵਾਂ, ਫਿਰ ਵੀ ਬੰਦਾ ਘਟਦਾ ਜਾਵੇ, ਮੇਰੀਆਂ ਜੜ੍ਹਾਂ ਸ਼ਖਾਵਾਂ। ਧੁੱਪਾਂ ਤਪਸ਼ਾਂ ਦੇ ਵਿੱਚ ਸੜਿਆ ਮੇਰੇ ਹੇਠਾਂ ਬਹਿੰਦਾ, ਕਦੀ ਕਦੀ ਤਾਂ ਵਿੱਚ ਕਲਾਵੇ ਲੈ ਕੇ ਦੁੱਖ ਵੀ ਕਹਿੰਦਾ, ਪਿੰਡੇ ਉੱਤੇ ਸੇਕ ਮੈਂ ਸਹਿ ਕੇ ਇਸ ਦਾ ਸਾਥ ਨਿਭਾਵਾਂ। ਘੋਰ ਬੰਦੇ ਨੂੰ ਛਾਵਾਂ ਦਿੱਤੀਆਂ, ਨਾਲੇ ਸਰਦ ਹਵਾਵਾਂ, ਫਿਰ ਵੀ ਬੰਦਾ ਕੱਟਦਾ ਜਾਵੇ, ਮੇਰੀਆਂ ਜੜ੍ਹਾਂ ਸ਼ਖਾਵਾਂ। ਮੇਰੇ ਉੱਪਰ ਪੰਛੀ ਆ ਕੇ ਘਰਨੇ ਬਹੁਤ ਬਣਾਉਂਦੇ, ਆਪਣੇ ਬੋਟਾਂ ਦੇ ਨਾਲ ਬਹਿ ਕੇ ਆਪਣਾ ਸਮਾਂ ਬਿਤਾਉਂਦੇ। ਮੈਂ ਉਹਨਾਂ ਦੇ ਜੀਵਨ ਦੇ ਲਈ ਰਹਿਮ ਬੰਦੇ ਤੋਂ ਚਾਹਵਾਂ। ਘੋਰ ਬੰਦੇ ਨੂੰ ਛਾਵਾਂ ਦਿੱਤੀਆਂ, ਨਾਲੇ ਸਰਦ ਹਵਾਵਾਂ, ਫਿਰ ਵੀ ਬੰਦਾ ਕੱਟਦਾ ਜਾਵੇ, ਮੇਰੀਆਂ ਜੜ੍ਹਾਂ ਸ਼ਾਖਾਵਾਂ। ਜਦੋਂ ਕਦੇ ਇਸ ਬੰਦੇ ਨੂੰ ਹੈ ਹੜ੍ਹ ਨੇ ਘੇਰਾ ਪਾਉਂਦੇ, ਉਸ ਵੇਲੇ ਵੀ ਢਾਰਸ ਬਣ ਕੇ ਰੁੱਖ ਹੀ ਅੱਗੇ ਆਉਂਦੇ। ਮੈਂ ਹੀ ਇਹਦੀਆਂ ਰਾਹ ਪਗਡੰਡੀਆਂ, ਸੜਕਾਂ ਸਭ ਬਚਾਵਾਂ। ਘੋਰ ਬੰਦੇ ਨੂੰ ਛਾਵਾਂ ਦਿੱਤੀਆਂ, ਨਾਲੇ ਸਰਦ ਹਵਾਵਾਂ, ਫਿਰ ਵੀ ਬੰਦਾ ਕੱਟਦਾ ਜਾਵੇ, ਮੇਰੀਆਂ ਜੜ੍ਹਾਂ ਸ਼ਖਾਵਾਂ। ਜੇਕਰ ਮੇਰੀ ਹੋਂਦ ਏ ਬੰਦਾ ਏਦਾਂ ਰਿਹਾ ਮੁਕਾਉਂਦਾ, ਵਿੱਚ ਚਿਖਾ ਦੇ ਵੇਖਾਂਗੇ ਫਿਰ ਇਹਨੂੰ ਕੌਣ ਜਲਾਉਂਦਾ। ਲਾਸ਼ ਇਹਦੀ ਨੂੰ ਖਾਣਾ ਵੇਖੀ, ਇੱਲਾਂ ਕੁੱਤਿਆਂ ਕਾਵਾਂ। ਘੋਰ ਬੰਦੇ ਨੂੰ ਛਾਵਾਂ ਦਿੱਤੀਆਂ, ਨਾਲੇ ਸਰਦ ਹਵਾਵਾਂ, ਫਿਰ ਵੀ ਬੰਦਾ ਕੱਟਦਾ ਜਾਵੇ, ਮੇਰੀਆਂ ਜੜ੍ਹਾਂ ਸ਼ਖਾਵਾਂ। ਮੈਂ ਇੱਕ ਰੁੱਖ ਹਾਂ, ਤਰਲੇ ਪਾਉਂਦਾ, ਇੰਜ ਨਾ ਮੈਨੂੰ ਸਾੜੋ। ਆਉਣ ਵਾਲੀਆਂ ਨਸਲਾਂ ਦੇ ਲਈ ਕੁਝ ਤੇ ਸੋਚ ਵਿਚਾਰੋ। ਮੁੱਕਦਾ ਜਾਂਦਾ ਧਰਤੀ ਤੋਂ ਮੈਂ ਆਪਣਾ ਦਰਦ ਸੁਣਾਵਾਂ, ਮੁੱਕਦਾ ਜਾਂਦਾ ਧਰਤੀ ਤੋਂ ਮੈਂ ਆਪਣਾ ਦਰਦ ਸੁਣਾਵਾਂ। ਘੋਰ ਬੰਦੇ ਨੂੰ ਛਾਵਾਂ ਦਿੱਤੀਆਂ, ਨਾਲੇ ਸਰਦ ਹਵਾਵਾਂ, ਫਿਰ ਵੀ ਬੰਦਾ ਕੱਟਦਾ ਜਾਵੇ, ਮੇਰੀਆਂ ਜੜ੍ਹਾਂ ਸ਼ਖਾਵਾਂ। ਫਿਰ ਵੀ ਬੰਦਾ ਕੱਟਦਾ ਜਾਵੇ, ਮੇਰੀਆਂ ਜੜ੍ਹਾਂ ਸ਼ਖਾਵਾਂ।
1: ਵੱਡੇ ਵੱਡੇ ਭਵਨ ਵੀ ਲੱਕੜੀ ਦੀ ਵਰਤੋਂ ਕਰਕੇ ਬਣਾਏ ਨੇ। ਲੱਕੜੀ ਤੋਂ ਮਨੁੱਖ ਨੇ ਹਜ਼ਾਰਾਂ ਕੰਮ ਲਏ ਨੇ। ਮਨੁੱਖ ਨੇ ਰੁੱਖਾਂ ਨੂੰ ਕਈ ਰੂਪ ਚ ਵਰਤਿਆ। ਰੁੱਖਾਂ ਉੱਤੇ ਕਈ ਜੀਵ ਜੰਤੂ ਵੀ ਜਨਮ ਲੈਂਦੇ ਨੇ। ਰੁੱਖਾਂ ਨਾਲ ਜੀਵ ਜੰਤੂ ਚੱਕਰ ਵੀ ਜੁੜਿਆ। ਰੁੱਖਾਂ ਉੱਤੇ ਕਈ ਪ੍ਰਕਾਰ ਦੇ ਕੀੜਿਆਂ ਦੀ ਪ੍ਰਜਾਤੀ ਵੀ ਜਨਮ ਲੈਂਦੀ ਹੈ। ਰੁੱਖਾਂ ਕਰਕੇ ਹੀ ਵਾਤਾਵਰਨ ਸੰਤੁਲਨ ਬਣਿਆ ਹੋਇਆ। ਜੰਗਲਾਂ ਚ ਪਾਏ ਜਾਂਦੇ ਰੁੱਖ ਵੀ ਕਈ ਪ੍ਰਕਾਰ ਦੀਆਂ ਵਿਸ਼ੇਸ਼ਤਾਵਾਂ ਰੱਖਦੇ ਨੇ। ਜਿੱਥੇ ਵੱਧ ਰੁੱਖ ਹੋਣਗੇ ਉੱਥੇ ਵੱਧ ਵਰਖਾ ਹੋਏਗੀ ਤੇ ਮੌਸਮ ਵੀ ਠੰਡਾ ਹੋਏਗਾ। ਰੁੱਖ ਧਰਤੀ ਹੇਠਲੇ ਪਾਣੀ ਦਾ ਸੰਤੁਲਨ ਬਣਾਈ ਰੱਖਣ ਚ ਵੀ ਸਹਾਇਕ ਹੁੰਦੇ ਨੇ। ਜਿੱਥੇ ਵੱਧ ਰੁੱਖ ਹੋਣਗੇ ਉੱਥੇ ਪੰਛੀ ਜੀਵ ਕੀਟ ਵੀ ਵੱਧ ਹੋਣਗੇ। ਵੱਧ ਰੁੱਖ ਮਨੁੱਖ ਦੀ ਚੰਗੀ ਸਿਹਤ ਲਈ ਵੀ ਸਹਾਈ ਹੁੰਦੇ ਨੇ ਤੇ ਬਿਮਾਰੀਆਂ ਤੇ ਵੀ ਨਿਯੰਤਰਣ ਰੱਖਦੇ ਨੇ। ਜਿੰਨੇ ਦਰਖਤ ਵੱਧ ਹੋਣਗੇ ਓਨੇ ਹੀ ਇਲਾਕੇ ਦੇ ਵਾਤਾਵਰਨ ਤੇ ਮਨੁੱਖਤਾ ਦੀ ਸੁੰਦਰਤਾ ਵਧੇਗੀ। ਪਰ ਮਨੁੱਖ ਨੇ ਧੜਾ ਧੜ ਜੰਗਲਾਂ ਦੀ ਕਟਾਈ ਕੀਤੀ ਹੈ, ਜਿਸ ਕਰਕੇ ਮਨੁੱਖਤਾ ਤੇ ਜੀਵ ਜਗਤ ਨੂੰ ਵੱਡਾ ਨੁਕਸਾਨ ਤੇ ਖਤਰਾ ਉਤਪੰਨ ਹੋ ਗਿਆ ਹੈ। ਦਰਖਤਾਂ ਦੀ ਵੱਡੇ ਪੱਧਰ ਤੇ ਕਟਾਈ ਕਾਰਨ ਤੇ ਨਵੇਂ ਦਰਖਤ ਪੈਦਾ ਨਾ ਹੋਣ ਕਾਰਨ ਵਾਤਾਵਰਨ 'ਚ ਕਈ ਪ੍ਰਕਾਰ ਦੇ ਵਿਗਾੜ ਆ ਰਹੇ ਨੇ। ਵਰਖਾ ਘੱਟ ਰਹੀ ਹੈ, ਧਰਤੀ ਹੇਠਲਾ ਪਾਣੀ ਨੀਵਾਂ ਹੋ ਰਿਹਾ, ਗਰਮੀ ਵੱਧ ਰਹੀ ਹੈ, ਮਨੁੱਖ ਨੂੰ ਬਿਮਾਰੀਆਂ ਘੇਰ ਰਹੀਆਂ ਨੇ, ਕੀਟ ਪੰਛੀ ਤੇ ਦਰਖਤਾਂ ਤੇ ਰਹਿਣ ਵਾਲੇ ਜੀਵਾਂ ਦੀ ਗਿਣਤੀ ਘਟਣ ਕਾਰਨ ਲੋਪ ਹੋ ਰਹੇ ਨੇ, ਲੱਕੜ ਦੀ ਜ਼ਰੂਰਤ ਪੂਰੀ ਨਹੀਂ ਹੋ ਰਹੀ, ਫਲ ਤੇ ਰੁੱਖਾਂ ਤੋਂ ਪ੍ਰਾਪਤ ਵਸਤਾਂ ਮਹਿੰਗੀਆਂ ਹੋ ਰਹੀਆਂ ਨੇ। ਇਸ ਲਈ ਹਰ ਮਨੁੱਖ ਦਾ ਫਰਜ਼ ਬਣਦਾ ਕਿ ਉਹ ਆਪਣੀ ਜ਼ਿੰਦਗੀ ਵਾਂਗ ਹੀ ਆਲੇ ਦੁਆਲੇ ਦੇ ਰੁੱਖਾਂ ਦੀ ਹਿਫਾਜ਼ਤ ਕਰੇ। ਰੁੱਖ ਵੱਡਾ ਕਰਕੇ ਵੇਚ ਕੇ ਪੈਸਾ ਵੱਟਣ ਦੀ ਭਾਵਨਾ ਦਾ ਰੁਝਾਨ ਖਤਮ ਹੋਣਾ ਚਾਹੀਦਾ। ਧਰਤੀ ਤੇ ਮਨੁੱਖ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ। ਜੇਕਰ ਇਕੱਲੇ ਪੰਜਾਬ ਦੀ ਗੱਲ ਕਰੀਏ ਤਾਂ ਹੁਣ ਵੀ ਇੱਥੇ 50 ਲੱਖ ਵੱਡੇ ਰੁੱਖ ਪੈਦਾ ਕਰ ਲਏ ਜਾਣ ਤਾਂ ਪੰਜਾਬ ਦੇ ਮੌਸਮ ਤੇ ਵਾਤਾਵਰਨ 'ਚ ਵੱਡੀ ਤਬਦੀਲੀ ਆ ਜਾਏਗੀ।

ਰੁੱਖ ਸਾਡੇ ਲਈ ਭੋਜਨ ਤੇ ਪਾਣੀ ਵਾਂਗ ਹੀ ਮਹੱਤਵਪੂਰਨ ਨੇ। ਰੁੱਖਾਂ ਬਿਨਾਂ ਸਾਡਾ ਜੀਵਨ ਬਹੁਤ ਹੀ ਮੁਸ਼ਕਲ ਬਣ ਜਾਏਗਾ, ਜਾਂ ਅਸੀਂ ਇੰਜ ਕਹਿ ਸਕਦੇ ਹਾਂ ਕਿ ਰੁੱਖਾਂ ਬਿਨਾਂ ਸਾਡਾ ਜੀਵਨ ਇੱਕ ਦਿਨ ਖਤਮ ਹੋ ਜਾਏਗਾ, ਕਿਉਂਕਿ ਸਾਨੂੰ ਤੰਦਰੁਸਤ ਤੇ ਸੁਖੀ ਜੀਵਨ ਦੇਣ 'ਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਸਾਡਾ ਜੀਵਨ ਜਿਉਣ ਦਾ ਸਹਾਰਾ ਨੇ। ਰੁੱਖ ਵਾਤਾਵਰਣ ਨੂੰ ਮਨੁੱਖੀ ਜੀਵਨ ਦੇ ਅਨੁਕੂਲ ਬਣਾਉਂਦੇ ਨੇ। ਇਹ ਮਨੁੱਖ ਨੂੰ ਆਕਸੀਜਨ ਦੇ ਕੇ ਕਾਰਬਨ ਡਾਈਆਕਸਾਈਡ ਗੈਸ ਆਪ ਲੈਂਦੇ ਹੈ। ਰੁੱਖ ਮਨੁੱਖ ਨੂੰ ਕੁਦਰਤ ਵੱਲੋਂ ਦਿੱਤਾ ਲਾਭ ਸਭ ਤੋਂ ਵੱਡਾ ਤੋਹਫਾ ਨੇ। ਇਸ ਲਈ ਸਾਨੂੰ ਰੁੱਖਾਂ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਇਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਰੁੱਖ ਧਰਤੀ ਦਾ ਸ਼ਿੰਗਾਰ ਨੇ, ਜਿਵੇਂ ਕੋਈ ਸੋਹਣੀ ਮਟਿਆਰ ਆਪਣੇ ਹੁਸਨ ਨੂੰ ਚਾਰ ਚੰਨ ਲਾਉਣ ਲਈ ਗਹਿਣਿਆਂ ਨਾਲ ਸ਼ਿੰਗਾਰ ਕਰਦੀ ਹੈ, ਉਸੇ ਤਰ੍ਹਾਂ ਧਰਤੀ 'ਤੇ ਠੰਡੀਆਂ ਛਾਵਾਂ ਦਿੰਦੇ ਫਲਾਂ ਨਾਲ ਲੱਦੇ ਰੁੱਖ ਵੀ ਧਰਤੀ ਦਾ ਸ਼ਿੰਗਾਰ ਨੇ। ਰੁੱਖਾਂ ਦੀਆਂ ਠੰਡੀਆਂ ਛਾਵਾਂ ਅਤੇ ਪੰਛੀਆਂ ਦਾ ਚਹਿਚਹਾਉਣਾ ਮਨੁੱਖ ਦੇ ਦਿਲ ਨੂੰ ਸਕੂਨ ਦਿੰਦਾ।

0: ਇਹ ਸਭ ਵਾਪਰਨ ਦਾ ਕਾਰਨ ਅੱਜ ਦੇ ਮਨੁੱਖ ਦਾ ਪਦਾਰਥਵਾਦੀ ਹੋਣਾ ਤੇ ਪੈਸੇ ਦੀ ਦੌੜ 'ਚ ਹੋਣ ਨਾਲ ਮਨੁੱਖ ਦੇ ਜੀਵਨ 'ਚ ਨੈਤਿਕਤਾ ਦਾ ਖਤਮ ਹੋ ਜਾਣਾ ਹੈ। ਇੰਜ ਜਾਪਦਾ ਜਿਵੇਂ ਮਨੁੱਖ ਇੱਕ ਰੁੱਖ 100 ਸੁੱਖ ਦਾ ਸੰਦੇਸ਼ ਦਿੰਦਾ ਹੋਇਆ ਖੁਦ ਉਸ ਤੋਂ ਅਣਜਾਣ ਹੋ ਗਿਆ ਹੋਵੇ ਅਤੇ ਜਿਸ ਟਾਹਣੇ 'ਤੇ ਬੈਠਾ ਉਸੇ ਟਾਹਣੇ ਨੂੰ ਕੱਟ ਰਿਹਾ। ਮਨੁੱਖ ਖੁਦ ਆਪਣੇ ਜੀਵਨ 'ਚ ਜ਼ਹਿਰ ਘੋਲ ਰਿਹਾ। ਬੇਸ਼ੱਕ ਸੜਕਾਂ, ਉਦਯੋਗ ਸਮੇਂ ਦੀ ਮੰਗ ਤੇ ਵਿਕਾਸ ਲਈ ਜ਼ਰੂਰੀ ਨੇ, ਪਰ ਵਿਕਾਸ ਕਿਸੇ ਯੋਜਨਾ ਅਨੁਸਾਰ ਹੋਣਾ ਚਾਹੀਦਾ ਹੈ। ਜੋ ਰੁੱਖ ਪੁੱਟੇ ਜਾਂਦੇ ਹੈ ਉਸ ਤੋਂ ਵੱਧ ਗਿਣਤੀ 'ਚ ਲੱਗਣੇ ਚਾਹੀਦੇ ਹੈ ਅਤੇ ਉਹਨਾਂ ਦੀ ਸੰਭਾਲ ਵੀ ਹੋਣੀ ਚਾਹੀਦੀ ਹੈ। ਲੋੜ ਹੈ ਕਿ ਹਰ ਮਨੁੱਖ ਇਹਨਾਂ ਦੀ ਸੰਭਾਲ ਲਈ ਯਤਨ ਕਰਕੇ ਦੂਸਰੇ ਲੋਕਾਂ ਨੂੰ ਸੰਭਾਲ ਲਈ ਪ੍ਰੇਰਿਤ ਕਰੇ। ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਦਰੱਖਤਾਂ ਦੀ ਮਹੱਤਤਾ, ਸੰਭਾਲ ਸੰਬੰਧੀ ਜਾਗਰੂਕ ਕਰਨਾ ਚਾਹੀਦਾ। ਵੱਖ ਵੱਖ ਦਿਨ ਅਤੇ ਤਿਉਹਾਰ ਵੱਧ ਤੋਂ ਵੱਧ ਰੁੱਖ ਲਗਾ ਕੇ ਮਨਾਉਣੇ ਚਾਹੀਦੇ ਅਤੇ ਇਹਨਾਂ ਦੀ ਸੰਭਾਲ ਕਰਨ ਦਾ ਪ੍ਰਣ ਲੈਣਾ ਚਾਹੀਦਾ। ਧਰਤੀ 'ਤੇ ਮਨੁੱਖ ਨੂੰ ਸਭ ਤੋਂ ਬੁੱਧੀਜੀਵੀ ਪ੍ਰਾਣੀ ਸਮਝਿਆ ਜਾਂਦਾ, ਇਸ ਲਈ ਮਨੁੱਖ ਦਾ ਫਰਜ਼ ਹੈ ਕਿ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਵਾਤਾਵਰਨ ਅਤੇ ਧਰਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰੇ। ਆਦਿ ਜੁਗਾਦ ਤੋਂ ਸਾਡੇ ਦੁੱਖ ਸੁੱਖ 'ਤੇ ਸਾਥੀ ਰਹੇ ਨੇ ਰੁੱਖ। ਰੁੱਖ ਨਾ ਹੁੰਦੇ ਤਾਂ ਇਹ ਸਾਰੀ ਧਰਤੀ ਵੀਰਾਨ ਹੋਣੀ ਸੀ। ਰੁੱਖ ਧਰਤੀ 'ਤੇ ਰਹਿਣ ਵਾਲੇ ਜੀਵਾਂ ਦੇ ਪਾਲਣਹਾਰ ਨੇ। ਰੁੱਖ ਵਰਖਾ ਲਿਆਉਂਦੇ ਹੈ ਅਤੇ ਵਰਖਾ ਧਰਤੀ ਉੱਪਰਲੇ ਜੀਵਨ ਨੂੰ ਰਵਾਨੀ ਬਖਸ਼ਦੀ ਹੈ। ਰੁੱਖ ਹੀ ਸਨ ਜਿਨ੍ਹਾਂ ਨੇ ਆਦਿ ਕਾਲ ਦੇ ਨੰਗ ਤੜੰਗੇ ਸਾਡੇ ਵੱਢ ਵਡੇਰਿਆਂ ਨੂੰ ਸ਼ਰਨ ਦਿੱਤੀ, ਓਟ ਆਸਰਾ ਦਿੱਤਾ। ਮਨੁੱਖੀ ਸੱਭਿਅਤਾ ਨੂੰ ਅੱਜ ਦੇ ਦੌਰ ਤੱਕ ਲੈ ਕੇ ਆਉਣ 'ਚ ਰੁੱਖ ਨੇ ਸਭ ਤੋਂ ਵੱਡੀ ਭੂਮਿਕਾ ਨਿਭਾਈ। ਕਈਆਂ ਰੰਬੇ, ਦਾਤਰ, ਦਾਤਰੀਆਂ, ਭਾਲੇ, ਕੁਹਾੜੇ ਬਣਾਉਣ 'ਚ ਰੁੱਖ ਦਸਤੇ ਬਣੇ। ਚਕਲਾ, ਵੇਲਣਾ, ਚੌਂਟੇ, ਨਹੀਆਂ, ਘੋਟਣਾ, ਮਧਾਣੀਆਂ ਅਤੇ ਕੜਛੀਆਂ ਦੇ ਰੂਪਾਂ 'ਚ ਰੁੱਖਾਂ ਨੇ ਸਾਡੇ ਘਰਾਂ ਨੂੰ ਸੋਹਜ ਅਤੇ ਸੁਹੱਫਣ ਬਖਸ਼ਿਆ। ਖੂਹ ਦਾ ਚੱਕ, ਕਾਂਜਣ, ਗਾਂਧੀ, ਹਲ, ਪੰਜਾਲੀ, ਜੰਦਰਾ ਵਰਗੇ ਸੰਦ ਬਣਾਉਣ ਲਈ ਰੁੱਖਾਂ ਨੇ ਸਦੀਆਂ ਤੱਕ ਮਹੱਤਵਪੂਰਨ ਭੂਮਿਕਾ ਨਿਭਾਈ। ਚਰਖਾ, ਟੇਰਨਾ, ਖੱਡੀ, ਸੰਦੂਕ, ਬਣ ਰੁੱਖਾਂ ਨੇ ਸਾਡੀ ਜ਼ਿੰਦਗੀ ਨੂੰ ਕਲਾਤਮਕ ਬਣਾਇਆ। ਪੱਖੇ, ਪੱਖੀਆਂ, ਮੇਜ਼, ਕੁਰਸੀ, ਮੰਜਾ, ਪੀੜਾ ਅਤੇ ਭੰਗੂੜੇ ਤੋਂ ਲੈ ਕੇ ਬੰਦੇ ਨੂੰ ਸ਼ਮਸ਼ਾਨ ਘਾਟ ਤੱਕ ਲੈ ਕੇ ਜਾਣ ਵਾਲੇ ਫੱਟਿਆਂ ਦੇ ਰੂਪ 'ਚ ਰੁੱਖ ਮਨੁੱਖ ਦੇ ਨਾਲ ਰਹੇ। ਇੱਥੋਂ ਤੱਕ ਕਿ ਹਰ ਬੰਦੇ ਦੇ ਅੰਤਿਮ ਸਮੇਂ ਇੱਕ ਰੁੱਖ ਦਾ ਬੰਦੇ ਦੇ ਨਾਲ ਬਲਣਾ ਵੀ ਰੁੱਖ ਦੇ ਹਿੱਸੇ ਹੀ ਆਇਆ। ਛਣਕਣਾ, ਬੰਸਰੀ, ਤੂੰਬਾ, ਰਬਾਬ, ਢੱਡ ਸਰੰਗੀ, ਢੋਲ, ਨਗਾਰਾ, ਡਮਰੂ, ਅਲਗੋਜ਼ੇ ਬਣ ਕੇ ਰੁੱਖਾਂ ਨੇ ਮਨੁੱਖ ਦੀ ਜ਼ਿੰਦਗੀ 'ਚ ਸੰਗੀਤਕ ਰੰਗ ਭਰੇ। ਗੱਡ ਗਡੀਰੇ, ਰੱਥ ਟਾਂਗੇ ਬਣ ਕੇ ਰੁੱਖਾਂ ਨੇ ਸਾਡੀ ਜ਼ਿੰਦਗੀ ਨੂੰ ਰਵਾਨਗੀ ਦਿੱਤੀ।
1: ਪੰਜਾਬ, ਪੰਜ ਆਬਾਂ ਦੀ ਧਰਤੀ। ਮੁੱਖ ਤੌਰ 'ਤੇ ਇੱਥੇ ਖੇਤੀਬਾੜੀ ਦਾ ਕੰਮ ਹੁੰਦਾ ਹੈ। 83% ਰਕਬਾ ਐਗਰੀਕਲਚਰ ਯਾਨੀ ਖੇਤੀਬਾੜੀ ਅਧੀਨ ਹੈ। ਸਿਰਫ 6.12% ਪੰਜਾਬ ਦੀ ਜ਼ਮੀਨ ਜੰਗਲਾਤ ਅਧੀਨ ਹੈ ਅਤੇ ਨਵੀਂ ਪਾਲਿਸੀ ਮੁਤਾਬਕ ਕਿਸੇ ਵੀ ਪ੍ਰਦੇਸ਼ ਦਾ ਫੋਰੈਸਟ ਕਵਰ 33% ਤਾਂ ਹੋਣਾ ਹੀ ਚਾਹੀਦਾ ਹੈ। ਸਾਡਾ ਸਟੇਟ ਟ੍ਰੀ ਯਾਨੀ ਕਿ ਪੰਜਾਬ ਦਾ ਰਾਜ ਰੁੱਖ ਹੋਣ ਦਾ ਮਾਨ ਸ਼ੀਸ਼ਮ ਦੇ ਰੁੱਖ ਨੂੰ ਪ੍ਰਾਪਤ ਹੈ। ਸ਼ੀਸ਼ਮ ਦਾ ਰੁੱਖ ਪੰਜਾਬ ਦਾ ਰਾਜ ਰੁੱਖ 15 ਮਾਰਚ ਸੰਨ 1999 ਨੂੰ ਘੋਸ਼ਿਤ ਹੋਇਆ। ਡੈਲਬਰਜੀਆ ਸੀਸੂ, ਇਸ ਨੂੰ ਅਸੀਂ ਸਾਇੰਸ ਜਾਂ ਵਿਗਿਆਨ ਦੀ ਜ਼ਬਾਨ ਵਿੱਚ ਕਹਿੰਦੇ ਹਾਂ, ਇਹ ਬਾਰਡਰ ਦੇ ਉਸ ਪਾਸੇ ਦੇ ਪੰਜਾਬ ਦਾ ਵੀ ਰਾਜ ਰੁੱਖ ਹੈ। ਸ਼ੀਸ਼ਮ ਜਾਂ ਕਿ ਟਾਲੀ ਜਾਂ ਫਿਰ ਇੰਡੀਅਨ ਰੋਜ਼ਵੁੱਡ ਫਰਨੀਚਰ ਬਣਾਉਣ ਵਾਲਿਆਂ ਦੀ ਪਹਿਲੀ ਪਸੰਦ ਹੈ। ਇਹ ਦਰਖਤ ਪੰਜਾਬ ਵਿੱਚ ਟਿੰਬਰ ਕਰਕੇ ਹੀ ਲਿਆਇਆ ਗਿਆ ਸੀ। ਪੰਜਾਬ ਦੇ ਮੁੱਖ ਜੰਗਲ ਸ਼ਿਵਾਲਿਕ ਦੀਆਂ ਛੋਟੀਆਂ ਪਹਾੜੀਆਂ ਦੇ ਇਲਾਕੇ ਵਿੱਚ ਪਾਏ ਜਾਂਦੇ ਹਨ। ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ, ਇਸ ਇਲਾਕੇ ਵਿੱਚ ਪ੍ਰਦੇਸ਼ ਦੇ 70% ਜੰਗਲ ਹਨ। ਇਸ ਤੋਂ ਇਲਾਵਾ ਬੀੜ ਦੇ ਜੰਗਲ ਪਟਿਆਲਾ, ਸੰਗਰੂਰ ਅਤੇ ਮੰਡ ਦੇ ਇਲਾਕਿਆਂ ਵਿੱਚ ਪਾਏ ਜਾਂਦੇ ਹਨ। ਮੰਡ ਦੇ ਜੰਗਲ ਤਰਨ ਤਾਰਨ ਅਤੇ ਕਪੂਰਥਲਾ ਵਿੱਚ ਹਨ। ਖੈਰ ਹਾਜ਼ਰੀਨ, ਅਸੀਂ ਅਕਸਰ ਸੁਣਦੇ ਹਾਂ ਕਿ ਜੰਗਲਾਂ ਦਾ ਜੀਵਨ ਵਿੱਚ ਬਹੁਤ ਮਹੱਤਵ ਹੈ। ਜੰਗਲ ਅਹਿਮ ਹਨ, ਰੁੱਖ ਜ਼ਰੂਰੀ ਹਨ, ਰੁੱਖ ਅਹਿਮ ਹਨ, ਪਰ ਅਖੀਰ ਇਹਨਾਂ ਦੀ ਕੀ ਅਹਿਮੀਅਤ? ਇਨਸਾਨ ਦੀਆਂ 3 ਜ਼ਰੂਰਤਾਂ, ਰੋਟੀ, ਕੱਪੜਾ, ਮਕਾਨ, ਇਹ ਤਿੰਨੋਂ ਹੀ ਰੁੱਖਾਂ ਤੋਂ ਪ੍ਰਾਪਤ

0: ਰੁੱਖ ਦਾਤਣ ਬਣੇ, ਦਵਾਈਆਂ ਬਣੇ, ਇਹਨਾਂ ਸਾਨੂੰ ਮਿੱਠੇ ਫਲ ਦਿੱਤੇ, ਅਚਾਰ ਦਿੱਤੇ, ਧੁੱਪਾਂ 'ਚ ਸਾਡੇ ਲਈ ਛਾਵਾਂ ਬਣੇ, ਸਿਰਾਂ ਦੀ ਛੱਤ ਬਣੇ। ਗੱਲ ਕੀ, ਰੁੱਖਾਂ ਨੇ ਹਰ ਦੁੱਖ ਸੁੱਖ 'ਚ ਮਨੁੱਖ ਦਾ ਸਾਥ ਨਿਭਾਇਆ। ਹੁਣ ਜਦੋਂ ਪਲਾਸਟਿਕ ਦਾ ਪ੍ਰਵੇਸ਼ ਹੋਇਆ ਤਾਂ ਰੁੱਖ 'ਤੇ ਸਾਡੀ ਨਿਰਭਰਤਾ ਘੱਟ ਗਈ ਹੈ। ਅਸੀਂ ਹੁਣ ਸਮਝਣ ਲੱਗ ਪਏ ਹਾਂ ਕਿ ਕੰਕਰੀਟ ਦੀਆਂ ਬਿਲਡਿੰਗਾਂ 'ਚ ਰਹਿੰਦਿਆਂ ਸਾਨੂੰ ਰੁੱਖਾਂ ਦੀ ਲੋੜ ਨਹੀਂ, ਪਰ ਇਹ ਮਨੁੱਖ ਦੀ ਭੁੱਲ ਵੀ ਹੈ ਅਤੇ ਅਕ੍ਰਿਤ ਘਣਤਾ ਵੀ ਹੈ। ਅੱਜ ਜਦੋਂ ਅਸੀਂ ਅਕਲਾਂ ਸਮਝਾਂ ਅਤੇ ਉੱਚੇ ਅਕਾਦਮਿਕ ਕੱਦਾਂ ਦੇ ਹੰਕਾਰ ਨਾਲ ਭਰ ਗਏ ਹਾਂ ਅਤੇ ਅੱਜ ਅਸੀਂ ਸਮਝਣ ਲੱਗ ਪਏ ਹਾਂ ਕਿ ਹਰ ਕੰਮ ਨੂੰ ਮਸ਼ੀਨੀ ਤਕਨੀਕ ਅਤੇ ਪਲਾਸਟਿਕ ਦੀ ਵਰਤੋਂ ਨਾਲ ਆਸਾਨੀ ਨਾਲ ਕੀਤਾ ਜਾ ਸਕਦਾ ਅਤੇ ਹੁਣ ਸਾਨੂੰ ਰੁੱਖਾਂ ਦੀ ਲੋੜ ਨਹੀਂ, ਪਰ ਅਸੀਂ ਭੁੱਲ ਗਏ ਹਾਂ ਕਿ ਰੁੱਖਾਂ ਦੀ ਮਹੱਤਤਾ ਕੇਵਲ ਘਰਾਂ ਦੇ ਅਤੇ ਖੇਤੀ ਦੇ ਸੰਦ ਬਣ ਤੱਕ ਸੀਮਤ ਨੇ, ਬਲਕਿ ਰੁੱਖ ਧਰਤੀ ਦੇ ਫੇਫੜੇ ਨੇ। ਅਸੀਂ ਭੁੱਲ ਗਏ ਹਾਂ ਕਿ ਪਹਾੜਾਂ 'ਤੇ ਜੋ ਬਰਫ਼ ਜੰਮਦੀ ਹੈ ਇਸ ਦੇ ਜੰਮਣ 'ਚ ਵੀ ਰੁੱਖਾਂ ਦਾ ਯੋਗਦਾਨ ਹੁੰਦਾ। ਧਰਤੀ ਹੇਠਲਾ ਜੋ ਪਾਣੀ ਹੈ ਉਸ ਦੇ ਤਲ ਨੂੰ ਬਰਕਰਾਰ ਰੱਖਣ ਲਈ ਰੁੱਖ ਬੜੀ ਵੱਡੀ ਭੂਮਿਕਾ ਨਿਭਾਉਂਦੇ ਨੇ। ਦਰਿਆ ਗੰਦੇ ਨਾਲੇ ਨਾ ਬਣਨ, ਇਹ ਸਾਰਾ ਸਾਲ ਵਹਿੰਦੇ ਰਹਿਣ, ਧਰਤੀ 'ਤੇ ਜਨ ਜੀਵਨ ਦੀ ਚਾਲ ਬਣੀ ਰਹੇ, ਇਸ ਵਿੱਚ ਰੁੱਖਾਂ ਦੀ ਬੜੀ ਵੱਡੀ ਭੂਮਿਕਾ ਹੈ। ਪਰ ਅਸੀਂ ਇਹ ਸਭ ਕੁਝ ਤੋਂ ਉਲਟ ਰੁੱਖਾਂ ਦਾ ਵਡਾਂਗਾ ਕਰਕੇ ਉੱਚੀਆਂ ਵੱਡੀਆਂ ਸੰਗਮਰਮਰੀ ਬਿਲਡਿੰਗਾਂ ਉਸਾਰ ਰਹੇ ਹਾਂ। ਦਰਿਆਵਾਂ ਦੇ ਕੰਢਿਆਂ 'ਤੇ ਕੰਕਰੀਟ ਸੁੱਟ ਸੁੱਟ ਕੇ ਹੋਟਲ ਬਣਾਏ ਜਾ ਰਹੇ, ਇਹਨਾਂ 'ਚ ਸਜਾਵਟੀ ਬੂਟੇ ਲਾ ਕੇ ਆਪਣੇ ਆਪ ਨੂੰ ਆਪੇ ਹੀ ਕੁਦਰਤ ਪ੍ਰੇਮੀ ਹੋਣ ਦਾ ਸਰਟੀਫਿਕੇਟ ਦਿੱਤਾ ਜਾ ਰਿਹਾ। ਹੁਣ ਸਮਾਂ ਆ ਗਿਆ ਕਿ ਅਸੀਂ ਅਜਿਹਾ ਕਰਨ ਵਾਲਿਆਂ ਨੂੰ ਕਹੀਏ ਕਿ ਇਹ ਕੁਦਰਤ ਪ੍ਰੇਮ ਨਹੀਂ ਬਲਕਿ ਕੁਦਰਤ ਦੀ ਤੌਹੀਨ ਹੈ। ਅਸੀਂ ਇੰਨੇ ਅਕੇਤਕਣ ਹੋ ਗਏ ਹਾਂ ਕਿ ਜੋ ਰੁੱਖ ਸਾਡੀ ਹਵਾ ਨੂੰ ਸ਼ੁੱਧ ਕਰਦੇ ਹੈ, ਉਹ ਸਾਡੇ ਲਈ ਆਕਸੀਜਨ ਪੈਦਾ ਕਰਦੇ ਆ, ਉਹਨਾਂ ਦਾ ਕਤਲੇਆਮ ਕਰਕੇ ਆਪਣੀਆਂ ਪਿੱਠਾਂ ਥਾਪੜ ਰਹੇ ਹਾਂ। ਖੇਤਾਂ ਦੇ ਵੱਟਾਂ ਬੰਨਿਆਂ, ਰਾਹਾਂ, ਸੂਇਆਂ, ਆਡਾਂ, ਬੰਬੀਆਂ ਅਤੇ ਰੁੱਖਾਂ ਦੀਆਂ ਝਿੜੀਆਂ ਨੂੰ ਖਤਮ ਕਰਕੇ ਅਸੀਂ ਖੇਤਾਂ ਨੂੰ ਵੱਡੇ ਸਮਤਲ ਪਲਾਟਾਂ ਦਾ ਰੂਪ ਦਿੱਤਾ, ਜਿਸ ਦੇ ਸਿੱਟੇ ਵਜੋਂ ਸਾਡਾ ਵਾਤਾਵਰਣ ਪਲੀਤ ਹੋਣ ਲੱਗਿਆ। ਰੁੱਖਾਂ ਦਾ ਵੱਡੀ ਪੱਧਰ 'ਤੇ ਕਤਲੇਆਮ ਹੋਣ ਨਾਲ ਸਾਡੇ ਖੇਤਾਂ ਦੇ ਪੰਛੀ ਵੀ ਸਾਡੇ ਨਾਲ ਰੁੱਸ ਗਏ ਨੇ, ਜਿਸ ਕਰਕੇ ਕੀਟ ਪਤੰਗਾਂ ਦੀ ਭਰਮਾਰ ਹੋ ਗਈ ਹੈ। ਇਸ ਸਥਿਤੀ 'ਚ ਬਾਜ਼ਾਰ ਨੇ ਸਾਡੇ ਅੱਗੇ ਕਈ ਤਰ੍ਹਾਂ ਦੀਆਂ ਜ਼ਹਿਰਾਂ ਪੇਸ਼ ਕੀਤੀਆਂ ਨੇ। ਹੁਣ ਇਹਨਾਂ ਦੀ ਖੇਤੀ 'ਚ ਵਰਤੋਂ ਕਰਕੇ ਅਸੀਂ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ, ਦੁਸ਼ਵਾਰੀਆਂ ਦਾ ਸ਼ਿਕਾਰ ਬਣ ਰਹੇ ਹਾਂ। ਕੁਦਰਤ ਨਾਲੋਂ ਤੋੜ ਵਿਛੋੜਾ ਕਰਕੇ ਪੈਦਾ ਕੀਤੀ ਇਸ ਵਿਕਾਸ 'ਤੇ ਬੇਸ਼ੱਕ ਅਸੀਂ ਲੁੱਡੀਆਂ ਪਾਈਏ, ਆਪਣੀਆਂ ਪਿੱਠਾਂ ਆਪ ਥਪਤ ਪਾਈਏ, ਪਰ ਹਕੀਕਤ 'ਚ ਇਹ ਵਿਕਾਸ ਨਹੀਂ, ਵਿਨਾਸ਼ ਹੈ। ਪੰਜਾਬ ਦੇ ਉੱਤਰੀ ਇਲਾਕਿਆਂ 'ਚ ਰੁੱਖਾਂ ਦੀ ਤਾਦਾਦ ਕੁਝ ਵੱਧ ਹੈ, ਉਸ ਪਾਸੇ ਕੈਂਸਰ ਦਾ ਪ੍ਰਕੋਪ ਘੱਟ ਹੈ। ਇਸ ਦੇ ਉਲਟ ਮਾਲਵੇ ਦੇ ਕੁਝ ਜ਼ਿਲ੍ਹਿਆਂ ਜਿੱਥੇ ਰੁੱਖ ਵਿਰਲੇ ਟਾਵੇਂ ਨੇ ਉੱਥੇ ਕੈਂਸਰ ਦਾ ਪ੍ਰਕੋਪ ਤੇਜ਼ੀ ਨਾਲ ਵੱਧ ਰਿਹਾ ਹੈ। ਬੇਸ਼ੱਕ ਤਕਨੀਕੀ ਵਿਕਾਸ ਨੇ ਸਾਡੀਆਂ ਲੋੜਾਂ ਬਦਲ ਦਿੱਤੀਆਂ, ਪਰ ਕੁਦਰਤੀ ਵਿਗਾੜਾਂ ਦੇ ਇਸ ਦੌਰ 'ਚ ਰੁੱਖਾਂ ਦੀ ਲੋੜ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਵੱਧ ਗਈ ਹੈ। ਇਹ ਗੱਲ ਅੱਜ ਸਾਨੂੰ ਸਮਝਣ ਦੀ ਲੋੜ ਹੈ। ਸਾਨੂੰ ਰੁੱਖਾਂ ਨਾਲ ਸਾਂਝ ਪਾਉਣੀ ਪਏਗੀ। ਜੇਕਰ ਅਸੀਂ ਜੀਵਨ ਨੂੰ ਪਿਆਰ ਕਰਦੇ ਹਾਂ ਤਾਂ ਇਸ ਤੋਂ ਪਹਿਲਾਂ ਸਾਨੂੰ ਰੁੱਖਾਂ ਨੂੰ ਪਿਆਰ ਕਰਨਾ ਸਿੱਖਣਾ ਪਏਗਾ। ਜਪਾਨ ਦੇ ਵਿਦਵਾਨ ਸੂਖਮ ਜੀਵ ਵਿਗਿਆਨ ਮਾਸਾਨੋਬੂ ਫੂਕੋਓਕਾ ਦੀ ਕਹੀ ਇਹ ਗੱਲ ਬੜੀ ਅਜੀਬ ਲੱਗਦੀ ਹੈ ਕਿ ਰੁੱਖਾਂ ਨੂੰ ਲਾਉਣ ਦੀ ਲੋੜ ਨਹੀਂ ਪੈਂਦੀ, ਇਹ ਆਪਣੇ ਆਪ ਉੱਗਦੇ ਨੇ। ਧਰਤੀ 'ਤੇ ਵੱਖ ਵੱਖ ਖਿੱਤਿਆਂ ਦੇ ਵਿਸ਼ਾਲ ਜੰਗਲ, ਜਿਨ੍ਹਾਂ ਨੂੰ ਅੱਜ ਮਨੁੱਖ ਤੇਜ਼ੀ ਨਾਲ ਖਤਮ ਕਰਦਾ ਜਾ ਰਿਹਾ, ਇਹਨਾਂ ਜੰਗਲਾਂ 'ਚ ਕਿਸੇ ਨੇ ਰੁੱਖ ਲਾਏ ਨਹੀਂ ਸਨ, ਇਹ ਆਪਣੇ ਆਪ ਉੱਗੇ ਸਨ। ਕੁਦਰਤ ਰੁੱਖਾਂ ਦੇ ਬੀਜਾਂ ਨੂੰ ਇੱਕ ਤੋਂ ਦੂਜੀ ਥਾਂ ਆਪ ਲੈ ਕੇ ਜਾਂਦੀ ਹੈ। ਹਵਾ, ਹਨੇਰੀ, ਵਰਖਾ, ਪੰਛੀਆਂ ਦੇ ਹਾਰ ਰਾਹੀਂ ਬੀਜ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਹੈ, ਉੱਗਦੇ ਹੈ, ਬਿਰਖ ਬਣਦੇ ਹੈ। ਪਰ ਹੁਣ ਅਸੀਂ ਰੁੱਖਾਂ ਦਾ ਕਤਲੇਆਮ ਇੰਨੀ ਵੱਡੀ ਪੱਧਰ 'ਤੇ ਕਰ ਦਿੱਤਾ ਹੈ ਕਿ ਰੁੱਖਾਂ ਨੂੰ ਲਾਉਣਾ ਜ਼ਰੂਰੀ ਹੋ ਗਿਆ। ਰੁੱਖ ਲਾਏ ਜਾਣੇ ਚਾਹੀਦੇ ਹੈ, ਪਰ ਇਸ ਤੋਂ ਜ਼ਰੂਰੀ ਇਹ ਵੀ ਹੈ ਕਿ ਰੁੱਖਾਂ ਨੂੰ ਪਾਲਿਆ ਅਤੇ ਸੰਭਾਲਿਆ ਵੀ ਜਾਵੇ। ਹੁਣ ਕੇਵਲ ਕੱਟ ਵੱਢ ਕੇ ਹੀ ਰੁੱਖਾਂ ਦਾ ਖਾਤਮਾ ਨਹੀਂ ਕੀਤਾ ਜਾਂਦਾ, ਬਲਕਿ ਹਰ 6 ਮਹੀਨੇ ਬਾਅਦ ਖੇਤਾਂ 'ਚ ਲੱਗਦੀਆਂ ਅੱਗਾਂ ਵੱਡੀ ਪੱਧਰ 'ਤੇ ਰੁੱਖਾਂ ਦੀ ਮੌਤ ਦਾ ਕਾਰਨ ਬਣਦੀਆਂ ਨੇ। ਸਾਡੀ ਮਨੋਬਿਰਤੀ ਇਹੀ ਹੈ ਕਿ ਹਰ 6 ਮਹੀਨੇ ਬਾਅਦ ਨਾੜ ਨੂੰ ਅੱਗ ਲਾ ਕੇ ਮਾਣ ਨਾਲ ਇਸ ਦੀਆਂ ਖ਼ਬਰਾਂ ਅਖ਼ਬਾਰਾਂ 'ਚ ਪ੍ਰਕਾਸ਼ਿਤ ਕਰਵਾਈਆਂ ਜਾਂਦੀਆਂ ਨੇ। ਮਿੱਥੀਆਂ ਤਰੀਕਾਂ ਤੋਂ ਪਹਿਲਾਂ ਝੋਨਾ ਲਾਉਣ 'ਚ ਮਾਣ ਮਹਿਸੂਸ ਕੀਤਾ ਜਾਂਦਾ, ਬਿਨਾਂ ਇਹ ਸੋਚ ਵਿਚਾਰ ਕੀਤਿਆਂ ਕਿ ਜਿਸ ਪਾਣੀ ਦੀ ਅਸੀਂ ਬਰਬਾਦੀ ਕਰਨੀ ਹੈ ਉਹ ਪਾਣੀ ਕਿਸਦਾ ਹੈ। ਉਹ ਕਿਸੇ ਸਰਕਾਰ ਦਾ ਪਾਣੀ ਨਹੀਂ, ਉਹ ਸਾਡਾ ਪਾਣੀ ਹੈ। ਇਹ ਧਰਤੀ ਦੇ ਲੋਕਾਂ ਦਾ ਪਾਣੀ ਹੈ। ਇਹ ਵਾਤਾਵਰਨ ਜਿਸ ਨੂੰ ਅਸੀਂ ਬਚਾਉਣਾ ਹੈ, ਨਿੱਕੇ ਨਿੱਕੇ ਮਾਸੂਮਾਂ ਦੀ ਸਾਹ ਲੈਣ ਲਈ ਹਵਾਵਾਂ ਨੂੰ ਸ਼ੁੱਧ ਰੱਖਣਾ ਹੈ, ਇਹ ਕੋਈ ਸਰਕਾਰੀ ਹਵਾ ਨਹੀਂ ਬਲਕਿ ਸਾਡੇ ਪਿੰਡ ਦੀ ਹਵਾ ਹੈ, ਸਾਡਾ ਆਲਾ ਦੁਆਲਾ ਹੈ। ਇਸ ਨੂੰ ਤੰਦਰੁਸਤ ਰੱਖਣਾ ਸਾਡਾ ਫਰਜ਼ ਹੈ। ਜੇਕਰ ਆਲਾ ਦੁਆਲਾ ਬਿਮਾਰ ਹੋ ਜਾਏਗਾ ਤਾਂ ਇਸ ਵਿੱਚ ਅਸੀਂ ਅਤੇ ਸਾਡੇ ਬੱਚੇ ਵੀ ਬਿਮਾਰੀਆਂ ਦਾ ਸ਼ਿਕਾਰ ਬਣਦੇ ਰਹਿਣਗੇ। ਜੇਕਰ ਅਸੀਂ ਰੁੱਖ ਲਗਾਉਂਦੇ ਹਾਂ ਅਤੇ ਆਲੇ ਦੁਆਲੇ ਲੱਗੇ ਰੁੱਖਾਂ ਨੂੰ ਬਚਾਉਂਦੇ ਹਾਂ ਤਾਂ ਇਹ ਮਨੁੱਖਤਾ ਲਈ ਕਿਤੇ ਵੱਧ ਪੁੰਨ ਦਾ ਕੰਮ ਹੈ।
1: ਬਰਗਦ ਦਾ ਰੁੱਖ ਜਾਂ ਕਿ ਭਾਰਤ ਦਾ ਰਾਸ਼ਟਰੀ ਰੁੱਖ, ਇਸ ਤੋਂ ਬਗੈਰ ਰੁੱਖਾਂ ਦੀ ਗੱਲ ਅਧੂਰੀ ਹੀ ਹੋਵੇਗੀ। ਬਰਗਦ ਜਾਂ ਕਿ ਫਾਈਕਸ ਬੈਂਗਲੈਂਸਿਸ ਭਾਰਤ ਦੇ ਪੇਂਡੂ ਜੀਵਨ ਦਾ हिस्सा है। इस दी छां हेठां जिंदगी दी कई कहानियां उकेरियां गईयां हन। बरगद दीयां पत्तियां दा अर्क जोड़ां दे दर्दां विच फायदा करदा है। इस तों इलावा फोड़े फुंसियां विच वी इह चमत्कारी काम करदा है। पंजाब विच पाए जाण वाले रुखां विचों हर एक रुख अपने आप विच एक बा कमाल रब्बी तोहफा है। आओ मिलके इन्हां रुखां दा बहुत बहुत सन्मान करिए, प्यार करिए, इन्हां नूं सत्कार देईए, इन्हां नूं ना वडिए। इह साडी रूह नूं शांति देंदे हन, दिमाग नूं तरोताजगी, अखां नूं ठंडक देंदे हन। आओ रुख लगाइए, अपने अंदर इह अहसास जगाइए, क्योंकि अजोके युग विच अहसास ही तां घट रहा है। मना दे अंदर जंगल वध रहा है, पर बाहर जंगल कट रहा है। इसलिए आओ रुख लगाइए।
0: पिंडां लई असीं अजिहे उपकरण लईए जो झोने दी पराली दा नबेड़ा कर देण, तां इस नाल पंजाब कई अलामतां तों बच सकदा। रुखां नूं वढ के धरती दी हिक नूं लूह के असीं जिहड़े थोड़े पैसियां दी बचत करदे हां, उस दा खामियाजा सानूं दवाइयां दे रूप च हजारां रुपए दे के भुगतना पै रहा। इसे हवा पानी ते मिट्टी दा सत्कार करन दी तागीद साडे बाबे नानक ने भी की। सानू गुरु दे कहे शब्दां दी अवज्ञा नहीं करनी चाहिए। कुदरती ते धरती दे विज्ञान दी समझ रखण वाले ये जानदे ने कि कुदरत दे काम च कीती हदों वध दखल अंदाजी मनुख नू बड़ी महंगी पैंदी है। साडे देश नू चलाउण वाली व्यवस्था वातावरण प्रति संवेदनशील होई नजर आउंदी है। साडे देश च पानी दे संकट दी शुरुआत हो चुकी है, पर इस संकट प्रति साडी नींद अजे भी बरकरार है। असीं सुते हुए हां, जेकर सानू कोई इस प्रति जगाउण दी कोशिश भी करदा है तां असीं उस

ਨਾਲ ਵੀ ਦੁਰਵਿਵਹਾਰ ਕਰਨ ਤੇ ਉੱਤਰ ਆਉਂਦੇ ਆ। ਸਾਨੂੰ ਸੋਚਣ ਦੀ ਲੋੜ ਹੈ, ਜਿਸ ਪਾਣੀ ਨੂੰ ਅਸੀਂ ਬਚਾਉਣਾ ਹੈ ਉਹ ਕਿਸਦਾ ਹੈ। ਆਓ ਵਾਤਾਵਰਨ ਨੂੰ ਚੰਗਾ ਬਣਾਉਣ ਲਈ ਰੁੱਖ ਲਾਈਏ, ਰੁੱਖ ਪਾਲੀਏ ਤੇ ਰੁੱਖਾਂ ਦੇ ਵੱਢਣ ਦਾ ਵਿਰੋਧ ਕਰੀਏ।

0: ਹੁਣੇ ਤੁਸੀਂ ਸੁਣ ਰਹੇ ਸੀ ਸਾਡਾ ਸਟੇਟ ਹੁਕਅਪ ਪ੍ਰੋਗਰਾਮ ਰੁੱਖ ਲਗਾਓ ਵਾਤਾਵਰਨ ਬਚਾਓ।
1: ਹੁਣੇ ਤੁਸੀਂ ਸੁਣ ਰਹੇ ਸੀ ਜਲੰਧਰ ਤੋਂ ਵਿਸ਼ੇਸ਼ ਪ੍ਰੋਗਰਾਮ FM ਬੈਂਡ 100.2 ਮੈਗਾਹਰਟਸ 'ਤੇ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਤੁਸੀਂ ਸਾਨੂੰ ਸੁਣ ਰਹੇ ਹੋ। ਸਮਾਂ ਮਿਲਾ ਲਓ ਜੀ, ਇਸ ਵੇਲੇ ਸਵੇਰ ਦੇ ਠੀਕ 10:30 ਹੋ ਰਹੇ ਨੇ। ਹੁਣ ਪੇਸ਼ ਕਰ ਰਿਹਾ ਪ੍ਰੋਗਰਾਮ ਹੈਲੋ ਫਰਮਾਇਸ਼। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਰਾਜਵਿੰਦਰ ਕੌਰ। ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਅਤੇ ਮਾਫ਼ੀ ਚਾਹੁੰਦੇ ਹਾਂ ਕਿ ਥੋੜ੍ਹੀ ਜਿਹੀ ਗਲੇ 'ਚ ਜਿਹੜੀ ਖਰਾਸ਼ ਹੈ ਅੱਜ, ਤੁਸੀਂ ਇਹ ਜਿਹੜਾ ਪ੍ਰੋਗਰਾਮ ਇਸੇ ਤਰ੍ਹਾਂ ਆਨੰਦ ਮਾਣ ਲੈਣਾ। ਅਤੇ ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਸਾਡੇ ਸਰੋਤੇ ਸਾਨੂੰ ਪੰਜਾਬੀ ਗੀਤਾਂ ਦੀ ਫਰਮਾਇਸ਼ ਕਰਦੇ ਨੇ। ਨੰਬਰ ਹੈ ਜੀ, ਤੁਹਾਨੂੰ ਪਤਾ ਹੀ ਹੈ, ਇੱਕ ਵਾਰ ਤੁਹਾਡੀ ਜਾਣਕਾਰੀ ਲਈ ਫਿਰ ਦੱਸ ਦਿੰਦੇ ਹਾਂ, 0175-2494-94। ਇਸ ਨੰਬਰ 'ਤੇ ਸਾਨੂੰ ਫੋਨ ਕਰ ਸਕਦੇ ਹੋ ਅਤੇ ਆਪਣੀ ਫਰਮਾਇਸ਼ ਦੇ ਪੰਜਾਬੀ ਗੀਤ ਸੁਣ ਸਕਦੇ ਹੋ। ਆਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਗੀਤ ਤੋਂ।

0: ਹੋ ਗਿਆ ਇੰਤਜ਼ਾਮ।
1: ਕਿਸ ਦਾ?
0: ਗੁੱਡੀ ਦੀ ਫੀਸ ਦਾ।
1: ਦਿਖਾ। 20,000 ਦਾ ਲੋਨ ਤੁਰੰਤ। ਪਤਾ ਹੈ ਕੌਣ ਦੇ ਰਿਹਾ ਹੈ? ਵਿਆਜ ਕਿੰਨਾ ਹੈ? ਲੋਨ ਸਿਰਫ ਨਿਯੰਤ੍ਰਿਤ ਸੰਸਥਾਵਾਂ ਤੋਂ ਹੀ ਲਓ। ਲੋਨ ਦਾ ਵਿਚਾਰ ਲੋੜ ਅਨੁਸਾਰ, ਉਹ ਵੀ ਚੈੱਕ ਕਰਕੇ। ਹੋ ਗਿਆ ਇੰਤਜ਼ਾਮ। ਤਨਖਾਹ ਐਡਵਾਂਸ ਚ ਭੇਜੀ।
2: RBI ਕਹਿੰਦਾ ਹੈ
0: ਸਹੀ ਵਿੱਤੀ ਰਵੱਈਆ ਤੁਹਾਨੂੰ ਬਚਾਏਗਾ ਹਮੇਸ਼ਾ।
3: ਹੈਲੋ।
4: ਹੈਲੋ, ਨਮਸਕਾਰ ਮੈਡਮ ਜੀ।
3: ਹਾਂਜੀ, ਨਮਸਕਾਰ ਜੀ।
4: ਹਰਭਜਨ ਨਾਮ ਦਾ ਸੁਣਾਓ ਜੀ।
3: ਹਾਂ, ਆਪਣਾ ਨਾਮ ਦੱਸੋ ਜੀ ਪਹਿਲਾਂ, ਕਿੱਥੋਂ ਗੱਲ ਕਰ ਰਹੇ ਹੋ?
4: ਰਮੇਸ਼ ਕੁਮਾਰ ਜੀ, ਜ਼ਿਲ੍ਹਾ ਪਟਿਆਲਾ, ਮਿਹੋਣ।
3: ਠੀਕ ਹੈ ਜੀ। ਹਾਂਜੀ, ਹਰਭਜਨ ਨਾਮ ਦਾ ਗੀਤ ਸੁਣਾ ਦਈਏ ਜੀ।
4: ਹਾਂਜੀ
3: ਜੀ, ਸੁਣਵਾ ਰਹੇ ਹਾਂ ਜੀ।

0: ਹੁਣੇ ਤੁਸੀਂ ਸੁਣੀ ਸੀ ਹਰਭਜਨ ਮਾਨ ਦਾ ਗਾਇਆ ਗੀਤ ਅਗਲੇ ਸਰੋਤਾ ਨੇ ਸਾਡੇ ਨਾਲ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਕੌਣ ਬੋਲੇ ਜੀ?
1: ਮੈਂ ਸੁਰਿੰਦਰ ਸਿੰਘ ਲਾਡੀ, ਪਿੰਡ ਸੁੱਲਰ ਪਟਿਆਲੇ ਤੋਂ ਬੋਲ ਰਿਹਾ ਜੀ।
0: ਠੀਕ ਹੈ ਜੀ, ਕਿਹੜਾ ਗੀਤ ਸੁਣਨਾ ਜੀ?
1: ਹਰਜੀਤ ਹਰਮਨ ਦਾ ਸੁਣਾ ਦਿਓ ਜੀ, ਚਾਦਰ।
0: ਤੁਸੀਂ ਪਹਿਲਾਂ ਹੋਰ ਗੀਤ ਕਿਹਾ ਸੀ ਜੀ?
1: ਨਾ, ਚੰਡੋਲ ਸੱਚ, ਸੋਰੀ।
0: ਹਾਂਜੀ, ਠੀਕ ਹੈ ਜੀ।

ਹਾਂਜੀ, ਇਸ ਵੇਲੇ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਫਰਮਾਇਸ਼। ਸਾਡੇ ਨਾਲ ਇੱਕ ਸਰੋਤਾ ਨੇ, ਉਹਨਾਂ ਦੇ ਵਿਚਾਰ ਸੁਣਦੇ ਹਾਂ ਜੀ। ਹੈਲੋ ਹੈਲੋ ਜੀ, ਉਹਨਾਂ ਦਾ ਸੰਪਰਕ ਹੈ ਜਿਹੜਾ ਸਾਡੇ ਨਾਲ ਉਹ ਟੁੱਟ ਗਿਆ, ਅਤੇ ਗੀਤ ਜਿਹੜਾ ਚੱਲ ਰਿਹਾ ਸੀ ਅਸੀਂ ਸੁਣ ਰਹੇ ਹਾਂ।

ਅਤੇ ਜਿਹੜਾ ਅਸੀਂ ਮਾਫ਼ੀ ਚਾਹੁੰਦੇ ਹਾਂ ਉਸ ਦੇ ਲਈ, ਅਤੇ ਸਾਡੇ ਸਰੋਤੇ ਨੇ ਜਿਹੜੇ ਹਮੇਸ਼ਾ ਜੁੜੇ ਰਹਿੰਦੇ ਨੇ ਆਕਾਸ਼ਵਾਣੀ ਪਟਿਆਲਾ ਦਾ ਪ੍ਰੋਗਰਾਮਾਂ ਦਾ ਆਨੰਦ ਮਾਣਦੇ ਨੇ, ਇਹਦੇ ਲਈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਰਾਜਵਿੰਦਰ ਨੂੰ ਇੱਥੇ ਹੀ ਆ ਗਿਆ ਦਿਓ ਅੱਜ ਦਾ ਹੈਲੋ ਫਰਮਾਇਸ਼ ਪ੍ਰੋਗਰਾਮ ਖਤਮ ਕਰਨ ਦੀ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼ FM ਬੈਂਡ 100.2 ਮੈਗਾਹਰਟਜ਼ 'ਤੇ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਆਨ AIR ਐਪ 'ਤੇ ਵੀ ਨਾਲੋਂ ਨਾਲ ਸੁਣ ਸਕਦੇ ਹੋ। ਸਮਾਂ ਮਿਲਾ ਲਓ ਇਸ ਵੇਲੇ ਸਵੇਰ ਦੇ 11 ਵਜੇ ਨੇ ਵੇਲਾ ਹੋ ਗਿਆ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ ਸਾਂਝੀਆਂ ਕਰਨ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਜਸਥਾਨ ਅਤੇ ਗੁਜਰਾਤ 'ਚ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ। ਗੁਜਰਾਤ ATS ਨੇ ਪਾਕਿਸਤਾਨ ਸਥਿਤ ਪਾਬੰਦੀ ਸ਼ੁਦਾ ਦਹਿਸ਼ਤਗਰਦ ਸੰਗਠਨ ਜੈਸ਼ ਏ ਮੁਹੰਮਦ ਨਾਲ ਜੁੜੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਕੇਂਦਰ ਨੇ ਅਲ ਨੀਲੋ ਕਾਰਨ ਦੇਸ਼ ਦੇ ਕੁਝ ਹਿੱਸਿਆਂ 'ਚ ਆਮ ਨਾਲੋਂ ਘੱਟ ਬਾਰਿਸ਼ ਦੀ ਸਥਿਤੀ ਅਤੇ ਇਸਦੇ ਪ੍ਰਭਾਵ ਬਾਰੇ ਕੱਲ੍ਹ ਜਾਇਜ਼ਾ ਲਿਆ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਅਤੇ ਫਰਾਂਸ ਦੇ ਖਜ਼ਾਨਾ ਮੰਤਰੀ ਰੋਲੈਂਡ ਲੈਸਕੂਰ ਨੇ ਕੱਲ੍ਹ ਫਰਾਂਸ 'ਚ ਭਾਰਤ ਫਰਾਂਸ ਆਰਥਿਕ ਅਤੇ ਮਾਲੀ ਸੰਵਾਦ ਦੀ ਸਹਿ ਪ੍ਰਧਾਨਗੀ ਕੀਤੀ। ਜੰਮੂ ਕਸ਼ਮੀਰ ਵਿੱਚ ਅਮਰਨਾਥ ਯਾਤਰਾ ਦੇ ਪਹਿਲੇ ਦਿਨ 12,168 ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ। ਸਰਕਾਰ ਨੇ ਈ ਰਿਕਸ਼ਾ ਦੀਆਂ ਬੈਟਰੀਆਂ ਨੂੰ ਹੈਕ ਕਰਨ ਲਈ ਵਰਤੀਆਂ ਜਾ ਰਹੀਆਂ ਐਪਸ ਨੂੰ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਹਟਾਉਣ ਦੇ ਆਦੇਸ਼ ਦਿੱਤੇ ਨੇ। ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਖਾਤਿਆਂ 'ਚ ਘੱਟ ਪੈਸੇ ਪਾ ਕੇ ਪੰਜਾਬ ਦੀਆਂ ਔਰਤਾਂ ਨਾਲ ਧੋਖਾ ਕੀਤਾ ਹੈ। ਪੰਜਾਬ ਕਾਂਗਰਸ ਦੇ ਕਈ ਨੇਤਾਵਾਂ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲ ਕੇ ਕਾਂਗਰਸ ਹਾਈਕਮਾਂਡ ਵੱਲੋਂ ਚੋਣਾਂ ਸਬੰਧੀ ਬਣਾਈ ਪੰਜਾਬ ਕਮੇਟੀ ਦੀ ਲਿਸਟ ਬਾਰੇ ਕਮੇਟੀ ਨੂੰ ਮੁੜ ਵਿਚਾਰ ਕਰਨ ਲਈ ਕਿਹਾ ਗਿਆ ਹੈ। ਕਪੂਰਥਲਾ ਵਿੱਚ ਸਕੂਲਾਂ ਦੇ ਆਲੇ ਦੁਆਲੇ ਐਨਰਜੀ ਡਰਿੰਕਸ ਦੀ ਵਿਕਰੀ 'ਤੇ ਮੁਕੰਮਲ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ। ਚੰਡੀਗੜ੍ਹ 'ਚ ਮੌਸਮ ਵਿਭਾਗ ਨੇ 6 ਤੋਂ 9 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ 'ਚ ਗਰਜ ਚਮਕ ਨਾਲ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਅਤੇ ਖੇਡਾਂ 'ਚ ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਕ੍ਰਿਕਟ ਮੈਚ ਅੱਜ ਮਾਨਚੈਸਟਰ 'ਚ ਖੇਡਿਆ ਜਾਏਗਾ। ਇਹ ਸੀ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ। ਤੁਸੀਂ ਹੋ ਇਸ ਵੇਲੇ ਆਕਾਸ਼ਵਾਣੀ ਪਟਿਆਲਾ ਦੇ ਨਾਲ। ਸਾਨੂੰ ਤੁਸੀਂ ਸੁਣ ਸਕਦੇ ਹੋ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਆਨ AIR ਐਪ ਅਤੇ FM ਬੈਂਡ 100.2 ਮੈਗਾਹਰਟਜ਼ 'ਤੇ। ਵੇਲਾ ਹੋ ਗਿਆ ਪ੍ਰੋਗਰਾਮ ਹਿੰਦੀ ਜ਼ਾਇਕਾ ਦਾ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਮੈਂ ਕਰਮਜੀਤ ਕੌਰ ਤੁਹਾਡੇ ਨਾਲ। ਪ੍ਰੋਗਰਾਮ 'ਚ ਤੁਸੀਂ ਵਟਸਐਪ ਮੈਸੇਜ ਕਰਕੇ ਆਪਣੀ ਪਸੰਦ ਦੇ ਹਿੰਦੀ ਫਿਲਮੀ ਗੀਤ ਸੁਣ ਸਕਦੇ ਹੋ ਅਤੇ ਨੰਬਰ ਸਾਡਾ ਰਹੇਗਾ 9465056868। ਬਹੁਤ ਸਾਰੇ ਮੈਸੇਜਿਸ ਸਾਡੇ ਤੱਕ ਪਹੁੰਚ ਚੁੱਕੇ ਨੇ ਅਤੇ ਸ਼ੁਰੂਆਤ ਕਰਦੇ ਹਾਂ ਜੀ ਇਹਨਾਂ ਮੈਸੇਜਿਸ ਨੂੰ ਸ਼ਾਮਿਲ ਕਰਨ ਦੀ ਅਤੇ ਕੋਸ਼ਿਸ਼ ਕਰਾਂਗੇ ਕਿ ਸਾਰਿਆਂ ਦੀਆਂ ਫਰਮਾਇਸ਼ਾਂ ਪੂਰੀਆਂ ਹੋਣ। ਸਾਰੇ ਹੀ ਸਰੋਤਿਆਂ ਦਾ ਅਸੀਂ ਸਵਾਗਤ ਕਰਦੇ ਹਾਂ ਅਤੇ ਅਸੀਂ ਗੁਜ਼ਾਰਿਸ਼ ਕਰਾਂਗੇ ਸਾਰਿਆਂ ਨੂੰ ਕਿ ਪ੍ਰੋਗਰਾਮ ਨੂੰ ਧਿਆਨ ਨਾਲ ਸੁਣਿਓ। ਸਾਰਿਆਂ ਦੇ ਨਾਮ ਨੇ ਜਿਹੜੇ ਉਹ ਪੜ੍ਹੇ ਜਾਣਗੇ, ਇਸ ਕਰਕੇ ਰਿਪੀਟ ਮੈਸੇਜਿਸ ਨੇ ਜਿਹੜੇ ਉਹ ਨਾ ਭੇਜੇ ਜਾਣ ਕਿਉਂਕਿ ਪ੍ਰੋਗਰਾਮ ਦਾ ਸਮਾਂ ਸੀਮਿਤ ਹੈ। ਸੋ ਪਹਿਲਾ ਸੁਨੇਹਾ ਜਿਹੜਾ ਸਾਡੇ ਤੱਕ ਪਹੁੰਚਿਆ ਹੈ ਤਹਿਸੀਲ ਅਲੀਗੰਜ ਈਟਾ ਉੱਤਰ ਪ੍ਰਦੇਸ਼ ਤੋਂ ਆਇਆ। ਵਿਪਿਨ ਕੁਮਾਰ, ਸਪਨਾ, ਰਵਿੰਦਰ, ਰਾਜੇਸ਼, ਰਮੇਸ਼ ਚੰਦਰ, ਰਾਜੀਵ, ਪ੍ਰਦੀਪ, ਰਜਨੀਤ, ਸਿਧਾਰਥ ਸ਼ਾਕਿਆ, ਸੁਜਾਤਾ, ਸੰਘਮਿੱਤਰਾ, ਕੁਮਾਰੀ ਪ੍ਰਗਿਆ, ਕੁਮਾਰੀ ਪ੍ਰਤਿਗਿਆ ਹੋਰਾਂ ਦਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ। ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਨੇ। ਅਗਲੀ ਫਰਮਾਇਸ਼ ਨਾਦੂਰਾ ਤੋਂ ਹੈ ਸੰਤੋਸ਼ ਵਸਾਨੇ, ਊਸ਼ਾ, ਅਭਿਸ਼ੇਕ, ਅਨਿਕੇਤ ਅਤੇ ਸਾਗਰ ਕਟਕ ਹੋਰਾਂ ਦਾ। ਨਾਸਿਕ ਤੋਂ ਹੀ ਵਿਸ਼ਾਲ ਗਵਲੀ, ਸੋਨਾਲੀ, ਸਮਰਪਣ ਅਤੇ ਭਗਤੀ ਗਵਲੀ ਹੋਰਾਂ ਦੀ ਫਰਮਾਇਸ਼ ਹੈ।

ਪ੍ਰੋਗਰਾਮ ਹਿੰਦੀ ਜ਼ਾਇਕਾ 'ਚ ਅਗਲੀ ਫਰਮਾਇਸ਼ ਅਮਰਜੀਤ ਸਿੰਘ ਔਲਖ, ਰੌਕੀ, ਦਵਿੰਦਰ ਕੌਰ ਹੋਰਾਂ ਦੀ ਰਾਗੂ ਮਾਜਰਾ ਪਟਿਆਲਾ ਤੋਂ ਸਾਡੀ ਤੱਕ ਆਈ ਹੈ ਜੀ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਬਿੱਲਾ ਮਾਧੂਪੁਰੀ, ਰਾਜ ਕੌਰ, ਜੋਤੀ ਗੋਲਡੀ ਅਤੇ ਬੱਬੂ ਟਿਵਾਣਾ ਅਤੇ ਰਾਮ ਲਾਲ ਖਰੌੜਾ ਹੋਰਾਂ ਦੀ ਫਰਮਾਇਸ਼ ਹੈ। ਅਗਲੀ ਫਰਮਾਇਸ਼ ਅਮਲ ਕਰ ਲੈਂਦੇ ਹਾਂ ਜੀ। ਸਾਡੇ ਤੱਕ ਪਹੁੰਚੀ ਹੈ ਗੁਰੂ ਨਾਨਕਪੁਰਾ ਬਠਿੰਡਾ ਤੋਂ ਕਿਸ਼ੋਰ ਸਬਲਾਨੀਆ, ਸਾਵਿਤਰੀ ਸੁਮਨ ਅਤੇ ਅੰਸ਼ੂ ਰਾਣੀ ਹੋਰਾਂ ਦੀ ਫਰਮਾਇਸ਼ ਹੈ। ਅਗਲੀ ਫਰਮਾਇਸ਼ ਨੱਥ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ, ਅਮਰਜੀਤ ਕੌਰ, ਗੁਰਪ੍ਰੀਤ ਸਿੰਘ ਮਾਨ ਅਤੇ ਮਹਿੰਦਰ ਭੱਟੀ ਮੰਡੀ ਕਲਾਂ ਤੋਂ ਫਰਮਾਇਸ਼ ਕਰ ਰਹੇ ਨੇ। ਪਿੰਡ ਬਠੇਨਾ ਪਾਟਨ, ਜ਼ਿਲ੍ਹਾ ਦੁਰਗ ਛੱਤੀਸਗੜ੍ਹ ਤੋਂ ਫਰਮਾਇਸ਼ ਹੈ ਬਲਕਰਨ ਵਰਮਾ, ਅੰਜਨੀ, ਜੋਤੀ ਅਤੇ ਪ੍ਰਹਿਲਾਦ ਰਾਜਿੰਦਰ ਵਰਮਾ ਹੋਰਾਂ ਦੀ ਫਰਮਾਇਸ਼ ਹੈ। ਪਿੰਡ ਜਲਵੇੜਾ ਤੋਂ ਭੁਪਿੰਦਰ ਸਿੰਘ ਸਿੱਧੂ ਸਾਨੂੰ ਫਰਮਾਇਸ਼ ਕਰ ਰਹੇ ਨੇ ਜੀ। ਅੰਬਾਲਾ ਨਨਿਓਲਾ ਤੋਂ ਮਹਿੰਦਰ ਰੋਇਆਲਾ, ਰਣਜੀਤ, ਮਨੀ, ਰੂਬੀ, ਹੈਪੀ, ਕਿਰਨ ਅਤੇ ਸੀਮੂ ਰੋਇਆਲਾ ਹੋਰਾਂ ਦੀ ਫਰਮਾਇਸ਼ ਹੈ। ਰਾਮਗੜ੍ਹ ਕੈਂਟ ਤੋਂ ਮਹਿੰਦਰ ਮੋਦੀ ਅਤੇ ਠਾਕੁਰ ਸਾਹਿਬ ਹੋਰਾਂ ਦੀ ਫਰਮਾਇਸ਼ ਹੈ। ਮੁਹੰਮਦ ਵੱਕਾਰ ਫਰੀਦੀ, ਮੁਹੰਮਦ ਇਕਬਾਲ ਫਰੀਦੀ, ਸਿਤਾਰਾ ਬੇਗਮ, ਨਸਰੀਨ ਪਰਵੀਨ, ਰੋਜ਼ੀ ਪਰਵੀਨ, ਬਿੱਟੂ, ਸਾਜਦਾ ਰਾਣੀ ਅਤੇ ਹੀਨਾ ਕੌਸਰ ਹੋਰਾਂ ਦੀ ਫਰਮਾਇਸ਼ ਜ਼ਿਲ੍ਹਾ ਬਿਜਨੌਰ ਤੋਂ ਸਾਡੇ ਤੱਕ ਪਹੁੰਚੀ ਹੈ। ਸਰਹੰਦੀ ਬਾਜ਼ਾਰ ਪਟਿਆਲਾ ਤੋਂ ਫਰਮਾਇਸ਼ ਕਰ ਰਹੇ ਨੇ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ ਰਹੇਜਾ, ਡੈਨੀ, ਨੀਤੂ, ਜੋਤ ਅਤੇ ਸਚਨੀ। ਕੋਹਕਾ ਭਿਲਾਈ ਤੋਂ ਫਰਮਾਇਸ਼ ਕੀਤੀ ਹੈ ਉੱਤਮ ਸਿੰਘ ਜੰਗੇਲ, ਮੋਰਸ, ਅਨਿਲ, ਅਜੀਤ ਕੁਮਾਰ, ਆਯੂਸ਼ ਅਤੇ ਨੰਦਨੀ ਹੋਰਾਂ ਨੇ। ਪਿੰਡ ਭੋਜੋਵਾਲੀ ਨੇੜੇ ਧੂਰੀ ਸੰਗਰੂਰ ਤੋਂ ਭਗਵੰਤ ਸਿੰਘ, ਸੁਰਜੀਤ ਸਿੰਘ, ਦਰਸ਼ਨ ਸਿੰਘ, ਅਮਰ ਸਿੰਘ, ਗੁਰਮੇਲ ਸਿੰਘ ਸ਼ੇਰਪੁਰ ਸੋਢੀਆਂ ਤੋਂ ਫਰਮਾਇਸ਼ ਕਰ ਰਹੇ ਨੇ ਅਤੇ ਇਹਨਾਂ ਦੇ ਨਾਲ ਨੇ ਰਵਰੀਤ ਕੌਰ ਸਰਾਓ। ਚੱਕ ਲਾਲੇਕਾ ਬਹਾਵਲ ਨਗਰ ਤੋਂ ਚੌਧਰੀ ਜ਼ੁਲਫਿਕਾਰ ਅਲੀ ਹੋਰਾਂ ਦੀ ਫਰਮਾਇਸ਼ ਹੈ। ਮਨਾਲੀ ਹਿਮਾਚਲ ਤੋਂ ਹਰਸ਼, ਵਿਨੇ, ਵਿਨੀਤ, ਰੋਜਸ ਦੀ ਫਰਮਾਇਸ਼ ਹੈ ਅਤੇ ਚੰਡੀਗੜ੍ਹ ਤੋਂ ਸ਼ੇਫਾਲੀ, ਸ਼ੈਫੀ, ਡੈਵਿਸ, ਬਿਮਲਾ ਅਤੇ ਸਤੀਸ਼ ਅਨੇਜਾ ਹੋਰਾਂ ਨੇ ਫਰਮਾਇਸ਼ ਕੀਤੀ ਹੈ। ਗਗਨਦੀਪ ਥਾਂਦੀ, ਤ੍ਰਿਪਤਾ ਕੁਮਾਰੀ, ਡਾਕਟਰ ਪ੍ਰਿਯੰਕਾ ਥਾਂਦੀ, ਡਾਕਟਰ ਪ੍ਰਸ਼ਾਂਤ, ਡਾਕਟਰ ਪ੍ਰੀਅਮ, ਬੇਬੀ ਭਾਮਿਕਾ ਅਤੇ ਬਾਣੀ ਥਾਂਦੀ ਹੋਰਾਂ ਦੀ ਫਰਮਾਇਸ਼ ਪਿੰਡ ਅਤੇ ਡਾਕਖਾਨਾ ਟੌਰੋਵਾਲ, ਤਹਿਸੀਲ ਬਲਾਚੌਰ, ਨਵਾਂਸ਼ਹਿਰ ਤੋਂ ਫਰਮਾਇਸ਼ ਕੀਤੀ ਹੈ ਜੀ ਇਹਨਾਂ ਨੇ। ਰਿਆਸਤ ਹੁਸੈਨ ਸਦੀਕੀ, ਨਾਜ਼ਮਾ ਬੇਗਮ ਸਦੀਕੀ, ਰਿਆਜ਼, ਰਿਫਾਕਤ, ਮੁਹੰਮਦ ਰਿਹਾਨ, ਸਮਰੀਨ ਪਰਵੀਨ ਅਤੇ ਮਾਹਿਰਾ ਨੂਰ ਹੋਰਾਂ ਦੀ ਫਰਮਾਇਸ਼ ਜੈਸਪੁਰ ਉੱਤਰਾਖੰਡ ਤੋਂ ਆਈ ਹੈ।

ਸੰਜੇ ਸਾਹੂ, ਸੁਜਾਤਾ, ਸ਼ਸ਼ਾਂਕ ਅਤੇ ਸੀਮਾ ਸਾਹੂ ਹੋਰਾਂ ਦੀ ਫਰਮਾਇਸ਼ ਪੋਟੀਆ ਕਲਾਂ ਦੁਰਗ ਤੋਂ ਆਈ ਹੈ। ਪ੍ਰਿੰਸ ਲਕਸ਼ਮੀ, ਮਨਪ੍ਰੀਤ, ਫਤਿਹ, ਜਤਿੰਦਰ, ਜੱਸੀ, ਰਾਜੂ ਹੋਰਾਂ ਦੀ ਫਰਮਾਇਸ਼ ਅਮਨ ਨਗਰ ਪਟਿਆਲਾ ਤੋਂ ਸਾਡੇ ਤੱਕ ਆਈ ਹੈ। ਪਿੰਡ ਝੰਝੇੜੀ, ਤਹਿਸੀਲ ਖਰੜ, ਜ਼ਿਲ੍ਹਾ SES ਨਗਰ ਤੋਂ ਲਿਆਕਤ ਅਲੀ, ਨੀਸ਼ਾ ਸ਼ਾਹੀਨ, ਯਾਸਮੀਨ, ਅਰਮਾਨ ਮਲਿਕ ਹੋਰਾਂ ਨੇ ਫਰਮਾਇਸ਼ ਕੀਤੀ ਹੈ ਜੀ। ਲਖਵਿੰਦਰ ਪਾਲ ਗਰਗ ਪਿੰਡ ਦੇ ਡਾਕਖਾਨਾ ਘਰਾ ਚੋਂ, ਜ਼ਿਲ੍ਹਾ ਸੰਗਰੂਰ ਤੋਂ ਫਰਮਾਇਸ਼ ਕਰ ਰਹੇ ਨੇ। ਅਤੇ ਆਓ ਫਿਰ ਇਹਨਾਂ ਸਾਰੇ ਸਰੋਤਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ 'ਚ ਗੀਤ ਫਿਲਮ ਚਲਤੇ ਚਲਤੇ ਚੋਂ।

100.2 ਮੈਗਾਹਰਟਸ ਤੇ ਤੁਸੀਂ ਹੋ ਇਸ ਵੇਲੇ ਆਕਾਸ਼ਵਾਣੀ ਪਟਿਆਲਾ ਦੇ ਨਾਲ। ਸਾਨੂੰ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਆਨ AIR ਐਪ ਤੇ ਵੀ ਨਾਲੋਂ ਨਾਲ ਸੁਣ ਸਕਦੇ ਹੋ। ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਹਿੰਦੀ ਜ਼ਾਇਕਾ, ਸੁਣਵਾ ਰਹੇ ਹਾਂ ਤੁਹਾਡੀ ਪਸੰਦ ਦੇ ਹਿੰਦੀ ਫਿਲਮੀ ਗੀਤ, ਅਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ 94650-0268 ਨੰਬਰ 'ਤੇ। ਅਗਲਾ ਮੈਸੇਜ ਆਇਆ ਜੀ ਸਾਡੇ ਕੋਲ ਜਮਾਨੀਆ ਗਾਜ਼ੀਪੁਰ UP ਤੋਂ ਸੁਰੇਸ਼ ਜਾਇਸਵਾਲ, ਉਰਮਿਲਾ, ਦੀਪਕ ਅਤੇ ਸਵਾਤੀ ਹੋਰਾਂ ਦਾ। ਜਮਸ਼ੇਦਪੁਰ ਤੋਂ ਵਿਪਿਨ, ਸਵਾਤੀ, ਦੇਵ ਕੁਮਾਰ ਅਤੇ ਆਰਿਆ ਕੁਮਾਰ ਹੋਰਾਂ ਦੀ ਫਰਮਾਇਸ਼ ਹੈ। ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਜੀ ਜਗਸੀਰ ਸਿੰਘ, ਮੰਦਰ ਸਿੰਘ, ਜਰਨੈਲ ਸਿੰਘ, ਗੁਰਮੇਲ ਸਿੰਘ, ਪੂਰਾ ਸਿੰਘ, ਲਛਮਣ ਸਿੰਘ, ਮੱਖਣ ਸਿੰਘ ਹੋਰਾਂ ਨੇ ਪਿੰਡ ਵੱਲੋਂ ਜ਼ਿਲ੍ਹਾ ਬਠਿੰਡਾ ਤੋਂ। ਫਰਮਾਇਸ਼ਕਰਤਾ ਨੇ ਜੀ ਲਾਡੀ ਧਾਰੀਵਾਲ ਸਮਾਣਾ ਤੋਂ, ਪਿੰਡ ਗੁੱਥਮੜਾ ਤੋਂ ਫਰਮਾਇਸ਼ ਕੀਤੀ ਹੈ ਲਖਵੀਰ ਸਿੰਘ, ਅੰਟਾਲ, ਜੱਗੀ, ਕਾਸੂ, ਨੂਰ, ਬਾਜ਼, ਖੁਸ਼ੀ, ਯੁਵਰਾਜ ਹੋਰਾਂ ਨੇ। ਅਤੇ ਸਹੀ ਤਰ੍ਹਾਂ ਅਗਲਾ ਮੈਸੇਜ ਸ਼ਾਮਲ ਕਰ ਲੈਂਦੇ ਹਾਂ ਜੀ। ਯਮਤਮਾਲ ਮਹਾਰਾਸ਼ਟਰ ਤੋਂ ਹੈ, ਲਕਸ਼ਮਣ ਰਾਓ, ਕਲਪਨਾ ਤਾਈ, ਸੈਲੇਸ਼, ਪ੍ਰਤੀਕਸ਼ਾ, ਸਵਪ੍ਰੀਲ, ਰਕਸ਼ਤਾ ਹੋਰਾਂ ਦੀ ਫਰਮਾਇਸ਼ ਹੈ। ਪਿੰਡ ਸਾਵੰਤ ਖੇੜਾ ਮੰਡੀ ਡੱਬ ਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ ਅਤੇ ਸ਼ੈਲਿੰਦਰ ਕੁਮਾਰ ਹੋਰਾਂ ਦੀ ਫਰਮਾਇਸ਼ ਹੈ। ਨਰਿੰਦਰ ਚਾਵਲਾ ਪਿੰਡ ਮਕਾਰੋਪੁਰ, ਤਹਿਸੀਲ ਬੱਸੀ ਪਠਾਣਾ ਤੋਂ ਫਰਮਾਇਸ਼ ਕਰ ਰਹੇ ਨੇ। ਇਹਨਾਂ ਦੇ ਨਾਲ ਨੇ ਹਰੀਸ਼, ਪ੍ਰਿੰਸ ਮੁਸਕਾਨ, ਪ੍ਰਾਚੀ, ਮਹਿਕ, ਥਨਮੀਤ, ਮਨੀ, ਪਿਊਸ਼, ਸਨੇਹਾ ਅਤੇ ਓਮ। ਕਬੀਰ ਸੰਧੂ, ਕਮਲਜੀਤ ਸੰਧੂ ਹੋਰਾਂ ਨੇ ਸਾਨੂੰ ਫਰਮਾਇਸ਼ ਕੀਤੀ ਹੈ ਜੀ, ਅਤੇ ਇਹਨਾਂ ਦੇ ਨਾਲ ਨੇ ਬੰਸੀ ਲਾਲ ਸੰਧੂ ਪਿੰਡ ਅਤੇ ਜਮੂੜੀ ਅੰਬਾਲਾ ਤੋਂ ਵੀ ਸਾਨੂੰ ਫਰਮਾਇਸ਼ ਕਰ ਰਹੇ ਨੇ। ਪਿੰਡ ਜਾਖੌਦ ਰਾਜਸਥਾਨ ਤੋਂ ਸ਼ੰਭੂ ਦਿਆਲ ਖਟਕ, ਵਿਮਲਾ ਦੇਵੀ, ਅਮਰਜੀਤ, ਸੁੰਦਰ ਲਾਲ, ਯੋਗੇਸ਼ ਕੁਮਾਰ, ਦੀਪਕ ਕੁਮਾਰ ਅਤੇ ਪੂਜਾ ਖਟਕ ਹੋਰਾਂ ਦੀ ਫਰਮਾਇਸ਼ ਹੈ। ਡਕਾਲੇ ਤੋਂ ਫਰਮਾਇਸ਼ ਕੀਤੀ ਹੈ ਬਿੰਦਰ ਸਿੰਘ, ਚਮਕੌਰ ਸਿੰਘ ਹੋਰਾਂ ਨੇ। ਫਕੀਰ ਸਿੰਘ ਸੋਮਾ ਸ਼ੈਂਟੀ ਪਿੰਡ ਬਾਗੜੀਆਂ, ਜ਼ਿਲ੍ਹਾ ਮਲੇਰਕੋਟਲਾ ਤੋਂ ਸਾਨੂੰ ਫਰਮਾਇਸ਼ ਕਰਦੇ ਨੇ। ਅਗਲੀ ਫਰਮਾਇਸ਼ ਪਿੰਡ ਉਂਗਾਲਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਸਾਡੇ ਤੱਕ ਪਹੁੰਚੀ ਹੈ ਜੀ। ਭੇਜਣ ਵਾਲੇ ਸਾਡੇ ਸਰੋਤਾ ਨੇ ਰਾਜੇਂਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ ਅਤੇ ਹਰਮਨ। ਹਿੰਦੀ ਜ਼ਾਇਕਾ ਪ੍ਰੋਗਰਾਮ ਵਿੱਚ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਨੇ, ਬਾੜਮੇਰ ਰਾਜਸਥਾਨ ਤੋਂ ਬਬਲੀਸ਼ ਪਵਾਰ, ਡੈਨੀ ਪਵਾਰ ਅਤੇ ਮੁਨੀਸ਼, ਰਾਮਦੇਵਰਾ ਤੋਂ ਦਿਨੇਸ਼ ਚੌਹਾਨ, ਡਾਂਗਰੀ ਤੋਂ ਬਾਬੂ ਰਾਮ ਜਾਇਸਵਾਲ, ਖਲੀਫੋ ਕੀ ਬਾਬੜੀ ਤੋਂ ਖੁਦਾ ਬਖਸ਼ ਖਲੀਫਾ ਹੋਰੀ, ਮੁਹੰਮਦ ਯਾਸੀਨ ਅੰਜਾਨ, ਸਾਇਮਾ ਨਵਾਜ਼, ਹਸਨ ਅਹਿਦ, ਮਿਫਰਾ ਨਵਾਜ਼, ਬੇਬੀ ਚਾਹਤ ਅਤੇ ਸਾਦੀਆ ਹੋਰਾਂ ਦੀ ਫਰਮਾਇਸ਼ ਗਿਰੀਡੀਹ ਝਾਰਖੰਡ ਤੋਂ ਸਾਡੇ ਤੱਕ ਪਹੁੰਚੀ ਹੈ ਜੀ। ਅਗਲਾ ਮੈਸੇਜ ਸ਼ਾਮਲ ਕਰ ਲੈਂਦੇ, ਏਕਤਾ ਕਲੋਨੀ ਰੋਹਤਕ ਤੋਂ ਆਇਆ ਸੀਤਾ ਰਾਮ ਕਾਂਗੜਾ, ਬਬੀਤਾ ਬੋਟ, ਨਿਖਿਲ ਕਾਂਗੜਾ, ਤਨਵੀ ਅਤੇ ਅੰਕਿਤ ਕਾਂਗੜਾ ਹੋਰਾਂ ਦਾ। ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਜਸਪੀਤ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਹੋਰਾਂ ਦੀ ਫਰਮਾਇਸ਼ ਹੈ। ਅਤੇ ਆਓ ਇਹਨਾਂ ਸਾਰੇ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ 'ਚ ਅਗਲਾ ਗੀਤ, ਉਦਿਤ ਨਾਰਾਇਣ ਅਤੇ ਅਲਕਾ ਯਾਗਨਿਕ ਦੀਆਂ ਆਵਾਜ਼ਾਂ 'ਚ।

ਪ੍ਰੋਗਰਾਮ 'ਚ ਜੀ ਅਗਲੀ ਫਰਮਾਇਸ਼ ਸਾਡੇ ਕੋਲ ਆਈ ਹੈ ਰਜਿੰਦਰ ਸਿੰਘ ਰਾਜੂ ਹੋਰਾਂ ਦੀ, ਇਹਨਾਂ ਦੇ ਨਾਲ ਨੇ ਬੇਅੰਤ ਸਿੰਘ ਅਤੇ ਇਹ ਪਿੰਡ ਨਰਮਾਣਾ ਨਾਭਾ ਤੋਂ ਸਾਨੂੰ ਫਰਮਾਇਸ਼ ਕਰ ਰਹੇ ਨੇ। ਧਰਮਪੁਰਾ ਬਾਜ਼ਾਰ ਤੋਂ ਲਾਡੀ ਗਿੱਲ, ਰਾਜਵਿੰਦਰ ਕੌਰ ਰਾਣੀ ਅਤੇ ਜੇ ਪੀ ਹੋਰਾਂ ਦੀ ਫਰਮਾਇਸ਼ ਹੈ। ਨਸੀਬ ਅਗਲੀ ਫਰਮਾਇਸ਼ ਸਾਨੂੰ ਖੰਡਵਾ ਤੋਂ ਹੈ ਜੀ, ਅਬਦੁਲ ਗਫਾਰ ਡਾਵਰ, ਖੁਸ਼ ਨਸੀਬ ਅਬਦੁਲ ਹੱਕ ਡਾਵਰ ਅਤੇ ਜ਼ਿਆਉਲ ਹੱਕ ਡਾਵਰ ਹੋਰਾਂ ਦੀ। ਅਤੇ ਇਹਨਾਂ ਸਾਰੇ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਦਾ ਆਖਰੀ ਗੀਤ ਸੁਣਵਾ ਰਹੇ ਹਾਂ ਤੁਹਾਨੂੰ, ਫਿਲਮ ਲੋਫਰ 'ਚੋਂ। ਅਤੇ ਇਸੇ ਗੀਤ ਦੇ ਨਾਲ ਹੀ ਅੱਜ ਦਾ ਹਿੰਦੀ ਜ਼ਾਇਕਾ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਗਰਮਜੀਤ ਨੂੰ ਦਿਓ ਇਜਾਜ਼ਤ।

0: ਐਫਐਮ ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। 11:30 ਹੋ ਚੁੱਕੇ ਨੇ। ਅੱਜ ਦਾ ਫੁਲਕਾਰੀ ਪ੍ਰੋਗਰਾਮ ਲੈ ਕੇ ਅਸੀਂ ਦੋਵੇਂ ਹਾਜ਼ਰ ਹਾਂ। ਮੈਂ ਰਾਜਵਿੰਦਰ ਕੌਰ ਅਤੇ ਮੇਰੇ ਨਾਲ ਨੇ
1: ਅਤੇ ਮੈਂ ਹਾਂ ਕਰਮਜੀਤ ਕੌਰ ਅਤੇ ਸਾਰੇ ਹੀ ਸੋਤਿਆਂ ਦਾ ਸਵਾਗਤ ਕਰਦੇ ਹਾਂ। ਰਾਜਵਿੰਦਰ ਜੀ
0: ਜੀ
1: ਵੀ ਸਵਾਗਤ ਕਰਦੇ ਹਾਂ
0: ਜੀ।
1: ਵੈਸੇ ਫੁਲਕਾਰੀ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਨਾ ਪਹਿਲਾ ਖਿਆਲ ਇਹੀ ਆਉਂਦਾ ਕਿ ਜਦੋਂ ਅਸੀਂ ਆਪਣੇ ਨਾਲ ਦੇ ਸਾਥੀ ਨੂੰ ਮਿਲਦੇ ਹਾਂ ਤਾਂ ਉਹ ਤੋਂ ਮੌਸਮ ਦਾ ਹਾਲ ਪੁੱਛੇ ਬਿਨਾਂ ਰਿਹਾ ਨਹੀਂ ਜਾਂਦਾ,
0: ਕਿਉਂਕਿ
1: ਅਸੀਂ ਤਾਂ ਸਵੇਰੇ 5:30 ਵਜੇ ਸਟੂਡੀਓ 'ਚ ਆ ਜਾਂਦੇ ਹਾਂ ਅਤੇ ਉਦੋਂ ਮੌਸਮ ਤੇ 11 ਵਜੇ ਮੌਸਮ 'ਚ ਕਾਫੀ ਜ਼ਿਆਦਾ ਬਦਲਾਵ ਆ ਜਾਂਦਾ। ਜੇ ਮੈਂ ਆਪਣੀ ਗੱਲ ਕਰਾਂ ਕਿ ਜਦੋਂ ਮੈਂ ਸਵੇਰੇ ਆਈ ਸੀ ਤਾਂ ਉਸ ਵੇਲੇ ਤਾਂ ਕਣੀਆਂ ਆ ਰਹੀਆਂ ਸੀ ਤੇ ਮੈਂ ਥੋੜੀ ਜਿਹੀ ਗਿੱਲੀ ਵੀ ਹੋ ਗਈ ਸੀ।
0: ਬਿਲਕੁਲ,
1: ਮੌਸਮ ਵਿਭਾਗ ਵੀ ਇਹੀ ਕਹਿ ਰਿਹਾ ਕਿ ਮੀਂਹ ਆਉਣਾ ਆ, ਪਰ ਕਿੱਦਾਂ ਦੇ ਅਸਰ ਲੱਗਦੇ ਨੇ ਤੁਹਾਨੂੰ ਬਾਅਦ?
0: ਦੇਖੋ, ਮੌਸਮ ਤਾਂ ਬਹੁਤ ਜ਼ਿਆਦਾ ਗਰਮ ਹੈ, ਬੱਦਲਵਾਈ ਵੀ ਹੋਈ ਜਾ ਰਹੀ ਹੈ, ਪਰ ਉਹਦੇ ਨਾਲ ਜਿਹੜਾ ਪਸੀਨਾ ਇੱਦਾਂ ਜ਼ਿਆਦਾ ਇਸ ਤਰ੍ਹਾਂ ਲੱਗ ਰਿਹਾ ਜਿਸ ਤਰ੍ਹਾਂ ਭਾਦੋ ਦਾ ਮਹੀਨਾ ਹੁੰਦਾ ਹੈ ਨਾ, ਹੁੰਮਸ ਬਣੀ ਹੋਈ ਹੈ ਅਤੇ ਬੱਦਲ ਬਣਿਆ ਹੋਇਆ, ਪਤਾ ਨਹੀਂ ਕੋਈ ਨਾਰਾਜ਼ਗੀ ਹੈ ਕਿਸੇ ਦੇ ਨਾਲ, ਸ਼ਾਇਦ ਵਰਸ ਨਹੀਂ ਰਿਹਾ।
1: ਸਾਨੂੰ ਇੱਦਾਂ ਲੱਗਦਾ ਵੀ ਸ਼ਾਇਦ ਪਟਿਆਲੇ ਨਾਲ ਨਾਰਾਜ਼ਗੀ ਹੈ, ਪਰ ਇੱਕ ਗੱਲ ਹੋਰ ਵੀ ਬਹੁਤ ਖਾਸ ਹੈ ਕਿ ਜੇ ਅਸੀਂ ਜਦੋਂ ਪਟਿਆਲੇ ਦੀ ਗੱਲ ਕਰਦੇ ਹਾਂ ਮੀਂਹ ਨਾਲ ਜੋੜ ਕੇ, ਹੈ ਨਾ, ਤਾਂ ਪਟਿਆਲਾ ਦੋ ਵਾਰ ਹੜ੍ਹਾਂ ਦੀ ਮਾਰ ਝੱਲ ਚੁੱਕਿਆ ਹੈ।
0: ਜੀ,
1: ਸੋ ਪਟਿਆਲੇ ਦੇ ਲੋਕ ਤਾਂ ਵੈਸੇ ਵੀ
0: ਮੰਗਦੇ ਨਹੀਂ
1: ਤੋਂ ਮੰਗਦੇ ਤਾਂ ਹੈ ਨੀ, ਪਰ ਕਿਤੇ ਨਾ ਕਿਤੇ ਡਰਦੇ ਵੀ ਨੇ।
0: ਜੀ,
1: ਉਹ ਇਹ ਸੋਚਦੇ ਨੇ ਕਿ ਮੀਂਹ ਪਵੇ ਪਰ ਥੋੜਾ ਪਵੇ, ਜ਼ਿਆਦਾ ਤਾਂ ਫਿਰ ਉਹਨਾਂ ਨੂੰ ਡਰਾਉਣ ਲੱਗ ਜਾਂਦਾ।
0: ਹਾਂ ਬਿਲਕੁਲ, ਦੇਖੋ ਉਹੀ ਗੱਲ ਹੈ ਨਾ, ਸਾਨੂੰ ਜਿਹੜਾ ਸਾਰਾ ਕੁਛ ਦੇਖਣਾ ਪੈਂਦਾ, ਆਪਣਾ ਜਿਹੜਾ ਮੌਸਮ ਹੈ ਸਾਡੇ, ਉਹ ਸਾਨੂੰ ਬਹੁਤ ਕੁਛ ਸਿਖਾਉਂਦਾ ਵੀ ਹੈ, ਅਤੇ ਅਸੀਂ ਦੇਖਦੇ ਹਾਂ ਜਿਹੜੀ ਇਹ ਗਰਮੈਸ਼ ਹੈ, ਕਹਿੰਦੇ ਹੁੰਦੇ ਨੇ ਜੂਨ ਜੁਲਾਈ ਦੇ ਮਹੀਨਿਆਂ 'ਚ ਹੋਣੀ ਹੁੰਦੀ ਹੈ, ਇਸ ਤੋਂ ਬਾਅਦ ਬਰਸਾਤ ਆਉਂਦੀ ਹੈ, ਪਰ ਗੱਲ ਇਹ ਹੈ ਵੀ ਇੰਨੀਆਂ ਸਹੂਲਤਾਂ ਹੋ ਗਈਆਂ ਕਿ ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦੀਆਂ ਜੇ ਸਾਨੂੰ ਸਫ਼ਰ ਕਰਨਾ ਪੈ ਜੇ, ਹੈ ਨਾ, ਅਤੇ ਕਰਨਾ ਪਏਗਾ ਜਿੱਦਾਂ ਦਾ ਮਰਜ਼ੀ ਮੌਸਮ ਹੋਏ, ਜੇ ਕਹਿੰਦੇ ਹੱਸ ਤੁਸ ਕੇ ਕੱਢ ਲਈਏ ਤਾਂ ਵਧੀਆ ਹੈ ਨਾ।
1: ਸੋ ਸਫ਼ਰ ਜ਼ਿਆਦਾਤਰ ਮੈਨੂੰ ਲੱਗਦਾ ਔਖਾ ਹੁੰਦਾ ਜਦੋਂ ਗਰਮੀ ਹੁੰਦੀ ਹੈ, ਸਰਦੀ ਦੇ ਵਿੱਚ ਅਸੀਂ ਫਿਰ ਵੀ ਆਪਣੇ ਆਪ ਨੂੰ ਕਵਰ ਕਰਕੇ ਰੱਖ ਸਕਦੇ ਹਾਂ, ਪਰ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਔਖਾ ਹੁੰਦਾ, ਖਾਸ ਕਰ ਜੇ ਅਸੀਂ ਬਰਸਾਤਾਂ ਦੀ ਗੱਲ ਕਰੀਏ। ਜਿਹੜੇ ਲੋਕ ਕਹਿੰਦੇ ਨੇ ਪਬਲਿਕ ਟਰਾਂਸਪੋਰਟ ਤੇ ਆਉਂਦੇ ਨੇ ਜਾਂ ਫਿਰ ਜਿਨ੍ਹਾਂ ਦੇ ਕੋਲ 2-ਪਹੀਆ ਵਾਹਨ ਨੇ, ਤੇ ਉਹਨਾਂ ਦੇ ਲਈ ਜ਼ਿਆਦਾ ਦਿੱਕਤ ਆਉਂਦੀ ਹੈ। ਸੋ ਉਹਨਾਂ ਦੇ ਲਈ ਅਸੀਂ ਤਾਂ ਇਹੀ ਕਹਾਂਗੇ ਜੀ, ਭਾਵੇਂ ਮੀਂਹ ਦਾ ਯੈਲੋ ਅਲਰਟ ਮੌਸਮ ਵਿਭਾਗ ਨੇ ਜਾਰੀ ਕੀਤਾ, ਪਰ ਤੁਸੀਂ ਆਪਣੇ ਵੱਲੋਂ ਤਿਆਰੀ ਕਰਕੇ ਰੱਖਣੀ ਹੈ। ਜੇ ਤੁਸੀਂ 2-ਪਹੀਆ ਵਾਹਨ ਤੇ ਉਹ ਤਾਂ ਆਪਣੇ

0: ਸਾਈਕਲ ਚ ਰੇਨਕੋਟ ਹੈ ਜਿਹੜਾ ਉਹ ਜ਼ਰੂਰ ਰੱਖੋ,
1: ਬਿਲਕੁਲ,
0: ਤਾਂ ਕਿ ਤੁਸੀਂ ਗਿੱਲੇ ਨਾ ਹੋਵੋ ਜਿਵੇਂ ਮੈਂ ਹੋ ਗਈ ਸੀ ਅੱਜ, ਕਿਉਂਕਿ ਕਈ ਵਾਰ ਏਦਾਂ ਹੁੰਦਾ ਕਿ ਜਦੋਂ ਅਸੀਂ ਘਰੋਂ ਚੱਲਦੇ ਹਾਂ ਉਸ ਵੇਲੇ ਤਾਂ ਮੌਸਮ ਵਧੀਆ ਹੁੰਦਾ, ਪਰ ਜਿਵੇਂ ਜਿਵੇਂ ਅਸੀਂ ਅੱਗੇ ਵੱਧਦੇ ਹਾਂ ਅੱਗੇ ਅੱਗੇ ਮੀਂਹ ਸ਼ੁਰੂ ਵੀ ਹੋ ਸਕਦਾ, ਤੇਜ਼ ਵੀ ਹੋ ਸਕਦਾ, ਸੋ ਜੇ ਅਗਾਊਂ ਪ੍ਰਬੰਧ ਕਰਕੇ ਚੱਲਾਂਗੇ ਤਾਂ ਸੁਖਾਲੇ ਰਹਾਂਗੇ।
1: ਹਾਂ ਬਿਲਕੁਲ, ਅਤੇ ਜਿੱਦਾਂ ਤੁਸੀਂ ਗੱਲ ਕੀਤੀ ਹੈ, ਮੈਨੂੰ ਗੱਲ ਇੱਕ ਹੋਰ ਆ ਗਈ ਸੀ ਯਾਦ, ਬਹੁਤ ਵਧੀਆ। ਪਰ ਫਿਰ ਤੁਸੀਂ ਕਿਹਾ ਪਟਿਆਲਾ ਵਾਸੀ ਡਰਦੇ ਨੇ, ਪਟਿਆਲਾ ਵਾਸੀ ਕੀ ਸਾਰੇ ਹੀ ਡਰਦੇ ਨੇ, ਕੋਈ ਵੀ ਚੀਜ਼ ਆ ਜਿਹੜੀ ਸੰਤੁਲਨ ਦੇ ਨਾਲ ਹੀ ਚੰਗੀ ਲੱਗਦੀ ਹੈ, ਉਸ ਤੋਂ ਵੱਧ ਹੋ ਜਾਂਦੀ ਹੈ, ਭਾਵੇਂ ਖਾਣ ਪੀਣ 'ਚ ਹੈ, ਭਾਵੇਂ ਮੌਸਮ ਹੈ ਜਾਂ ਫਿਰ ਬਰਸਾਤ ਹੈ, ਉਹ ਨੁਕਸਾਨ ਕਰਦੀ ਹੈ, ਹੈ ਨਾ। ਨਹੀਂ ਤਾਂ ਛੋਟੇ ਹੁੰਦੇ ਅਸੀਂ ਕਹਿੰਦੇ ਹੁੰਦੇ ਸੀ ਕਾਲੀਆਂ ਇੱਟਾਂ ਕਾਲੇ ਰੋਡ, ਮੀਂਹ ਵਰਸਾ ਦੇ ਜ਼ੋਰੋ ਜ਼ੋਰ, ਹੈ ਨਾ। ਅਤੇ ਕਹਿੰਦੇ ਹੁੰਦੇ ਸੀ ਜਿਹੜੇ ਸਕੂਲਾਂ ਦੇ ਵਿੱਚ ਟੀਚਰ ਨੇ, ਉਹ ਵੀ ਬੱਚਿਆਂ ਤੋਂ ਕਹਾਉਂਦੇ ਸੀ ਕਿ ਬੱਚਿਆਂ ਦਾ ਕਿਹਾ ਪਰਮਾਤਮਾ ਛੇਤੀ ਸੁਣ ਲੈਂਦਾ। ਸੋ ਬਹੁਤ ਸਾਰੀਆਂ ਗੱਲਾਂ ਨੇ ਇਹਦੇ ਨਾਲ ਜੁੜੀਆਂ ਹੋਈਆਂ, ਨਾਲੋਂ ਨਾਲ ਕਰਦੇ ਰਵਾਂਗੇ। ਪਰ ਇੱਕ ਗੱਲ ਜ਼ਰੂਰ ਕਹਾਂਗੇ ਵੀ ਚਾਹੇ ਜੋ ਮਰਜ਼ੀ ਹੋਏ, ਜਿੱਦਾਂ ਦਾ ਮਰਜ਼ੀ ਮੌਸਮ ਹੋਏ, ਅਤੇ ਕਈ ਸਿਆਣਿਆਂ ਤੋਂ ਮੈਂ ਇਹ ਗੱਲ ਸੁਣੀ ਹੈ, ਬੜਾ ਵਧੀਆ ਲੱਗਦਾ ਉਹਨਾਂ ਤੋਂ, ਲੱਗਦਾ ਵੀ ਜੀਵਨ ਜਾਂਚ ਸ਼ਾਇਦ ਅਸੀਂ ਸਿੱਖ ਜਾਈਏ, ਹੈ ਨਾ। ਉਹ ਕਹਿੰਦੇ ਹੁੰਦੇ ਨੇ ਫੇਰ ਕੀ ਹੋ ਗਿਆ, ਕਿੱਥੇ ਚਲੇ ਜਾਵਾਂਗੇ ਛੱਡ ਕੇ, ਮੌਸਮ ਤਾਂ ਇੱਥੇ ਇੱਦਾਂ ਹੀ ਰਹਿਣਾ, ਹੈ ਨਾ।
2: ਬਿਲਕੁਲ।

0: ਅਸੀਂ ਗਾਉਂਦੇ ਕਿਵੇਂ ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ, ਪਰ ਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।
1: पॉडकास्ट और वायरल रील्स के शोर में सोचो असली ओजी कौन है। बॉस रेट्रो इज द न्यू कूल और इंडिया का सबसे पहला ट्रेंड सेटर है अपना आकाशवाणी। वही सुकून वाली वाइब, म्यूजिक और सॉलिड इन्फो पूरे 90 सालों से नॉन स्टॉप ट्रेंडिंग। ट्यून इन करो क्योंकि लेजेंड्स कभी आउटडेटेड नहीं होते। आकाशवाणी 90 ईयर्स से इंडिया की ओरिजिनल आवाज।
2: ਹਾਂਜੀ, ਪ੍ਰੋਗਰਾਮ ਚੱਲ ਰਿਹਾ ਫੁਲਕਾਰੀ, ਅਤੇ ਫੁਲਕਾਰੀ ਪ੍ਰੋਗਰਾਮ 'ਚ ਅਸੀਂ ਗੱਲ ਕਰ ਰਹੇ ਸੀ। ਦੇਖੋ, ਵੈਸੇ ਤਾਂ ਸਾਡੇ ਸਰੋਤੇ ਕਹਿਣਗੇ ਕਿ ਸਾਨੂੰ ਕਿਤੇ ਨਜ਼ਰ ਤਾਂ ਆ ਨਹੀਂ ਰਿਹਾ ਹੈਗਾ, ਮੀਂਹ ਪੈਂਦਾ, ਪਰ ਅਸੀਂ ਕਹਿੰਦੇ ਨਹੀਂ ਹੁੰਦੇ ਜਦੋਂ ਤੁਸੀਂ ਕਿਸੇ ਨੂੰ ਯਾਦ ਕਰਦੇ ਹੋ ਤਾਂ ਆ ਜਾਂਦਾ ਕੋਈ ਨਾ ਕੋਈ, ਹੈ ਨਾ। ਤਾਂ ਇਸੇ ਤਰ੍ਹਾਂ ਅਸੀਂ ਮੀਂਹ ਨੂੰ ਯਾਦ ਕਰਦੇ ਹਾਂ, ਉਹਦੀਆਂ ਗੱਲਾਂ ਯਾਦ ਕਰਦੇ ਹਾਂ ਵੀ ਉਹਦੇ ਨਾਲ ਕੀ ਹੁੰਦਾ, ਕੀ ਫਾਇਦੇ ਨੇ ਸਾਨੂੰ, ਅਤੇ ਬਹੁਤ ਸਾਰੀਆਂ ਰੁਕਾਵਟਾਂ ਵੀ ਆ ਜਾਂਦੀਆਂ। ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਵੀ ਦੋ ਪਹੀਆ ਵਾਹਨ 'ਤੇ ਜਾਣਾ ਸਾਨੂੰ ਔਖਾ ਹੋ ਜਾਂਦਾ, ਪਰ ਗਰਮ ਹਵਾ ਦੇ ਨਾਲ ਉਹ ਠੰਡੀ ਹਵਾ 'ਚ ਚੱਲਣਾ ਜ਼ਿਆਦਾ ਸੌਖਾ ਲੱਗਦਾ।
3: ਬਿਲਕੁਲ। ਸੋ ਇਸ ਚੀਜ਼ ਦਾ ਹੀ ਖਿਆਲ ਰੱਖਦੇ ਹੋਏ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਜੇ ਘਰੋਂ ਅਹਿਤਿਆਤ ਵਰਤ ਕੇ ਚੱਲਾਂਗੇ ਤਾਂ ਜ਼ਿਆਦਾ ਵਧੀਆ ਹੋਏਗਾ। ਅਤੇ ਜਿਵੇਂ ਤੁਸੀਂ ਕਿਹਾ ਕਿ ਮੀਂਹ ਦੀ ਲੋੜ ਤਾਂ ਸਾਰਿਆਂ ਨੂੰ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ।
2: ਬਿਲਕੁਲ।
3: ਅਤੇ ਗਰਮੀ ਦੇ ਕਾਰਨ ਅਸੀਂ ਸਾਰੇ ਜਾਣਦੇ ਹਾਂ, ਸੋ ਹਰ ਇੱਕ ਬਨਸਪਤੀ ਹੋਵੇ ਭਾਵੇਂ ਇਨਸਾਨ ਹੋਣ, ਜੀਵ ਜੰਤੂ ਹੋਣ, ਹੈ ਨਾ, ਸਾਰੇ ਇਸ ਤਪਦੀ ਗਰਮੀ ਤੋਂ ਰਾਹਤ ਚਾਹੁੰਦੇ ਨੇ। ਇਨਸਾਨਾਂ ਦੀ ਜੇ ਗੱਲ ਕਰੀਏ, ਅਸੀਂ ਤਾਂ ਏਸੀ 'ਚ ਬਹਿ ਕੇ, ਕੂਲਰ 'ਚ ਬਹਿ ਕੇ ਆਪਣੇ ਆਪ ਨੂੰ ਠੰਡਾ ਰੱਖ ਲੈਂਦੇ ਹਾਂ, ਹੈ
2: ਨਾ।
3: ਪਰ ਜਿਹੜੇ ਜੀਵ ਜੰਤੂ ਵਿਚਾਰੇ ਬਾਹਰ ਘੁੰਮ ਰਹੇ ਨੇ,
2: ਧੁੱਪ
3: ਦੇ ਵਿੱਚ ਨੇ, ਉਹਨਾਂ ਲਈ ਬੈਠਣ ਲਈ ਹੁਣ ਆਸਰੇ ਵੀ ਅਸੀਂ ਛੱਡੇ ਨਹੀਂ, ਰੁੱਖ ਵੀ ਕੱਟੇ ਗਏ ਨੇ, ਸੋ ਉਹਨਾਂ ਜੀਵ ਜੰਤੂਆਂ ਦੇ ਲਈ ਰਹਿਣਾ ਕਿੰਨਾ ਜ਼ਿਆਦਾ ਔਖਾ ਹੋਇਆ ਪਿਆ। ਸੋ ਇਸੇ ਕਰਕੇ ਅਰਦਾਸ ਸਾਰੇ ਜਣੇ ਇਹੀ ਕਰਦੇ ਆ, ਬਾਰ ਬਾਰ ਗੱਲ ਕਰਦੇ ਆ, ਬਾਰ ਬਾਰ ਅਸੀਂ ਯਾਦ ਕਰੀਏ ਕਿ ਮੀਂਹ ਹੈ ਜਿਹੜਾ ਛੇਤੀ ਪਏ ਤਾਂ ਕਿ ਗਰਮੀ ਤੋਂ ਰਾਹਤ ਹੋਵੇ ਉਹਨਾਂ ਜੀਵ ਜੰਤੂਆਂ ਦੇ ਲਈ।
2: ਬਿਲਕੁਲ। ਅਤੇ ਸਿਆਣੇ ਇਹ ਵੀ ਕਹਿੰਦੇ ਨੇ, ਮੈਂ ਸੁਣਿਆ ਜਿੱਥੇ ਵੀ ਜਿੱਥੇ ਦਰਖਤ ਜ਼ਿਆਦਾ ਹੁੰਦੇ ਨੇ ਉੱਥੇ ਮੀਂਹ ਜ਼ਿਆਦਾ ਪੈਂਦਾ, ਉਹਦੀ ਖਿੱਚ ਹੈ ਜਿਹੜੀ, ਗ੍ਰੀਨਰੀ ਹੈ ਜਿਹੜੀ ਜ਼ਿਆਦਾ ਹੁੰਦੀ ਹੈ, ਉੱਥੇ ਠੰਡਕ ਵੀ ਹੁੰਦੀ ਹੈ ਵੈਸੇ ਹੀ ਕੁਦਰਤੀ ਤੌਰ 'ਤੇ। ਅਤੇ ਅਸੀਂ ਹੁਣ ਜਿਹੜੇ ਸੀਮੈਂਟ, ਕੰਕਰੀਟ ਇਹਨਾਂ ਦੀਆਂ ਬਣੀਆਂ ਹੋਈਆਂ ਚੀਜ਼ਾਂ, ਇਮਾਰਤਾਂ ਨੇ ਇਹਨਾਂ 'ਚ ਰਹਿ ਰਹੇ ਹਾਂ, ਹੈ ਨਾ। ਅਤੇ ਜਦੋਂ ਇਹਨਾਂ 'ਤੇ ਧੁੱਪ ਪੈਂਦੀ ਹੈ ਤਾਂ ਇਹ ਦੁੱਗਣਾ ਸੇਕ ਛੱਡਦੇ ਨੇ। ਉਸੇ ਤਰ੍ਹਾਂ ਅਸੀਂ ਕਹਿ ਰਹੇ ਹਾਂ ਕਿ ਅਸੀਂ ਤਾਂ ਬੈਠੇ ਹਾਂ ਠੰਡ 'ਚ, ਪਰ ਏਸੀ ਦੇ ਨਾਲ ਵਾਲੀ ਕੰਧ ਨਾਲ ਖੜ ਕੇ ਦੇਖਿਆ ਕਰੋ ਕਿੰਨਾ ਸੇਕ ਪੈਂਦਾ, ਹੈ ਨਾ।
3: ਬਿਲਕੁਲ। ਸੋ ਜਿੱਥੇ ਏਸੀ ਲੱਗਿਆ ਹੁੰਦਾ ਉਹ ਕਮਰਾ ਭਾਵੇਂ ਠੰਡਾ ਹੋਵੇ, ਪਰ ਉਹਦੇ ਬਾਹਰ ਵਾਲਾ ਇਲਾਕਾ ਬਹੁਤ ਜ਼ਿਆਦਾ
2: ਗਰਮ ਹੋ ਜਾਂਦਾ।
3: ਇਸੇ ਕਰਕੇ ਮਾਹਿਰ ਤਾਂ ਇਹ ਵੀ ਕਹਿੰਦੇ ਨੇ ਵੀ ਏਸੀ ਸਾਨੂੰ ਘੱਟ ਚਲਾਉਣਾ ਚਾਹੀਦਾ ਹੈ, ਕਿਉਂਕਿ ਏਸੀ ਜ਼ਿਆਦਾ ਗਰਮੈਸ਼ ਛੱਡ ਰਹੇ ਨੇ, ਜਿਸ ਕਰਕੇ ਗਰਮੀ ਹੈ ਜਿਹੜੀ ਉਹ ਵਧੀ ਹੈ, ਟੈਂਪਰੇਚਰ ਜ਼ਿਆਦਾ ਵਧੀ।
2: ਬਿਲਕੁਲ। ਅਤੇ ਇੱਥੇ ਦਿੱਕਤ ਕਿਹਨਾਂ ਨੂੰ ਆਉਂਦੀ ਹੈ? ਉਹਨਾਂ ਕੁਦਰਤੀ ਜੀਵ ਜੰਤੂਆਂ ਨੂੰ, ਪੰਛੀਆਂ ਨੂੰ, ਜਿਨ੍ਹਾਂ ਦੇ ਕੋਈ ਘਰ ਨਹੀਂ, ਕੋਈ ਆਸਰੇ ਅਸੀਂ ਛੱਡੇ ਨਹੀਂ, ਹੈ ਨਾ।
3: ਬਿਲਕੁਲ।
2: ਅਤੇ ਅੱਜ ਵਣ ਮਹਾਂਉਤਸਵ ਵੀਕ ਹੈ ਜਿਹੜਾ, ਇਹ ਵੀ ਚੱਲ ਰਿਹਾ 1 ਜੁਲਾਈ ਤੋਂ 7 ਜੁਲਾਈ ਤੱਕ। ਅਤੇ ਇਹਦੇ ਵਿੱਚ ਹੀ ਅਸੀਂ ਇਹ ਵੀ ਗੱਲ ਕਰਨੀ ਚਾਹਾਂਗੇ ਕਿ ਜੇਕਰ ਅਸੀਂ ਬਚਣਾ ਚਾਹੁੰਦੇ ਹਾਂ, ਪਿਛਲੇ 10 ਸਾਲ ਪਿੱਛੇ ਹੀ ਚਲੇ ਜਾਈਏ ਤਾਂ ਵੀ ਅਸੀਂ ਦਰਖਤਾਂ ਦੀ ਛਾਂ ਥੱਲੇ ਬੈਠ ਜਾਂਦੇ ਸੀ, ਹੈ ਨਾ। ਕਿਤੇ ਆਉਂਦੇ ਜਾਂਦੇ ਸਾਨੂੰ ਆਸਰਾ ਮਿਲ ਜਾਂਦਾ ਸੀ, ਅਸੀਂ ਤਾਂ ਭਾਵੇਂ ਘਰ ਲੱਭ ਲਏ, ਝੁੰਗੀਆਂ, ਝੋਪੜੀਆਂ, ਜੋ ਵੀ ਇਨਸਾਨ ਕਰਦਾ ਆਪਣੇ ਲਈ ਹਿੱਲਾ, ਹੈ ਨਾ, ਭਾਵੇਂ ਚੰਗੇ ਤੋਂ ਚੰਗਾ, ਮਾੜੇ ਤੋਂ ਮਾੜਾ। ਪਰ ਜਿਹੜੇ ਇਹ ਪੰਛੀ ਨੇ ਉਹਨਾਂ ਦੇ ਪਾਉਣ ਲਈ ਅਸੀਂ ਜਿਹੜਾ ਮਟੀਰੀਅਲ ਹੈ, ਮੈਨੂੰ ਲੱਗਦਾ ਉਹ ਵੀ ਨਹੀਂ ਛੱਡਿਆ ਜਿਹਦੇ ਨਾਲ ਉਹ ਆਲਣੇ ਬਣਾਉਂਦੇ ਨੇ।
3: ਬਿਲਕੁਲ। ਦੇਖੋ, ਅਸੀਂ ਆਪਣੇ ਰਵਾਇਤੀ ਰੁੱਖਾਂ ਨੂੰ ਕਿੰਨੇ ਪਿੱਛੇ ਛੱਡਤਾ, ਕੋਈ ਵੀ ਰਵਾਇਤੀ ਰੁੱਖ ਦੀ ਜੇ ਅਸੀਂ ਗੱਲ ਕਰਦੇ ਹਾਂ, ਪਿੱਪਲ, ਬੋਹੜ, ਬਰੋਟੇ, ਇਹ ਸਾਰੀਆਂ ਚੀਜ਼ਾਂ ਨੂੰ ਵੱਡੇ ਹੋਣ ਦੇ ਲਈ ਬਹੁਤ ਟਾਈਮ ਲੱਗਦਾ, ਅਤੇ ਇਹਨਾਂ ਦਾ ਫੈਲਾਅ ਹੈ ਜਿਹੜਾ ਅਸੀਂ ਦੇਖਦੇ ਹਾਂ, ਜਿੱਥੇ ਵੀ ਪੁਰਾਣੇ ਲੱਗੇ ਹੋਏ ਨੇ, ਫੈਲਾਅ ਇੰਨਾ ਜ਼ਿਆਦਾ ਹੁੰਦਾ ਕਿ ਉਹਦੇ ਥੱਲੇ ਰਾਹਗੀਰ ਨੇ ਜਿਹੜੇ, ਬੱਸਾਂ ਦੀ ਉਡੀਕ ਕਰਨ ਵਾਲੇ ਲੋਕ ਨੇ ਜਿਹੜੇ, ਉਹ ਆਰਾਮ ਨਾਲ ਉੱਥੇ ਬਹਿ ਕੇ ਰੈਸਟ ਕਰ ਸਕਦੇ ਸੀ, ਪਰ ਹੁਣ ਉਹ ਦਰਖਤ ਨੇ ਜਿਹੜੇ ਲੱਗ ਵੀ ਬਹੁਤ ਘੱਟ ਰਹੇ ਨੇ, ਤੇ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਅਸੀਂ ਡਿਵੈਲਪਮੈਂਟ ਦੇ ਨਾਮ ਤੇ ਕੱਟ ਰਹੇ ਹਾਂ।
2: ਬਿਲਕੁਲ।
3: ਸੋ ਕਿਤੇ ਨਾ ਕਿਤੇ ਸਾਨੂੰ ਇਸ ਵੱਲ ਦੁਬਾਰਾ ਤੋਂ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਜਿਹੜੇ ਰੁੱਖ ਅਸੀਂ ਕੱਟ ਰਹੇ ਹਾਂ ਉਹਦੇ ਬਦਲ 'ਚ ਜੇ ਅਸੀਂ ਨਹੀਂ ਲਾਵਾਂਗੇ ਤਾਂ ਸਾਡੀ ਧਰਤੀ ਵੀ ਹੈ ਜਿਹੜੀ ਬੰਜਰ ਹੋਏਗੀ, ਤੇ ਗਰਮੀ ਵੀ ਇਸੇ ਤਰ੍ਹਾਂ ਵੱਧ ਹੀ ਜਾਊਗੀ।
2: ਬਿਲਕੁਲ। ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ, ਭਾਵੇਂ ਕਿ ਤਰੱਕੀ ਹੋ ਰਹੀ ਹੈ ਬਹੁਤ ਜ਼ਿਆਦਾ, ਉਹਦੇ ਨਾਂ 'ਤੇ ਅਸੀਂ ਉਹਦੇ ਕੋਈ ਵਿਰੋਧੀ ਨਹੀਂ ਹੈਗੇ, ਪਰ ਉਹਦੇ ਨਾਂ ਤਾਂ ਤੇ ਜਦੋਂ ਹੁਣ ਖਾਸ ਕਰਕੇ ਛੁੱਟੀਆਂ ਦੇ ਵਿੱਚ ਸਾਡੀਆਂ ਭੈਣਾਂ ਆਪਣੇ ਪੇਕੇ ਘਰ ਜਾਂਦੀਆਂ ਨੇ ਜਿਹੜੀਆਂ ਬਹੁਤ ਪੁਰਾਣੀਆਂ ਹੋ ਗਈਆਂ ਜਿਵੇਂ ਸਾਡੀ ਭੂਆ ਉਹਨਾਂ ਦੇ ਉਮਰਾਂ ਦੀਆਂ, ਤਾਂ ਕਈ ਥਾਂ ਤਾਂ ਜਿੱਦਾਂ ਡਿਵੈਲਪਮੈਂਟ ਦੇ ਨਾਂ ਤੇ ਉਹਨਾਂ ਦੇ ਨਾਂ ਪੁਰਾਣੇ ਦਰਖਤ ਰਹੇ, ਨਾ ਪੁਰਾਣੇ ਅੱਡੇ ਰਹੇ, ਸਭ ਕੁਛ ਬਦਲ ਗਿਆ ਤੇ ਇਹ ਵੀ ਸੁਣਿਆ ਜਾਂਦਾ ਵੀ ਇੱਥੇ ਤਾਂ ਹੁਣ ਖੜਨ ਲਈ ਥਾਂ ਵੀ ਨਹੀਂ ਰਹੀ।
3: ਬਿਲਕੁਲ, ਜਦੋਂ

0: ਤੇ ਰੈਸਟ ਕਰਨ ਦੇ ਲਈ ਛਾਂ ਥਾਂ ਹੀ ਨਹੀਂ ਬਚਣੀ ਆ, ਫਿਰ ਸਾਨੂੰ ਰੁੱਖ ਯਾਦ ਆਉਂਦੇ ਨੇ ਜਦੋਂ ਅਸੀਂ ਅਜਿਹੀ ਜਗ੍ਹਾ ਤੇ ਉੱਤੇ ਹੁੰਨੇ ਆ ਜਿੱਥੇ ਭਾਵੇਂ ਅਸੀਂ ਗੱਡੀ 'ਚ ਜਾ ਰਹੇ ਹੁੰਨੇ ਆ ਪਰ ਗੱਡੀ ਦੇ ਉੱਤੇ ਵੀ ਲਗਾਤਾਰ ਧੁੱਪ ਦਾ ਸੇਕ ਹੁੰਦਾ ਜੇ ਆਲੇ ਦੁਆਲੇ ਕੋਈ ਦਰਖਤ ਨਹੀਂ ਲੱਗੇ ਹੋਏ। ਤੁਸੀਂ ਦੇਖੋ ਡਿਵੈਲਪਮੈਂਟ ਦੇ ਨਾਮ ਤੇ ਵੱਡੀਆਂ ਵੱਡੀਆਂ ਰੋਡਸ ਹਾਈਵੇਜ਼ ਤਾਂ ਹੈਗੇ ਨੇ ਪਰ ਉਹਨਾਂ ਦੇ ਆਲੇ ਦੁਆਲੇ ਗ੍ਰੀਨਰੀ ਕਿੰਨੀ ਹੈ ਅਸੀਂ ਦੇਖ ਸਕਦੇ ਹਾਂ, ਜਦੋਂ ਕਿ ਜਿਹੜੀਆਂ ਪਹਿਲੀਆਂ ਸੜਕਾਂ ਸੀ ਪਿੰਡਾਂ ਨੂੰ ਸ਼ਹਿਰਾਂ ਨੂੰ ਜਾਂਦੀਆਂ ਸੜਕਾਂ ਭਾਵੇਂ ਛੋਟੀਆਂ ਸੀ
1: ਪਰ ਉਹਨਾਂ
0: ਦੇ ਆਲੇ ਦੁਆਲੇ ਰੁੱਖ ਹੁੰਦੇ ਸੀ।
1: ਬਿਲਕੁਲ, ਤੇ ਉਹਨੂੰ ਕੀ ਕਰਦੇ ਨੇ ਥੋੜੀ ਦੇਰ ਬਾਅਦ ਜਦੋਂ ਥੋੜੇ ਥੋੜੇ ਵੱਡੇ ਦਰਖਤ ਹੁੰਦੇ ਨੇ ਉਹਨਾਂ ਨੂੰ ਪੱਟ ਕੇ ਫਿਰ ਉਹਨੂੰ ਚੌੜੀ ਕਰਨੀ ਸ਼ੁਰੂ ਕਰ ਦਿੰਦੇ ਨੇ, ਹਨਾ। ਭਾਵੇਂ ਕਿ ਇਹ ਸਾਡੇ ਹੀ ਲਈ ਹੈ ਪਰ ਗੱਲ ਇਹ ਹੈ ਕਿ ਇਕੱਲੀਆਂ ਗੱਡੀਆਂ ਹੀ ਚੱਲਣਗੀਆਂ, ਪੈਦਲ ਪੰਛੀ ਇਨਸਾਨ ਬਾਕੀ ਜਿਹੜੇ ਜਿਹਨਾਂ ਕੋਲ ਗੱਡੀਆਂ ਨਹੀਂ ਹੈਗੀਆਂ ਉਹਨਾਂ ਲਈ ਵੀ ਇਹ ਜਿਹੜਾ ਸਾਡਾ ਵਾਤਾਵਰਣ ਹੈ ਹੋਣਾ ਚਾਹੀਦਾ ਹੈ। ਅਤੇ ਵੱਧ ਤੋਂ ਵੱਧ ਆਪਣੇ ਵੱਲੋਂ ਕੋਸ਼ਿਸ਼ ਕਰੀਏ ਕਿ ਜਿੱਥੇ ਵੀ ਥਾਂ ਮਿਲਦੀ ਹੈ ਸਾਨੂੰ, ਵੈਸੇ ਤਾਂ ਬਹੁਤ ਘੱਟ ਗਈਆਂ ਕਿਉਂਕਿ ਜਿਹੜੀਆਂ ਪੁਰਾਣੀਆਂ ਲੋਕੇਸ਼ਨ ਨੇ ਜਿਹਨਾਂ 'ਤੇ ਵੱਡੇ ਵੱਡੇ ਦਰਖਤ ਸੀਗੇ ਉਹ ਵੀ ਡਿਵੈਲਪਮੈਂਟ ਦੇ ਨਾਂ 'ਤੇ ਪੱਟੇ ਗਏ ਨੇ।
0: ਬਿਲਕੁਲ, ਤੇ ਹੁਣ ਤਾਂ ਬਰਸਾਤ ਦਾ ਮੌਸਮ ਆਉਣ ਵਾਲਾ ਆ, ਸਾਉਣ ਮਹੀਨਾ ਆਊਗਾ, ਸੋ ਕੋਸ਼ਿਸ਼ ਕਰੀਏ ਕਿ ਇਹਨਾਂ ਦਿਨਾਂ ਦੇ ਵਿੱਚ ਅਸੀਂ ਜ਼ਰੂਰ ਰਵਾਇਤੀ ਰੁੱਖ ਲਾਈਏ, ਉਹਨਾਂ ਦੀ ਛਾਂ ਚਾਹੇ ਅਸੀਂ ਨਾ ਮਾਣੀਏ ਪਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਮਾਨਣ ਤੇ ਨਾਲੇ ਉਹਨਾਂ ਨੂੰ ਪਤਾ ਵੀ ਲੱਗੇ ਕਿ ਸਾਡੇ ਪੰਜਾਬ ਦੇ ਰਵਾਇਤੀ ਰੁੱਖ ਕਿਹੜੇ ਹੁੰਦੇ ਸੀ ਤੇ ਉਹਨਾਂ ਦੀ ਦਿੱਖ ਹੈ ਜਿਹੜੀ ਉਹ ਕਹੀ ਜੀ ਹੁੰਦੀ ਸੀ ਤੇ ਕਿੰਨੇ ਲੋਕ ਜੀਵ ਜੰਤੂ ਉਹਦੇ ਥੱਲੇ ਬਹਿ ਕੇ ਛਾਂ ਮਾਣਦੇ ਸੀ।
1: ਚਲੋ ਜੀ, ਭਾਵੇਂ ਮੀਂਹ ਪੈ ਨਹੀਂ ਰਿਹਾ ਪਰ ਅਸੀਂ ਉਮੀਦ ਕਰਦੇ ਹਾਂ ਵੀ ਪੈ ਜਾਵੇ, ਤੇ ਗੀਤ ਇਦਾਂ ਦਾ ਹੀ ਸੁਣਦੇ ਹਾਂ
0: ਜੀ।

0: ਬਿਲਕੁਲ, ਮੀਹਾਂ ਦੀ ਗੱਲ ਕਰ ਰਹੇ ਹਾਂ, ਮੀਹਾਂ ਦੇ ਮੌਸਮ ਦੀ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਬਚਪਨ ਦੀਆਂ ਯਾਦਾਂ ਵੀ ਯਾਦ ਆ ਜਾਂਦੀਆਂ ਨੇ, ਹੈ ਨਾ, ਕਿ ਨਾਨਕੇ ਘਰੇ ਜਾਣਾ, ਪਿੱਪਲਾਂ ਦੀਆਂ ਛਾਵਾਂ ਦੇ ਥੱਲੇ ਬੈਠਣਾ, ਖੇਡਣਾ ਅਤੇ ਉੱਥੇ ਪੀਂਘਾਂ ਪਾਉਣੀਆਂ, ਮਾਵਾਂ ਨਾਲ ਜਾਂਦੇ ਹੁੰਦੇ ਸੀ ਸਾਉਣ ਦੇ ਮਹੀਨੇ 'ਚ ਤੀਆਂ ਮਨਾਉਣ ਦੇ ਵਾਸਤੇ, ਸੋ ਉਹ ਨਜ਼ਾਰੇ ਭੁੱਲਦੇ ਨਹੀਂ ਹੈਗੇ। ਇਸੇ ਕਰਕੇ
1: ਬਿਲਕੁਲ
0: ਅਸੀਂ ਅੱਜ ਇਹ ਗੱਲ ਦੇ ਉੱਤੇ ਜ਼ੋਰ ਦਿੰਦੇ ਹਾਂ ਕਿ ਅਸੀਂ ਵੀ ਆਪਣੇ ਰਵਾਇਤੀ ਰੁੱਖਾਂ ਨੂੰ ਲਾਈਏ, ਤਾਂ ਕਿ ਸਾਡੇ ਬੱਚਿਆਂ ਨੂੰ ਵੀ ਪਤਾ ਚੱਲ ਸਕੇ ਕਿ ਉਹਨਾਂ ਰਵਾਇਤੀ ਰੁੱਖਾਂ ਦੇ ਥੱਲੇ ਅਸੀਂ ਕਿਸ ਤਰ੍ਹਾਂ ਆਪਣੇ ਰੀਤ ਰਿਵਾਜ਼ ਮਨਾਉਂਦੇ ਸੀ, ਕਿੱਦਾਂ ਜਸ਼ਨ ਮਨਾਉਂਦੇ ਸੀ, ਮਨ ਪਰਚਾਵਾ ਕਰਦੇ ਸੀ। ਹਾਲਾਂਕਿ ਉਹ ਚੀਜ਼ਾਂ ਸੇਮ ਹੁਣ ਉੱਦਾਂ ਨਹੀਂ ਹੋ ਸਕਦੀਆਂ, ਪਰ ਘੱਟੋ ਘੱਟ ਪੰਜਾਬ 'ਚ ਜੰਮੇ ਬੱਚਿਆਂ ਨੂੰ ਪਤਾ ਤਾਂ ਹੋਣਾ ਚਾਹੀਦਾ ਨਾ ਕਿ ਇੱਥੇ ਦੇ ਰਵਾਇਤੀ ਰੁੱਖ ਆਖਰ ਹੈਗੇ ਕਿਹੋ ਜਿਹੇ ਨੇ, ਤੇ ਉਹ ਕਿੰਨੀ ਜ਼ਿਆਦਾ ਲੋਕਾਂ ਨੂੰ ਛਾਂ ਦਿੰਦੇ ਨੇ। ਸਾਡੇ ਇੱਥੇ ਅਸੀਂ ਦੇਖੀਏ ਆਕਾਸ਼ਵਾਣੀ ਦੇ ਵਿਹੜੇ ਦੇ ਵਿੱਚ ਬਹੁਤ ਸੋਹਣਾ
1: ਬਿਲਕੁਲ
0: ਰੁੱਖ ਲੱਗਿਆ ਹੋਇਆ, ਤੇ ਉਹ ਕਿੰਨਾ ਜ਼ਿਆਦਾ ਫੈਲਿਆ ਹੋਇਆ, ਤੇ ਉਹਨੂੰ
1: ਜੀ
0: ਦੇਖ ਕੇ ਕੁਦਰਤ ਦੇ ਉੱਤੇ ਇੱਕ ਤਰ੍ਹਾਂ ਨਾਲ ਹੈਰਾਨੀ ਹੁੰਦੀ ਹੈ ਕਿ ਕਿਸ
1: ਜੀ
0: ਤਰ੍ਹਾਂ ਜਿਹੜਾ ਇੱਕ ਰੁੱਖ ਹੈ ਉਹ ਕਿੰਨੇ ਲੋਕਾਂ ਨੂੰ ਛਾਂ ਦੇ ਸਕਦਾ,
1: ਪੂਰਾ
0: ਕਿੰਨੀ ਜਗ੍ਹਾ
1: ਪਰਿਵਾਰ,
0: ਨੂੰ
1: ਹਾਂ
0: ਠੰਡਾ ਕਰ ਸਕਦਾ।
1: ਪੂਰਾ ਪਰਿਵਾਰ ਬੈਠ ਕੇ ਉਹਦੀ ਛਾਂ ਮਾਣ ਸਕਦਾ।
0: ਬਿਲਕੁਲ
1: ਤੇ ਫਿਰ ਇਥੋਂ ਅੱਗੇ ਗੱਲ ਚੱਲ ਜਾਂਦੀ ਹੈ ਜਿਸ ਤਰ੍ਹਾਂ ਕਿ ਰੁੱਖਾਂ ਦੇ ਨਾਲ ਹੀ ਸੰਬੰਧਿਤ ਨੇ ਕਿੰਨੇ ਜ਼ਿਆਦਾ ਗੀਤ ਬਣੇ ਹੋਏ ਨੇ, ਹੈ ਨਾ, ਇਹ ਇਸੇ ਕਰਕੇ ਨੇ ਜੇ ਉਹ ਸਾਡੇ ਜੀਵਨ ਦਾ ਹਿੱਸਾ ਸੀ,
0: ਬਿਲਕੁਲ,
1: ਹੈ ਨਾ। ਤੇ ਜੇ ਹੁਣ ਕੋਈ ਇਨਸਾਨ ਕਹੇ ਵੀ ਅਸੀਂ ਉਹ ਗੱਲਾਂ ਜਿਹੜੀਆਂ ਬਿਲਕੁਲ ਹੀ ਨਾ ਕਰੀਏ, ਹੈ ਨਾ, ਤੇ ਪਰ ਜੋ ਚੰਗੀਆਂ ਗੱਲਾਂ ਨੇ ਉਹ ਸਾਨੂੰ ਵਿੱਚੋਂ ਰੱਖ ਲੈਣੀਆਂ ਚਾਹੀਦੀਆਂ, ਕਰ ਲੈਣੀਆਂ ਚਾਹੀਦੀਆਂ ਨੇ, ਤੇ ਆਪਣੇ ਬੱਚੇ ਨੇ ਜਿਹੜੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਰਵਾਇਤੀ ਰੁੱਖਾਂ ਬਾਰੇ ਵੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਤੇ ਉਹ ਛਾਂ, ਹੈ ਨਾ, ਤੇ ਨਾਲ ਹੀ ਨਾਲ ਉਹ ਰਵਾਇਤਾਂ ਜਿਹੜੀਆਂ ਹੁਣ ਦੀਆਂ ਮਾਵਾਂ ਨੇ ਉਹ ਵੀ ਜਾਂਦੀਆਂ ਨੇ ਛੁੱਟੀਆਂ 'ਚ, ਹੈ ਨਾ,
0: ਜੀ,
1: ਭਾਵੇਂ ਕਿ ਸਾਡੇ ਕੋਲ ਆਪਣੇ ਸਾਧਨ ਹੋ ਗਏ ਪਰ ਛਾਂ ਦੀ ਤਾਂ ਹਰ ਇੱਕ ਨੂੰ ਲੋੜ ਹੈ,
0: ਬਿਲਕੁਲ,
1: ਹੈ ਨਾ। ਤੇ ਉਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਆਪਣੇ ਨਾਨਕੇ ਜਿਨ੍ਹਾਂ ਦੇ ਸ਼ਹਿਰਾਂ ਤੋਂ ਪਿੰਡਾਂ 'ਚ ਜ਼ਿਆਦਾ ਕਰੇਜ਼ ਹੁੰਦਾ ਸਗੋਂ ਉਹਨਾਂ ਨੂੰ
0: ਬਿਲਕੁਲ
1: ਜਾਣਾ, ਖੇਤਾਂ 'ਚ ਘੁੰਮਣਾ, ਹੈ ਨਾ, ਪਾਣੀ 'ਚ ਨਹਾਉਣਾ, ਜੋ ਵੀ ਜਿਹਦੇ ਜਿਹਦੇ ਘਰ ਜੋ ਵੀ ਚੀਜ਼ ਹੈਗੀ ਹੈ, ਤੇ ਖਾਸ ਕਰਕੇ ਜਿਹੜੇ ਪਿੰਡਾਂ 'ਚ ਤਾਂ ਹਾਲੇ ਵੀ ਇਹ ਮਾਹੌਲ ਹੁੰਦਾ ਵੀ ਭਾਈ ਉਹਨਾਂ ਦੇ ਨਿਆਣੇ ਆਏ ਹੋਏ ਨੇ, ਹੈ ਨਾ, ਉਹਨਾਂ ਨੂੰ ਵੀ ਨਾਲ ਹੀ ਉੱਦਾਂ ਹੀ ਜਿਹੜੇ ਮਾਮੇ ਹੁੰਦੇ ਨੇ, ਹੈ ਨਾ, ਉਹ ਵੀ ਨਾਲ ਹੀ ਲੱਗ ਜਾਂਦੇ ਨੇ ਬੱਚਿਆਂ ਦੇ, ਤੇ ਉਹਨਾਂ ਨੂੰ ਵੀ ਸ਼ਾਇਦ 2 ਘੜੀ ਲਈ ਜਾਂ 2 ਦਿਨਾਂ ਦੇ ਲਈ ਆਪਣਾ ਬਚਪਨ ਯਾਦ ਕਰ ਲੈਂਦੇ ਨੇ, ਹੈ ਨਾ। ਸੋ ਇਹ ਯਾਦਾਂ ਹਲੇ ਵੀ ਹੈਗੀਆਂ ਨੇ ਸਾਡੇ, ਤੇ ਹੁਣੇ ਹੀ ਹਲੇ ਛੁੱਟੀਆਂ ਖਤਮ ਹੋਈਆਂ ਨੇ, ਬੱਚੇ ਮਾਣ ਕੇ ਆਏ ਨੇ, ਤੇ ਮੈਂ ਤਾਂ ਕਈ ਲੋਕ ਇੱਥੋਂ ਤੱਕ ਦੇਖੇ ਨੇ ਜਿਹੜੇ ਕਿ ਜਾਂ ਤਾਂ ਆਪਣੀ ਕੰਟਰੀ ਛੱਡ ਕੇ ਕਿਸੇ ਹੋਰ ਕੰਟਰੀ ਚਲੇ ਗਏ ਨੇ, ਉਹ ਵੀ ਆਪਣੇ ਬੱਚਿਆਂ ਨੂੰ ਵਾਪਸ ਲਿਆ ਕੇ ਉਹ ਚੀਜ਼ਾਂ ਦਿਖਾਉਂਦੇ ਨੇ। ਤੇ ਕਈ ਲੋਕ ਇਸ ਤਰ੍ਹਾਂ ਦੇ ਮਿਲੇ ਨੇ ਛੁੱਟੀਆਂ ਦੇ ਵਿੱਚ, ਕੋਈ ਦਿੱਲੀ ਰਹਿ ਰਿਹਾ, ਕੋਈ ਕਿਤੇ ਰਹਿ ਰਿਹਾ, ਉਹਨਾਂ ਨੇ ਪੰਜਾਬ ਦੇ ਪਿੰਡ ਜਿਹੜੇ ਲਿਆ ਕੇ ਬੱਚਿਆਂ ਨੂੰ ਛੁੱਟੀਆਂ 'ਚ ਦਿਖਾਏ ਨੇ।
0: ਬਿਲਕੁਲ, ਦੇਖੋ ਤੁਸੀਂ ਵੱਡੇ ਜਿਵੇਂ ਅਸੀਂ ਕਹਿੰਦੇ ਹਾਂ ਕਿ ਜਿਹੜੇ ਡਿਵੈਲਪਡ ਸਿਟੀਜ਼ ਨੇ, ਹੈ ਨਾ, ਮੈਟਰੋਪੋਲੀਟਨ ਸਿਟੀਜ਼ ਨੇ, ਉਹਨਾਂ ਤੋਂ ਵਾਪਸ ਪਿੰਡ 'ਚ ਆਉਣਾ ਜਾਂ ਪੰਜਾਬ 'ਚ ਆਉਣਾ, ਹੈ ਨਾ, ਅਸੀਂ ਤਾਂ ਪੰਜਾਬ 'ਚ ਹੀ ਰਹਿੰਦੇ ਹਾਂ, ਅਸੀਂ ਸ਼ਹਿਰ 'ਚ ਜੰਮੇ ਪਲੇ ਹਾਂ, ਨਾਨਕੇ ਅਸੀਂ ਪਿੰਡ ਜਾਂਦੇ ਹੁੰਦੇ ਸੀ
1: ਬਿਲਕੁਲ,
0: ਕਿ ਸਾਡਾ ਪਿੰਡ ਨਾਨਕਾ
1: ਹਰ
0: ਸੀ,
1: ਇੱਕ ਦਾ ਦੇਖੋ ਜੜਾਂ ਤਾਂ ਕਿਤੇ ਨਾ ਕਿਤੇ
0: ਹਾਂ,
1: ਹੈ ਨੇ
0: ਪਰ ਮੈਨੂੰ ਕਦੇ ਕਦੇ ਨਾ ਬੜਾ ਇਹ ਮਹਿਸੂਸ ਹੁੰਦਾ ਵੀ ਜਿੱਦਾਂ ਹੁਣ ਅਸੀਂ ਡਿਵੈਲਪ ਏਰੀਆ 'ਚ ਰਹਿੰਦੇ ਹਾਂ ਨਾ, ਤਾਂ ਉੱਥੇ ਰੁੱਖ ਦਿਖਦੇ ਹੀ ਨਹੀਂ, ਜੇ ਤੁਸੀਂ ਕਦੇ ਸੋਚੋ ਕਿ ਤੁਸੀਂ ਢਲਦੇ ਸੂਰਜ ਦੀ ਫੋਟੋ ਖਿੱਚਣ ਲਈ, ਹੈ ਨਾ, ਦਿਲ ਕਰਦਾ ਕਿ ਉਹ ਨਜ਼ਾਰਾ ਅਸੀਂ ਕੈਦ ਕਰੀਏ, ਪਰ ਆਲੇ ਦੁਆਲੇ ਬਿਲਡਿੰਗਾਂ ਹੀ ਹੁੰਦੀਆਂ ਨੇ, ਕੋਈ ਰੁੱਖ ਹੀ ਨਹੀਂ ਹੁੰਦੇ, ਤਾਂ ਤੁਹਾਡੀ ਉਹ ਜਿਹੜੀ ਫੋਟੋ ਹੈ ਜਿਹੜੀ ਜਿਹਨੂੰ ਤੁਸੀਂ ਯਾਦਗਾਰ ਬਣਾਉਣਾ ਚਾਹੁੰਦੇ ਹੋ ਕਿ ਰੁੱਖਾਂ ਦੇ ਓਹਲੇ ਦੇ ਵਿੱਚ ਸੂਰਜ ਹੈ ਜਿਹੜਾ ਛਿਪ
1: ਬਿਲਕੁਲ
0: ਰਿਹਾ,
1: ਛਿਪ ਰਿਹਾ,
0: ਸੋ ਅਜਿਹਾ ਨਜ਼ਾਰਾ ਹੈ ਜਿਹੜਾ ਉਹ ਸ਼ਹਿਰਾਂ 'ਚ ਦੇਖਣ ਨੂੰ ਨਹੀਂ ਮਿਲਦਾ, ਫਿਰ ਇਹ ਅਹਿਸਾਸ ਹੁੰਦਾ ਕਿ ਅਸੀਂ ਕਿੰਨੇ ਜ਼ਿਆਦਾ ਸੱਖਣੇ ਹੋ ਗਏ ਹਾਂ ਹਰਿਆਲੀ ਤੋਂ, ਤੇ ਆਪਣੀਆਂ ਰਵਾਇਤਾਂ ਦੇ ਨਾਲ ਉਹ ਟੁੱਟ ਰਹੇ ਹਾਂ।
1: ਬਿਲਕੁਲ, ਤੇ ਉਹਨਾਂ ਦੇ ਨਾਲ ਹੀ ਸੰਬੰਧਿਤ ਨੇ ਜਿਹੜੇ ਜਿਸ ਤਰ੍ਹਾਂ ਕਿ ਪੰਛੀ ਨੇ, ਤੇ ਪਹਿਲਾਂ ਸਮਿਆਂ ਦੇ ਵਿੱਚ ਕੋਈ ਟੈਲੀਫੋਨ ਨਹੀਂ ਸੀ, ਕੋਈ ਸੁਨੇਹਾ ਦੇਣ ਦਾ ਸਾਧਨ ਨਹੀਂ ਸੀ, ਪਰ ਨਾਨੀ ਨੂੰ ਪਤਾ ਹੁੰਦਾ ਸੀ ਕਿ ਬੱਚੇ ਆਉਣਗੇ, ਛੁੱਟੀਆਂ ਹੋਣ ਵਾਲੀਆਂ ਨੇ, ਤੇ ਬਨੇਰੇ ਕਾਂ ਬੋਲ ਲਿਆ।
0: ਬਿਲਕੁਲ,
1: ਹੁਣ
0: ਤਾਂ ਕਾਂ ਵੀ ਬਹੁਤ ਘੱਟ ਦਿਖਦੇ ਨੇ।
1: ਬਿਲਕੁਲ, ਤੇ ਸਾਰੇ ਪੰਛੀ ਦਿਖਣੋਂ ਹਟ ਗਏ ਸੀ, ਪਰ ਸਾਰੇ ਕਹਿੰਦੇ ਹੁੰਦੇ ਸੀ ਸਾਰੇ ਪੰਛੀ ਨਹੀਂ ਦਿਖਦੇ, ਪਰ ਇਹ ਕਾਂ ਨਹੀਂ ਜਾਂਦੇ, ਪਰ ਹੁਣ ਅਜਿਹਾ ਵੇਲਾ ਆ ਗਿਆ ਕਿ ਸਾਨੂੰ ਕਾਂ ਵੀ ਨਹੀਂ ਦਿਖਦੇ।
0: ਦੇਖੋ ਪਹਿਲਾਂ ਅਸੀਂ ਸਿਰਫ ਜਿਹੜੀਆਂ ਦੇਸੀ ਚਿੜੀਆਂ ਸੀ ਉਹਨਾਂ ਦੀ ਗੱਲ ਕਰਦੇ ਸੀ, ਹੈ ਨਾ, ਹੁਣ ਤਾਂ ਕਾਂ ਵੀ ਬਹੁਤ ਜ਼ਿਆਦਾ ਘੱਟ ਦਿਖਦੇ ਨੇ ਸ਼ਹਿਰਾਂ ਵਿੱਚ, ਤਾਂ ਜ਼ਿਆਦਾਤਰ ਜਿਸ ਏਰੀਆ 'ਚ ਮੈਂ ਰਹਿੰਦੀ ਹਾਂ ਉੱਥੇ ਤਾਂ ਮੈਨੂੰ ਸਿਰਫ ਕਬੂਤਰ ਹੀ ਦਿਖਦੇ ਨੇ,
1: ਹਾਂ
0: ਜਦ
1: ਬਿਲਕੁਲ,
0: ਕਿ ਕਹਿੰਦੇ ਸੀ ਕਿ ਕਬੂਤਰ ਨੇ ਜਿਹੜੇ ਉਜਾੜ ਜਗਾਵਾਂ ਦੇ ਉੱਤੇ ਹੀ ਘਰ ਬਣਾਉਂਦੇ ਨੇ,
1: ਜੀ,
0: ਤੇ ਉਹਨਾਂ ਨੂੰ ਆਲਣੇ ਪਾਉਣ ਦੇ ਲਈ ਰੁੱਖਾਂ ਦੀ ਲੋੜ ਨਹੀਂ ਹੁੰਦੀ, ਸੋ ਸ਼ਹਿਰੀ ਇਲਾਕੇ ਨੂੰ ਅਸੀਂ ਜਿਵੇਂ ਕਹਿੰਦੇ ਕਿ ਕੰਕਰੀਟ ਦੀਆਂ ਬਿਲਡਿੰਗਾਂ ਨੇ, ਸੋ ਉੱਥੇ ਫਿਰ ਕਬੂਤਰ ਹੀ ਦਿਖਣੇ,
1: ਬਾਲਕੋਨੀਆਂ ਦੇ ਵਿੱਚ ਸਾਨੂੰ ਦਿਖਦਾ, ਜਾਂ ਫਿਰ ਏਸੀ ਦੇ ਜਿਹੜੇ ਪੱਖੇ ਨੇ ਉਹਨਾਂ ਦੇ ਉੱਪਰ, ਹੈ ਨਾ, ਕੋਈ ਘਰ ਛੱਡ ਕੇ ਚਲਿਆ ਗਿਆ ਕਿਤੇ ਬਾਹਰ ਰਹਿ ਰਿਹਾ, ਤਾਂ ਉਹਨਾਂ ਦੇ ਘਰ ਦੇ ਆਲੇ ਦੁਆਲੇ ਤੁਹਾਨੂੰ ਉਹੀ ਦਿਖਣਗੇ।
0: ਬਿਲਕੁਲ,

0: ਸੋ ਇਸ ਦੇ ਨਾਲ ਹੀ ਅੱਜ ਦਾ ਫੁਲਕਾਰੀ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਕਰਮਜੀਤ ਕੌਰ ਨੂੰ
1: ਤੇ ਰਾਜਵਿੰਦਰ ਨੂੰ ਦਿਓ
0: ਆਗਿਆ।
1: FM ਐਂਡ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀ ਨਿਊਜ਼ ਔਨ AIR ਐਪ 'ਤੇ ਤੁਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਸੁਣ ਰਹੇ ਹੋ ਅਤੇ ਹੁਣ ਤੋਂ ਕੁਝ ਸਮਾਂ ਬਾਅਦ ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
2: ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਜਾਗ੍ਰਿਤੀ ਸ਼ਰਮਾ।

0: ਭੈਣਾਂ ਦਾ ਪਸੰਦੀਦਾ ਪ੍ਰੋਗਰਾਮ ਨਾਰੀ ਲੋਕ ਲੈ ਕੇ ਹਾਜ਼ਰ ਹਾਂ। ਮੈਂ ਰਾਜਵਿੰਦਰ ਕੌਰ ਅਤੇ ਮੇਰੇ ਨਾਲ ਨੇ
1: ਅਤੇ ਮੈਂ ਹਾਂ ਕਰਮਜੀਤ ਕੌਰ ਅਤੇ ਰਾਜਵਿੰਦਰ, ਸਾਡੇ ਦੋਵਾਂ ਵੱਲੋਂ ਅਸੀਂ ਆਪਣੀਆਂ ਭੈਣਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ
0: ਜੀ।
1: ਉਮੀਦ ਕਰਦੇ ਹਾਂ ਸਾਡੀਆਂ ਭੈਣਾਂ ਨੇ ਜਿਹੜੀਆਂ ਠੀਕ ਠਾਕ ਹੋਣਗੀਆਂ। ਅੱਜ ਸ਼ਨੀਵਾਰ ਹੈ, ਬਹੁਤ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਛੁੱਟੀ ਹੁੰਦੀ ਹੈ,
0: ਜੀ
1: ਹਾਲਾਂਕਿ ਪਹਿਲਾਂ ਪਿਛਲੇ ਮਹੀਨੇ ਕਾਫ਼ੀ ਛੁੱਟੀਆਂ ਭੈਣਾਂ ਨੇ ਮਨਾਈਆਂ ਨੇ, ਇੱਧਰ ਉੱਧਰ ਆਪਾਂ ਅਸੀਂ ਕਹੀਏ ਕਿ ਰਿਸ਼ਤੇਦਾਰੀਆਂ 'ਚ ਪੇਕੇ ਰਹਿ ਕੇ ਆਈਆਂ ਨੇ
0: ਜੀ,
1: ਅਤੇ ਬੱਚਿਆਂ ਤੋਂ ਬਹੁਤ ਜ਼ਿਆਦਾ ਤੰਗ ਵੀ ਆਈਆਂ ਹੋਣੀਆਂ, ਕਿਉਂਕਿ ਬੱਚੇ
0: ਬਿਲਕੁਲ
1: ਜਦੋਂ ਘਰੇ ਹੁੰਦੇ ਨੇ ਫਿਰ ਸ਼ੈਤਾਨੀਆਂ ਵੀ ਬਹੁਤ ਕਰਦੇ ਨੇ ਅਤੇ ਉਹਨਾਂ ਦੀਆਂ ਡਿਮਾਂਡਸ ਵੀ ਬਹੁਤ ਜ਼ਿਆਦਾ ਹੁੰਦੀਆਂ ਨੇ। ਸੋ ਉਸ ਚੀਜ਼ ਤੋਂ ਤਾਂ ਥੋੜ੍ਹੀ ਜਿਹੀ ਰਾਹਤ ਮਿਲੀ ਹੈ ਕਿ ਹੁਣ ਬੱਚਿਆਂ ਦੇ ਸਕੂਲ ਨੇ ਜਿਹੜੇ ਉਹ ਲੱਗ ਗਏ ਨੇ, ਪਰ ਘਰ ਦੇ ਹੋਰ ਵੀ ਬਥੇਰੇ ਕੰਮਕਾਰ ਹੁੰਦੇ ਨੇ ਜਿਨ੍ਹਾਂ ਨੂੰ ਕਰਦਿਆਂ ਹੋਇਆਂ ਸਾਨੂੰ ਨਾਲ ਨਾਲ ਪ੍ਰੋਗਰਾਮ ਜ਼ਰੂਰ ਸੁਣਦੇ ਰਹਿਣਾ ਚਾਹੀਦਾ ਹੈ, ਕਿਉਂਕਿ ਜਾਣਕਾਰੀ ਦੀਆਂ ਗੱਲਾਂ ਪ੍ਰੋਗਰਾਮ 'ਚ ਹੁੰਦੀਆਂ। ਅਤੇ ਅੱਜ ਤਾਂ ਵੈਸੇ ਵੀ ਖਾਸ ਦਿਨ ਹੈ, ਸ਼ਨੀਵਾਰ ਹੈ, ਸ਼ਨੀਵਾਰ ਨੂੰ ਅਸੀਂ ਆਪਣੀਆਂ ਭੈਣਾਂ ਦੀ ਪਸੰਦ ਦੇ ਗੀਤ ਸੁਣਵਾਉਂਦੇ ਹਾਂ ਉਹਨਾਂ ਨੂੰ, ਅਤੇ ਭੈਣਾਂ ਸਾਨੂੰ ਖਤ ਭੇਜਦੀਆਂ ਨੇ। ਇਸ ਤੋਂ ਇਲਾਵਾ ਪ੍ਰੋਗਰਾਮ 'ਚ ਭੈਣਾਂ ਸਾਨੂੰ ਅੱਜ ਵਟਸਐਪ ਮੈਸੇਜ ਵੀ ਕਰ ਸਕਦੀਆਂ ਨੇ
0: ਜੀ। ਵਟਸਐਪ ਮੈਸੇਜ ਲਈ ਨੰਬਰ ਹੈ ਜੀ ਸਾਡਾ 9496500268, ਇਸ 'ਤੇ ਮੈਸੇਜ ਕਰ ਸਕਦੀਆਂ ਨੇ
1: ਜੀ। ਅਤੇ ਰਾਜਵਿੰਦਰ ਜੀ, ਤੁਹਾਡੀ ਗੱਲ ਨੂੰ ਇੱਥੇ ਰੋਕਦੇ ਹੋਏ ਜੋ ਤੁਸੀਂ ਕਹਿਣ ਲੱਗੇ ਹੋ, ਇਹ ਅਸੀਂ ਇੱਕ ਹੋਰ ਜਾਣਕਾਰੀ ਆਪਣੇ ਸਾਰੇ ਸਰੋਤਿਆਂ ਨੂੰ, ਜੇ ਭੈਣਾਂ ਪ੍ਰੋਗਰਾਮ ਸੁਣ ਰਹੀਆਂ ਨੇ ਜਾਂ ਵੀਰ ਵੀ ਸੁਣ ਰਹੇ ਨੇ, ਉਹਨਾਂ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਅੱਜ ਦੁਪਹਿਰ 2:30 ਵਜੇ ਪ੍ਰੋਗਰਾਮ ਹਾਸਿਆਂ ਦੇ ਗੋਲ ਗੱਪੇ ਹੋਏਗਾ। ਸੋ ਉਸ ਦੇ ਲਈ ਅੱਜ ਤਿਆਰੀ ਕਰਨ ਦੇ ਲਈ ਸ਼ਬਦ ਹੈ ਤਨਖਾਹ
0: ਜੀ।
1: ਸੋ ਉਸ ਸ਼ਬਦ ਪ੍ਰਤੀ ਤੁਸੀਂ ਤਿਆਰੀ ਕਰਕੇ, ਆਪਣੇ ਚੁਟਕਲੇ ਤਿਆਰ ਕਰਕੇ ਅੱਜ ਦੇ ਪ੍ਰੋਗਰਾਮ 'ਚ ਸ਼ਾਮਲ ਹੋ ਸਕਦੇ ਹੋ। ਦੁਪਹਿਰ 2:30 ਵਜੇ ਇਹ ਲਾਈਵ ਫੋਨ ਇਨ ਪ੍ਰੋਗਰਾਮ ਹੋਏਗਾ। ਅਸੀਂ ਇਹ ਵੀ ਚਾਹੁੰਦੇ ਹਾਂ ਕਿ ਭੈਣਾਂ ਵੀ ਇਸ ਪ੍ਰੋਗਰਾਮ 'ਚ ਸ਼ਾਮਲ ਹੋਣ, ਵੀਰ ਤਾਂ ਹੁੰਦੇ ਹੀ ਨੇ
0: ਜੀ,
1: ਅਤੇ ਇਹ ਅਨਾਊਂਸਮੈਂਟ ਅਸੀਂ ਇਸ ਲਈ ਕਰ ਰਹੇ ਹਾਂ ਕਿਉਂਕਿ ਨਾਲੇ ਲੋਕ ਪ੍ਰੋਗਰਾਮ ਨੂੰ, ਸਾਨੂੰ ਪਤਾ ਵੀਰ ਵੀ ਬਹੁਤ ਸੁਣਦੇ ਨੇ, ਜਿਹੜੇ ਸਾਡੇ ਫੀਡਬੈਕ ਵਾਲੇ ਮੈਸੇਜਿਸ ਸਾਡੇ ਕੋਲ ਪਹੁੰਚਦੇ ਨੇ ਪ੍ਰੋਗਰਾਮ ਸੁਨੇਹੇ 'ਚ, ਤਾਂ ਉਦੋਂ ਲਗਭਗ ਸਾਰੇ ਹੀ ਜਿਹੜੇ ਸਰੋਤੇ ਨੇ ਉਹ ਨਾਲੇ ਲੋਕ ਪ੍ਰੋਗਰਾਮ ਨੂੰ ਪਸੰਦ ਕਰਦੇ ਨੇ, ਉਸ 'ਚ ਕੀਤੀਆਂ ਹੋਈਆਂ ਗੱਲਾਂ ਨੂੰ ਪਸੰਦ ਕਰਦੇ ਨੇ।
0: ਬਿਲਕੁਲ, ਕਿਉਂਕਿ ਸਮਾਂ ਬਹੁਤ ਢੁਕਵਾਂ ਹੈ ਅਤੇ ਖਾਸ ਕਰਕੇ ਸਾਡੀਆਂ ਭੈਣਾਂ ਲਈ ਹੀ ਜਿਹੜਾ ਵਾਜਬ ਸਮਾਂ ਰੱਖਿਆ ਜਾਂਦਾ ਹੈ ਕਿ ਦੁਪਹਿਰ ਦਾ ਜਿਹੜਾ ਰੋਟੀ ਪਾਣੀ ਹੈ, ਜਾਂ ਤਾਂ ਕਈ ਲੋਕ 1:30 ਵਜੇ ਹੈ ਨਾ ਬਣਾਉਂਦੇ ਨੇ, ਤਿਆਰੀ ਕਰ ਰਹੀਆਂ ਹੁੰਦੀਆਂ ਨੇ, ਤਾਂ ਫਿਰ ਨਾਲ ਨਾਲ ਰੇਡੀਓ ਸੁਣਨਾ ਜਿਹੜਾ ਬਹੁਤ ਸੌਖਾ ਹੋ ਜਾਂਦਾ ਹੈ।
1: ਪਰ ਇਹਦੇ ਨਾਲ ਇੱਕ ਇਹ ਗੱਲ ਵੀ ਹੈ, ਜਿਵੇਂ ਐਜ਼ ਏ ਲਿਸਨਰ ਜੇ ਮੈਂ ਕਹਾਂ ਹੈ ਨਾ, ਮੈਂ ਘਰੇ ਸੁਣਦੀ ਹਾਂ, ਤਾਂ ਕਈ ਵਾਰ ਐਵੇਂ ਵੀ ਹੁੰਦਾ ਕਿ ਬਹੁਤ ਘਰਾਂ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ 1:30 ਵਜੇ ਜਾਂ 2 ਵਜੇ ਰੋਟੀ ਖਾਈ ਜਾਂਦੀ ਹੈ ਨਾ, ਸੋ ਕਈ ਵਾਰ ਇਹ ਵੀ ਹੁੰਦਾ ਕਿ ਇਹ ਜਿਹੜਾ ਟਾਈਮ ਹੁੰਦਾ 12 ਤੋਂ 1, ਉਹ ਥੋੜ੍ਹਾ ਫ੍ਰੀ ਮਿਲਦਾ ਕਿ ਤੁਸੀਂ ਸਵੇਰ ਦਾ ਕੰਮ ਨਿਬੇੜ ਲਿਆ, ਦੁਪਹਿਰ ਵਾਲੇ ਵਾਸਤੇ ਹਲੇ ਤੁਹਾਡੇ ਕੋਲ 1.5 ਘੰਟੇ ਦਾ ਜੇ ਸਮਾਂ ਹੈ ਤਾਂ ਤੁਸੀਂ ਆਰਾਮ ਨਾਲ ਬਹਿ ਕੇ ਰੇਡੀਓ ਸੁਣ ਸਕਦੇ ਹੋ, ਕਿਉਂਕਿ ਮੈਂ ਤਾਂ ਅਕਸਰ ਇੱਦਾਂ ਹੀ ਕਰਦੀ ਹਾਂ ਕਿ ਉਸ ਵੇਲੇ ਰੇਡੀਓ ਸੁਣਦੀ ਹਾਂ ਅਤੇ ਉਸ ਤੋਂ ਬਾਅਦ ਫਿਰ ਆਪਣੇ ਦੁਪਹਿਰ ਦੇ ਕੰਮਾਂ ਦੀ ਤਿਆਰੀ ਕੀਤੀ ਜਾਂਦੀ ਹੈ।
0: ਬਿਲਕੁਲ, ਸੋ ਇਸੇ ਕਰਕੇ ਇਹ ਜਿਹੜਾ ਸਮਾਂ ਹੈ, ਸੋ ਤੁਸੀਂ ਇਹਨਾਂ ਜਿਹੜਾ ਸਮਾਂ ਇਸ ਨੂੰ ਆਪਣਾ ਭੈਣਾਂ ਖਾਸ ਕਰਕੇ ਤੁਸੀਂ ਜ਼ਰੂਰ ਵਰਤਿਆ ਕਰੋ, ਤੁਹਾਡੇ ਲਈ ਇਕਲੌਤਾ ਪ੍ਰੋਗਰਾਮ ਹੈ, ਹਰ ਵਾਰ ਅਸੀਂ ਤੁਹਾਨੂੰ ਬੇਨਤੀ ਕਰਦੇ ਹੁੰਦੇ ਹਾਂ। ਅਤੇ ਲਓ ਜੀ ਫਿਰ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਹਾਂ, ਉਸ ਤੋਂ ਬਾਅਦ ਸਾਡੇ ਜਿਹੜੇ ਆ ਰਹੇ ਸੁਨੇਹੇ ਚਿੱਠੀਆਂ ਨੇ ਉਹਨਾਂ ਨੂੰ ਆਪਾਂ ਸ਼ਾਮਿਲ ਕਰਦੇ ਹਾਂ।
1: ਬਿਲਕੁਲ,
0: ਇਹ ਪਹਿਲਾ ਗੀਤ ਹੈ ਜੀ ਫਿਲਮ ਬੋਡੀਗਾਰਡ ਵਿੱਚੋਂ, ਅਤੇ ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਜੀ, ਆਵਾਜ਼ ਦਿੱਤੀ ਹੈ ਰਾਹਤ ਫਤਿਹ ਅਲੀ ਖਾਨ ਅਤੇ ਸ਼੍ਰੇਆ ਘੋਸ਼ਾਲ ਨੇ
1: ਜੀ।

0: ਹਾਂਜੀ, ਸਾਡੀਆਂ ਭੈਣਾਂ ਨੇ ਬਹੁਤ ਸਾਰੀਆਂ ਜਿਹੜੀਆਂ ਚਿੱਠੀਆਂ ਲਿਖਦੀਆਂ ਨੇ, ਅਤੇ ਬਹੁਤ ਸਾਰੇ ਸਾਡੇ ਭਾਈ ਸਾਨੂੰ ਸੁਨੇਹੇ ਵੀ ਕਰਦੇ ਨੇ ਇਸ ਪ੍ਰੋਗਰਾਮ 'ਚ, ਪਰ ਅਸੀਂ ਇੱਕ ਬੇਨਤੀ ਕਰਾਂਗੇ ਕਿ ਇਹ ਖਾਸ ਭੈਣਾਂ ਦਾ ਪ੍ਰੋਗਰਾਮ ਹੈ, ਸੁਨੇਹੇ ਭਾਵੇਂ ਸਾਡੇ ਭਾਈ ਕਰਦੇ ਰਹਿਣ ਪਰ ਵਿੱਚ ਭੈਣਾਂ ਦੇ ਨਾਮ ਹੋਣੇ ਚਾਹੀਦੇ ਨੇ, ਅਤੇ ਕਿਉਂਕਿ ਉਹਨਾਂ ਦਾ ਇਕਲੌਤਾ ਪ੍ਰੋਗਰਾਮ ਹੈ, ਉਹਨਾਂ ਨੂੰ ਵੀ ਸਮਾਂ ਦੇਣਾ ਚਾਹੀਦਾ ਹੈ
1: ਬਿਲਕੁਲ।
0: ਨਾ
1: ਅਸੀਂ ਚਾਹਾਂਗੇ ਕਿ ਇਸ ਚੀਜ਼ ਨੂੰ ਤੁਸੀਂ ਸਮਝੋ, ਰਿਅਲਾਈਜ਼ ਕਰਕੇ ਦੇਖੋ ਕਿ ਜੇ ਸਾਡੇ ਕੋਲ 10 ਨਾਮ ਆਏ ਹੋਏ ਨੇ, ਹੈ ਨਾ, ਅਤੇ ਉਹਨਾਂ 10 ਨਾਮਾਂ 'ਚੋਂ ਪਹਿਲੇ 2-3 ਨਾਮ ਬੰਦਿਆਂ ਦੇ ਨੇ, ਅਤੇ ਉਹਦੇ ਵਿੱਚ 2 ਨਾਮ ਔਰਤਾਂ ਦੇ ਨੇ, ਅਤੇ ਫਿਰ 5 ਬੰਦਿਆਂ ਦੇ ਨੇ, ਤਾਂ ਉਹਨਾਂ 10 ਨਾਮਾਂ 'ਚੋਂ ਛਾਂਟੀ ਕਰਨੀ ਕਿੰਨੀ ਔਖੀ
0: ਹਾਂ,
1: ਹੋਏਗੀ।
0: ਕਈ ਵਾਰੀ ਉਹ ਨਾਮ ਅਨਾਉਂਸ ਵੀ ਹੋ ਜਾਂਦਾ ਹੈ
1: ਬਿਲਕੁਲ,
0: ਨਾ।
1: ਤੇ ਨਾਮ ਗਲਤ ਵੀ ਪੜਿਆ ਜਾ ਸਕਦਾ, ਸੋ ਉਹ ਚੀਜ਼ ਵੀ ਸਹੀ ਨਹੀਂ ਲੱਗਦੀ। ਸੋ
0: ਜੀ,
1: ਜੇ ਭੈਣਾਂ ਦਾ ਪ੍ਰੋਗਰਾਮ ਹੈ ਤਾਂ ਸਿਰਫ ਭੈਣਾਂ ਦੇ ਹੀ ਨਾਮ ਜੇ ਭੇਜਣ ਤਾਂ ਜ਼ਿਆਦਾ ਵਧੀਆ ਹੋਏਗਾ,
0: ਬਿਲਕੁਲ।
1: ਭਾਵੇਂ ਵੀਰ ਭੇਜਣ, ਕਿਉਂਕਿ ਵੀਰਾਂ ਦੇ ਫਰਮਾਇਸ਼ੀ ਪ੍ਰੋਗਰਾਮ ਤਾਂ ਹੁੰਦੇ ਹੀ ਨੇ, ਤੇ ਉਹ ਹਰ ਇੱਕ ਪ੍ਰੋਗਰਾਮ 'ਚ ਲਗਭਗ ਸਾਨੂੰ ਭੇਜਦੇ ਹੀ ਨੇ ਜਿਹੜਾ ਵੀ ਫਰਮਾਇਸ਼ੀ ਪ੍ਰੋਗਰਾਮ ਹੋਇਆ।
0: ਬਿਲਕੁਲ ਜੀ, ਤੇ ਬਹੁਤ ਸਾਰੇ ਸਰੋਤੇ ਸਾਡੇ ਬਹੁਤ ਸੂਝਵਾਨ ਵੀ ਨੇ, ਉਹ ਇਸ ਗੱਲ ਨੂੰ ਪਹਿਲਾਂ ਹੀ ਸਮਝ ਕੇ ਜਿਹੜਾ ਚੱਲਦੇ ਨੇ
1: ਜੀ। ਤੇ ਇੱਕ ਨਾ ਬੜੀ ਸੋਹਣੀ ਜੀ ਚਿੱਠੀ ਹੈ ਮੇਰੇ ਕੋਲ, ਇਹ ਵੈਸੇ ਸਾਨੂੰ ਇਹ ਸਰੋਤਾ ਅਕਸਰ ਚਿੱਠੀਆਂ ਸਾਨੂੰ ਪਾਉਂਦੇ ਨੇ, ਪਰ ਸ਼ਾਇਦ ਇਹਨਾਂ ਨੇ ਹੁਣੇ ਨਵਾਂ ਸਿਲਸਿਲਾ ਸ਼ੁਰੂ ਕੀਤਾ ਹੈ ਕਿ ਇਹਨਾਂ ਨੇ ਪੋਸਟ ਕਾਰਡ ਦੇ ਉੱਤੇ ਮੋਰ ਦੇ ਨਾਲ ਨਾ ਰੇਡੀਓ ਬਣਾਇਆ ਹੋਇਆ, ਯਾਨੀ ਉਹਦੀ ਮੋਰ ਬਣਾਈ ਹੈ, ਤੇ ਫਿਰ ਜਿਹੜਾ ਰੇਡੀਓ ਦਾ ਐਂਟੀਨਾ ਆ ਉਹਦੇ ਉੱਤੇ ਉਹਨਾਂ ਨੇ ਸਟਾਰ ਲਾਇਆ
0: ਲੱਗ
1: ਹੋਇਆ
0: ਹੀ ਰਿਹਾ, ਬਹੁਤ
1: ਹੈ
0: ਸੋਹਣਾ
1: ਨਾ।
0: ਲੱਗ ਰਿਹਾ। ਹਾਂ,
1: ਤੇ ਇਹਨਾਂ ਦੀਆਂ ਲਗਭਗ ਜਿੰਨੀਆਂ ਵੀ ਚਿੱਠੀਆਂ ਸਾਡੇ ਕੋਲ ਪਹੁੰਚੀਆਂ ਹੋਈਆਂ ਨੇ, ਸਾਰਿਆਂ ਦੇ ਉੱਤੇ ਇਹ ਕਲਾਕਾਰੀ ਦੇਖਣ ਨੂੰ ਮਿਲਦੀ ਹੈ। ਪਹਿਲਾਂ ਇਹ ਬਿਲਕੁਲ ਸਿੰਪਲ ਆਪਣਾ ਨਾਮ ਲਿਖ ਕੇ ਭੇਜਦੇ ਹੁੰਦੇ ਸੀ, ਪਰ ਇਹ ਦੇਖੋ ਚਿੱਠੀਆਂ ਦੀ ਕ੍ਰੀਏਟੀਵਿਟੀ ਫਿਰ ਇੱਥੋਂ ਪਤਾ
0: ਬਿਲਕੁਲ
1: ਲੱਗਦੀ ਹੈ ਕਿ ਅਸੀਂ ਆਪਣੀ ਚਿੱਠੀ ਨੂੰ ਕਿਵੇਂ ਸੋਹਣਾ ਬਣਾ ਸਕਦੇ ਹਾਂ, ਤੇ ਇੰਨੀਆਂ ਚਿੱਠੀਆਂ ਦੇ ਵਿੱਚੋਂ ਤੁਹਾਡੀ ਚਿੱਠੀ ਕਿਵੇਂ ਛਾਂਟੀ ਜਾਵੇ, ਉਹਦਾ
0: ਜੀ
1: ਟ੍ਰਿਕ ਹੈ ਇਹ।
0: ਬਿਲਕੁਲ, ਤੇ ਬਹੁਤ ਸੋਹਣੀ ਲੱਗ ਰਹੀ ਹੈ, ਭਾਵੇਂ ਸਾਨੂੰ ਪਹਿਲਾਂ ਵੀ ਲਿਖਦੇ ਨੇ,
1: ਜੀ
0: ਪਰ ਚਲੋ ਜੀ ਆਪਣੇ ਸਰੋਤਿਆਂ ਨੂੰ ਵੀ ਦੱਸ ਦਈਏ ਵੀ ਇਹ ਕੌਣ ਨੇ।
1: ਜੀ, ਇਹ ਜੀ ਚਿੱਠੀ ਸਾਨੂੰ ਮਹਿਜ਼ਗੇਟ ਤੋਂ ਆਈ ਹੈ, ਭੇਜਣ ਵਾਲੀਆਂ ਸਾਡੀਆਂ ਭੈਣਾਂ ਨੇ ਜੋਤੀ ਰਾਣੀ ਤੇ ਗੁਰਮੰਨਤ ਕੌਰ
0: ਜੀ, ਤੇ ਵਟਸਐਪ ਮੈਸੇਜ ਵੀ ਨਾਲ ਨਾਲ ਕਰ ਲਈਏ ਸ਼ਾਮਿਲ।
1: ਬਿਲਕੁਲ ਜੀ,
0: ਇਹ ਸਾਡੇ ਕੋਲ ਆਇਆ ਜੀ ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ, ਹਰਜਿੰਦਰ ਕੌਰ, ਹਰਦੀਪ ਕੌਰ, ਰਮਨ, ਜੋਤ ਤੇ ਜਸ਼ਨ ਹੋਰਾਂ ਦਾ
1: ਜੀ। ਦੌਲਤ ਬਾਗ ਮੁਰਾਦਾਬਾਦ ਤੋਂ ਸਾਨੂੰ ਚਿੱਠੀ ਪਾਈ ਹੈ ਨਈਮਾ ਬੇਗਮ ਹੋਰਾਂ ਨੇ
0: ਜੀ। ਸਰੰਦੀ ਬਾਜ਼ਾਰ ਪਟਿਆਲਾ ਤੋਂ ਕਾਂਤਾ ਰਾਣੀ, ਨੀਤੂ, ਜੋਤੀ, ਸਜਨੀ ਤੇ ਤ੍ਰਿਪਤਾ
1: ਜੀ। ਤੇ ਹਨੂੰਮਾਨਗੜ੍ਹ ਤੋਂ ਸਾਨੂੰ ਚਿੱਠੀ ਭੇਜੀ ਹੈ ਭੈਣ ਸ਼ੋਭਾ ਨਾਇਕ ਹੋਰਾਂ ਨੇ
0: ਜੀ। ਤੇ ਸਾਡੇ ਅਗਲੇ ਸੁਨੇਹੇ ਜਿਹੜੇ ਸਾਡੇ ਸਰੋਤੇ ਭੇਜ ਰਹੇ ਨੇ, ਉਸੇ ਤਰ੍ਹਾਂ ਆਪਣੇ ਪੂਰੇ ਨਾਮ ਜਿਹੜੇ ਉਹਨਾਂ ਨੇ ਪਾਏ ਹੋਏ ਨੇ, ਤੇ ਕਿਰਪਾ ਕਰਕੇ ਤੁਸੀਂ ਸਿਰਫ ਭੈਣਾਂ ਦੇ ਨਾਮ ਭੇਜੋ ਜੀ।
1: ਬਿਲਕੁਲ, ਦੇਖੋ ਅਸੀਂ ਹੁਣ ਸਮਾਂ ਨੋਟ ਕਰ ਲੈਂਦੇ ਹਾਂ, 12:17 ਸਾਡੇ ਸਟੂਡੀਓ ਦੀ ਘੜੀ 'ਚ ਹੋਏ ਨੇ, ਸੋ 12:17 ਤੋਂ ਬਾਅਦ ਜਿਹੜੇ ਸੁਨੇਹੇ ਸਾਡੇ ਤੱਕ ਪਹੁੰਚਣਗੇ, ਮੈਸੇਜਿਸ ਪਹੁੰਚਣਗੇ, ਸਾਨੂੰ ਉਮੀਦ ਹੈ ਕਿ ਉਹਨਾਂ ਵਿੱਚ ਸਿਰਫ ਤੇ ਸਿਰਫ ਭੈਣਾਂ ਦੇ ਨਾਮ ਹੋਣਗੇ, ਤਾਂ ਪ੍ਰੋਗਰਾਮ 'ਚ ਵੱਧ ਗੀਤ ਨੇ ਜਿਹੜੇ ਸੁਣਵਾਏ ਜਾ ਸਕਣਗੇ, ਤੇ ਵੱਧ ਭੈਣਾਂ ਦੇ ਫਰਮਾਇਸ਼ਾਂ ਸ਼ਾਮਿਲ ਕੀਤੀਆਂ ਜਾ ਸਕਣਗੀਆਂ
0: ਜੀ। ਇਹ ਜਿਹੜਾ ਸਾਨੂੰ ਸੁਨੇਹਾ ਆਇਆ ਪੂਰਾ ਭਰ ਕੇ ਆਇਆ ਹੋਇਆ, ਮੈਂ ਵੈਸੇ ਦੱਸ ਵੀ ਦਿੰਦੀ ਹਾਂ, ਚੱਕਲਾ ਬਾਜ਼ਾਰ ਸਮਾਣਾ ਤੋਂ ਹੈ ਜੀ ਭੈਣਾਂ ਸਾਡੀ। ਇਹਦੇ ਵਿੱਚ ਮੈਨੂੰ ਲੱਗਦਾ ਸੰਗੀਤਾ ਰਾਣੀ ਜਿੰਦਲ ਨੇ, ਤੇ ਆਰਜੂ ਮਹਿਕ, ਖੁਸ਼ਦਿਲ ਤੇ ਸਾਰਾ ਪਰਿਵਾਰ ਹੈ ਜੀ, ਤੇ ਸਿਰਫ ਭੈਣਾਂ ਦੇ ਨਾਮ ਭੇਜੋ
1: ਜੀ। ਅਗਲਾ ਜਿਹੜਾ ਚਿੱਠੀ ਮੇਰੇ ਹੱਥ 'ਚ ਹੈ ਉਹ ਸਾਡੇ ਕੋਲ ਆਈ ਹੈ ਜੀ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਮਹਿਰਾਜ ਜਹਾਂ ਹੋਰਾਂ ਦੀ
0: ਜੀ। ਅਗਲਾ ਸਾਨੂੰ ਲਿਖਦੇ ਨੇ ਜੀ ਕਰਮਜੀਤ ਕੌਰ ਤੇ ਰਾਜਵਿੰਦਰ ਕੌਰ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਮਰਿੰਦਰ ਕੌਰ, ਮਨਪ੍ਰੀਤ ਕੌਰ, ਖੁਸ਼ਪ੍ਰੀਤ ਕੌਰ, ਕਰਮਜੀਤ ਕੌਰ, ਰਜਿੰਦਰ ਕੌਰ, ਰਮਨਦੀਪ ਕੌਰ, ਬਲਵੀਰ ਕੌਰ, ਸਰਨ ਕੌਰ, ਪਿੰਡ ਬੱਲੋ, ਜ਼ਿਲ੍ਹਾ ਬਠਿੰਡਾ ਤੋਂ ਇਹ ਆਈ ਹੈ ਜੀ ਚਿੱਠੀ ਸਾਡੀ ਭਰ ਕੇ ਪੂਰੀ, ਹੈ ਨਾ।
1: ਬਿਲਕੁਲ,
0: ਦੂਰੋਂ ਆਈ ਹੈ ਨਾ ਬਠਿੰਡੇ ਤੋਂ
1: ਜੀ। ਸੋ ਇਸ ਤਰ੍ਹਾਂ ਹੀ ਸਾਨੂੰ ਜੀ ਚਿੱਠੀਆਂ ਤਾਂ ਫਿਲਹਾਲ ਹੁਣ ਨਹੀਂ ਭੇਜੀਆਂ ਜਾ ਸਕਦੀਆਂ, ਪਰ ਮੈਸੇਜਿਸ ਜ਼ਰੂਰ ਭੇਜੇ ਜਾ ਸਕਦੇ ਨੇ। ਜਿਹੜੀਆਂ ਸਾਡੀਆਂ ਭੈਣਾਂ ਨੇ ਚਿੱਠੀਆਂ ਨਹੀਂ ਭੇਜੀਆਂ ਉਹਨਾਂ ਕੋਲ ਹੁਣ ਵੀ ਟਾਈਮ ਹੈ ਕਿ ਉਹ ਮੈਸੇਜਿਸ ਭੇਜ ਸਕਦੇ ਨੇ, ਇਹਦੇ 'ਚ ਤੁਹਾਨੂੰ ਕਿਸੇ ਹਿਚਕਿਚਾਹਟ ਦੀ ਜ਼ਰੂਰਤ ਨਹੀਂ ਹੈ। ਤੁਸੀਂ ਆਪਣਾ ਨਾਮ ਟਾਈਪ ਕਰੋ ਅਤੇ ਸਾਨੂੰ ਭੇਜੋ ਕਿ ਕਿੱਥੋਂ ਭੇਜ ਰਹੇ ਹੋ ਤੁਸੀਂ, ਖਤ 'ਤੇ ਕਿਹੜਾ ਗੀਤ ਸੁਣਨਾ ਤੁਸੀਂ
0: ਜੀ। ਅਗਲਾ ਆਪਾਂ ਜਿੰਨੇ ਵੀ ਸੁਨੇਹੇ ਪੜ੍ਹੇ ਨੇ, ਚਿੱਠੀਆਂ ਪੜ੍ਹੀਆਂ, ਉਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣ ਰਹੇ ਹਾਂ ਫਿਲਮ ਪ੍ਰੇਮ ਰੋਗ ਦਾ ਇਹ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ ਨੇ
1: ਜੀ।

0: ਸੋ ਭੈਣੋ, ਪ੍ਰੋਗਰਾਮ ਨਾਲੀ ਲੋਕ 'ਚ ਤੁਸੀਂ ਸੁਣ ਰਹੇ ਹੋ ਆਪਣੀ ਪਸੰਦ ਦੇ ਹਿੰਦੀ ਫਿਲਮੀ ਗੀਤ। ਚਿੱਠੀਆਂ ਵੀ ਅਸੀਂ ਪ੍ਰੋਗਰਾਮ 'ਚ ਸ਼ਾਮਿਲ ਕਰ ਰਹੇ ਹਾਂ ਅਤੇ ਮੈਸੇਜਿਸ ਵੀ। ਅਤੇ ਜਿਵੇਂ ਅਸੀਂ ਫਰਮਾਇਸ਼ ਗੁਜ਼ਾਰਿਸ਼ ਕੀਤੀ ਸੀ ਕਿ ਸਰੋਤੇ ਸਿਰਫ ਭੈਣਾਂ ਖਾਸ ਤੌਰ 'ਤੇ ਆਪਣੇ ਹੀ ਨਾਮ ਲਿਖ ਕੇ ਭੇਜਣ, ਸੋ ਅਗਲੀ ਚਿੱਠੀ ਜਿਹੜੀ ਆਈ ਹੈ ਜੀ ਕਨੇਰਾ ਮੁਹੱਲਾ ਪਟਿਆਲਾ ਤੋਂ ਹੈ। ਭੇਜਣ ਵਾਲੀਆਂ ਸਾਡੀਆਂ ਭੈਣਾਂ ਨੇ ਨੀਲਮ ਬੱਤਾ, ਪਲਕ, ਗੀਤੂ ਅਤੇ ਨਿਹਾਰਿਕਾ
1: ਜੀ। ਸੁਨੇਹਾ ਸਾਡੇ ਕੋਲ ਵਟਸਐਪ ਮੈਸੇਜ ਰਾਹੀਂ ਆਇਆ ਜੀ। ਇਹ ਹੈ ਬਬੀਤਾ ਰਾਣੀ, ਅੰਜੂ ਮੰਜੂ, ਸੰਜੂ, ਪਿੰਡ ਹੈ ਜੀ ਖਰਾਜਪੁਰਾ, ਜ਼ਿਲ੍ਹਾ ਪਟਿਆਲਾ
0: ਜੀ। ਬਿਲਕੁਲ। ਸੋ ਅਗਲੀ ਚਿੱਠੀ ਜੀ ਅਸੀਂ ਲੱਭ ਰਹੇ ਹਾਂ। ਜਿਵੇਂ ਅਸੀਂ ਪਹਿਲਾਂ ਵੀ ਕਿਹਾ ਕਿ ਭੈਣਾਂ ਦੇ ਨਾਮ ਨੇ ਜਿਹੜੇ
1: ਸਾਨੂੰ ਲੱਭਦੇ ਹੀ ਨਹੀਂ ਜੀ,
0: ਪ੍ਰੋਗਰਾਮ ਦਾ ਨਾਮ ਨਾਰੀ ਲੋਕ ਹੁੰਦਾ ਪਰ ਉਹਦੇ 'ਚ ਸਭ ਦੇ ਹੀ ਨਾਮ ਲਿਖੇ ਹੁੰਦੇ ਨੇ,
1: ਜੀ,
0: ਜਿਸ ਕਰਕੇ ਦਿੱਕਤ ਆਉਂਦੀ ਹੈ ਅਤੇ ਨਾਲ ਟਾਈਮ ਵੀ ਬਹੁਤ ਜ਼ਿਆਦਾ ਲੱਗਦਾ। ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਸਿਰਫ ਅਤੇ ਸਿਰਫ ਭੈਣਾਂ ਹੀ ਸਾਨੂੰ ਪ੍ਰੋਗਰਾਮ 'ਚ ਚਿੱਠੀ
1: ਭੇਜਣ। ਬਿਲਕੁਲ, ਪਟੇਲ ਨਗਰ ਮਲੋਟ ਤੋਂ ਆਪਾਂ ਇਹਨਾਂ ਦਾ ਸੁਨੇਹਾ ਸ਼ਾਮਿਲ ਕਰ ਲੈਂਦੇ ਹਾਂ ਜੀ ਵਟਸਐਪ ਮੈਸੇਜ 'ਤੇ ਆਇਆ ਜਿਹੜਾ। ਗੀਤਾ ਰਾਣੀ ਜਾਜੋਰੀਆ, ਗਗਨਦੀਪ ਜਾਜੋਰੀਆ, ਆਰਜ਼ੂ ਜਾਜੋਰੀਆ ਅਤੇ ਗੁੱਡੂ, ਮੈਨੂੰ ਬਹੁਤ ਵਧੀਆ ਗੱਲ ਲੱਗੀ। ਅਸੀਂ ਬੇਨਤੀ ਕੀਤੀ ਤੇ ਇਹਨਾਂ ਨੇ ਨਾਲ ਦੀ ਨਾਲ ਆਪਣਾ ਜਿਹੜਾ ਸੁਨੇਹਾ ਸਹੀ ਕਰਕੇ ਸਾਨੂੰ ਭੇਜ ਦਿੱਤਾ।
0: ਬਿਲਕੁਲ, ਜਿਵੇਂ ਅਸੀਂ ਕਿਹਾ ਸੀ ਕਿ 12:17 ਤੋਂ ਬਾਅਦ ਵਾਲੇ ਜਿਹੜੇ ਮੈਸੇਜ ਨੇ ਅਸੀਂ ਸਿਰਫ ਉਹਨਾਂ ਨੂੰ ਹੀ ਪੜਾਂਗੇ ਹੁਣ ਜੇ ਉਹ ਸਹੀ ਲਿਖੇ ਹੋਣਗੇ।
1: ਬਿਲਕੁਲ।
0: ਇਹ ਅਗਲੀ ਚਿੱਠੀ ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਆਈ ਹੈ। ਭੇਜਣ ਵਾਲੀਆਂ ਸਾਡੀਆਂ ਭੈਣਾਂ ਨੇ ਜਸਬੀਰ, ਸੀਤਾ, ਰੇਖਾ, ਗੀਤਾ ਅਤੇ ਸੋਨੀ
1: ਜੀ। ਪਾਲ ਕੌਰ, ਮਨਵੀਰ ਕੌਰ ਪਿੰਡ ਸਿਉਣਾ ਤੋਂ, ਮਨਜੀਤ ਕੌਰ ਅਤੇ ਅਰਸ਼ਦੀਪ ਕੌਰ ਇਹ ਵੀ ਪਿੰਡ ਸਿਉਣਾ ਤੋਂ ਹੀ ਨੇ ਜੀ। ਭੁਪਿੰਦਰ ਕੌਰ ਸੈਣੀ ਪਿੰਡ ਹੈ ਜੀ ਵੱਡੀਆਂ ਜਾਲਾਂ
0: ਜੀ। ਇਹ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਸਾਨੂੰ ਚਿੱਠੀ ਭੇਜੀ ਹੈ ਸਾਡੀਆਂ ਭੈਣਾਂ ਨੇ ਰਮਨ ਵਰਮਾ, ਦਿਵਿਆਂਸ਼ੀ ਅਤੇ ਇਹਨਾਂ ਦੇ ਨਾਲ ਨੇ ਅਲੀਸ਼ਾ
1: ਜੀ। ਆਨੰਦ ਨਗਰ ਬੀ ਪਟਿਆਲਾ ਤੋਂ ਰਾਣੀ ਭੁੱਕਲ, ਗੁਰਪ੍ਰੀਤ ਕੌਰ ਅਤੇ ਸਾਰਾ ਪਰਿਵਾਰ ਅਤੇ ਸਾਰੇ ਸਟਾਫ ਨੂੰ ਸਤਿ ਸ਼੍ਰੀ ਅਕਾਲ ਲਿਖਦੇ ਨੇ ਜੀ। ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਸਾਡੀ ਬੇਨਤੀ ਹੈ ਜਿਹੜੀ ਉਹ ਕਬੂਲ ਕੀਤੀ ਆ
0: ਜੀ।
1: ਅਤੇ ਅੱਗੇ ਤੋਂ ਵੀ ਉਮੀਦ ਕਰਾਂਗੇ ਕਿ ਖਾਸ ਕਰਕੇ ਨਾਰੀ ਲੋਕ ਪ੍ਰੋਗਰਾਮ ਦੀ ਮਰਿਆਦਾ ਜਿਹੜੀ ਉਹਦਾ ਧਿਆਨ ਰੱਖਿਆ ਜਾਵੇ, ਹੈ ਨਾ, ਅਤੇ ਸਾਡੇ ਜਿਹੜੇ ਸਰੋਤੇ ਨੇ ਸਾਨੂੰ ਸੁਨੇਹੇ ਭੇਜਦੇ ਨੇ ਇਸੇ ਤਰ੍ਹਾਂ ਭੇਜਣ, ਬਹੁਤ ਵਧੀਆ ਲੱਗਿਆ।
0: ਤੇ ਇਹਦੇ ਤੇ ਮੈਂ ਇੱਕ ਗੱਲ ਕਹਿਣੀ ਚਾਹਾਂਗੀ ਰਾਜਵਿੰਦਰ ਜੀ ਕਿ ਜਿਸ ਤਰ੍ਹਾਂ ਅੱਜ ਅਸੀਂ ਆਪਣੀਆਂ ਭੈਣਾਂ ਨੂੰ ਉਹਨਾਂ ਦੀ ਪਸੰਦ ਦੇ ਗੀਤ ਸੁਣਾਉਂਦੇ ਹਾਂ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਨਾਲੇ ਲੋਕ ਪ੍ਰੋਗਰਾਮ 'ਚ ਅਸੀਂ ਫੀਮੇਲਸ ਦੇ ਗਾਏ ਗੀਤ ਸੁਣਵਾਈਏ, ਹੈ ਨਾ। ਸੋ ਇਹ ਇੱਕ ਐਕਸਟਰਾ ਐਫਰਟ ਹੋਗੀ ਕਿ ਭੈਣਾਂ ਦੇ ਲਈ ਭੈਣਾਂ ਦੇ ਦੀ ਆਵਾਜ਼ਾਂ ਦੇ ਵਿੱਚ ਗੀਤ ਹੋਣ, ਹੈ ਨਾ। ਤਾਂ ਫਿਰ ਮੈਸੇਜਿਸ ਕਰਨ ਲਈ ਵੀ ਥੋੜ੍ਹੀ ਜਿਹੀ ਐਕਸਟਰਾ ਐਫਰਟ ਕਰਨੀ ਚਾਹੀਦੀ ਹੈ ਨਾ। ਜੇ ਅਸੀਂ ਸੇਮ ਹੀ ਮੈਸੇਜ ਦਾ ਕਾਪੀ ਪੇਸਟ ਕਰ ਦਈਏ ਕਿ ਵਿੱਚੋਂ ਨਾਮ ਫਿਰ ਅਸੀਂ ਆਪਣੇ ਆਪ ਹੀ ਲੱਭ ਲਈਏ, ਤਾਂ ਇਹ ਚੀਜ਼ ਤਾਂ ਠੀਕ ਨਹੀਂ। ਜੇ ਕੁਝ ਸਪੈਸ਼ਲ ਚੀਜ਼ ਉਹ ਕਰਨੀ ਹੈ ਤਾਂ ਸਾਨੂੰ ਥੋੜ੍ਹੀ ਜਿਹੀ ਐਫਰਟ ਤਾਂ ਕਰਨੀ ਪਏਗੀ, ਤੇ ਫਿਰ ਉਹਦਾ ਫਲ ਵੀ ਫਿਰ ਸਾਨੂੰ ਵਧੀਆ ਹੀ ਮਿਲਦਾ।
1: ਹਾਂ, ਤੇ ਇੱਕ ਰਹੀ ਗੱਲ ਫੀਮੇਲ ਸਿੰਗਰ ਦੀ, ਕਈ ਵਾਰ ਸਾਡੇ ਜਿਹੜੇ ਭਰਾ ਨੇ ਸਿੰਗਰ ਨੇ ਉਹਨਾਂ ਨੇ ਵੀ ਭੈਣਾਂ ਲਈ ਬਹੁਤ ਵਧੀਆ ਗੱਲਾਂ ਕਹੀਆਂ ਹੁੰਦੀਆਂ ਨੇ, ਹੈ ਨਾ, ਤੇ ਇਸ ਕਰਕੇ ਉਹ ਨਾਰੀ ਲੋਕ ਨਾਲ ਸੰਬੰਧਿਤ ਹੁੰਦੇ ਨੇ ਤਾਂ ਵੀ ਅਸੀਂ ਤੁਹਾਨੂੰ ਸੁਣਵਾਉਂਦੇ ਹਾਂ
0: ਜੀ।
1: ਤੇ ਲਓ ਜੀ, ਫਿਰ ਹੁਣ ਇਹਨਾਂ ਸੁਨੇਹਾਂ ਦੇ ਵਿੱਚੋਂ ਹੀ ਭੈਣਾਂ ਨੇ ਸਾਨੂੰ ਜਿਹੜਾ ਇਹ ਫਰਮਾਇਸ਼ ਕੀਤੀ ਸੀ ਸੌਦਾਗਰ ਫਿਲਮ ਦੇ ਵਿੱਚੋਂ, ਕਵਿਤਾ ਕ੍ਰਿਸ਼ਨਾ ਮੂਰਤੀ ਤੇ ਸੁਖਵਿੰਦਰ ਦੀਆਂ ਆਵਾਜ਼ਾਂ 'ਚ ਸੁਣਦੇ ਹਾਂ ਗੀਤ
0: ਜੀ।

0: ਸੀ,
1: ਜੀ
0: ਜਿਹੜੇ ਘਰੇ ਆਮ ਮੂੰਹਾਂ ਤੇ ਚੜੇ ਹੋਏ ਨਾਮ ਸੀ ਉਹੀ ਪਾਪੂਲਰ ਹੁੰਦੇ ਸੀ ਤੇ ਸਾਰੇ
1: ਹਾਂ
0: ਉਹੀ ਸਾਡੀ ਪਹਿਚਾਣ ਹੁੰਦੀ ਸੀ।
1: ਬਿਲਕੁਲ ਜੀ, ਤੇ ਨਾਲੋਂ ਨਾਲ ਸਾਡੇ ਸੁਨੇਹੇ ਵੀ ਆਪਾਂ ਸ਼ਾਮਿਲ ਕਰ ਲਈਏ ਜੀ। ਅਗਲਾ
0: ਜੀ
1: ਸੁਨੇਹਾ ਨਨਿਓਲਾ ਅੰਬਾਲਾ ਤੋਂ ਆਇਆ ਸਾਨੂੰ ਰਣਜੀਤ ਰੋਇਲਾ। ਰੁਪਿੰਦਰ ਰੋਇਲਾ ਤੇ ਕਰਨਦੀਪ ਰੋਇਲਾ, ਲਿਖਣ ਦੇ ਵਿੱਚ ਮੈਨੂੰ ਲੱਗਦਾ ਵੀ ਥੋੜ੍ਹੀ ਜਿਹੀ ਦਿੱਕਤ ਹੈ, ਤੇ ਉਮੀਦ ਕਰਦੇ ਹਾਂ ਸਹੀ ਪੜ੍ਹੇ ਹੋਣਗੇ।
0: ਜੀ
1: ਤੇ ਸਾਡੇ ਜਿਹੜੇ ਦੇਖੋ ਭਾਈ ਨੇ ਬਹੁਤ ਸੁਨੇਹੇ ਭੇਜਦੇ ਨੇ ਸਾਨੂੰ, ਤੇ ਜੇ ਅਸੀਂ ਭੈਣਾਂ ਦੇ ਸੁਨੇਹਿਆਂ ਦੀ ਗੱਲ ਕੀਤੀ ਹੈ, ਸੁਨੇਹੇ ਬੰਦ ਹੋ ਗਿਆ ਹੋਣੇ।
0: ਬਿਲਕੁਲ ਜੀ, ਬਹੁਤ
1: ਦੇਖ ਲਓ
0: ਘੱਟ ਨੇ।
1: ਭੈਣਾਂ ਤੁਹਾਡੇ ਨਾਮ ਵੀ ਨਹੀਂ ਲਿਖ ਕੇ ਭੇਜਦੇ।
0: ਹਾਂ ਇਹ ਗੱਲ ਅਸੀਂ ਕਹਿ ਸਕਦੇ ਹਾਂ ਕਿ ਜਿਵੇਂ ਕਿ ਸਾਨੂੰ ਪਤਾ ਹੈ ਕਿ ਵੀਰ ਵੀ ਇਸ ਪ੍ਰੋਗਰਾਮ ਨੂੰ ਸੁਣਦੇ ਨੇ, ਹਨਾ, ਮੈਸੇਜਸ ਪਾਉਂਦੇ ਨੇ ਉਹ, ਪਰ ਜਿਵੇਂ ਅਸੀਂ ਕਿਹਾ ਕਿ ਥੋੜ੍ਹੀ ਜਿਹੀ ਐਕਸਟਰਾ ਐਫਰਟ, ਥੋੜ੍ਹੀ ਜਿਹੀ ਖੇਚਲ
1: ਹਾਂ
0: ਕਰਨ ਕੇ ਆਪਣੇ ਘਰ ਦੀਆਂ ਸਵਾਣੀਆਂ, ਹਨਾ, ਇਹ ਤਾਂ
1: ਹਾਂ
0: ਹੈ ਨਹੀਂ ਕਿ ਕਿਸੇ ਦੇ ਘਰੇ ਕੋਈ ਨਹੀਂ ਹੈ ਫੀਮੇਲ,
1: ਬਿਲਕੁਲ।
0: ਹਨਾ, ਕੋਈ ਧੀ ਹੋ ਸਕਦੀ ਹੈ, ਕੋਈ ਨੂੰਹ ਹੋ ਸਕਦੀ ਹੈ, ਕੋਈ ਘਰ ਵਾਲੀ ਹੋ ਸਕਦੀ ਹੈ,
1: ਜੀ
0: ਮਾਂ ਦਾਦੀ ਭੂਆ ਕੋਈ ਵੀ ਹੋ ਸਕਦੇ। ਸੋ ਜੇ ਉਹ ਸਾਡੇ ਨਾਲ ਨਹੀਂ ਵੀ ਰਹਿੰਦੇ, ਜਿਵੇਂ ਅਸੀਂ ਹੁਣ ਆਪਣੀਆਂ ਭੂਆ ਨੂੰ ਯਾਦ ਕਰਦੇ
1: ਯਾਦ
0: ਹਾਂ, ਹਨਾ,
1: ਕਰਦੇ ਹਾਂ, ਬਿਲਕੁਲ।
0: ਭਾਵੇਂ ਉਹ ਸਾਡੇ ਨਾਲ ਨਹੀਂ ਰਹਿੰਦੀਆਂ ਪਰ ਉਹਨਾਂ ਦਾ ਨਾਮ ਤਾਂ ਸਾਨੂੰ ਯਾਦ ਹੈ, ਤਾਂ
1: ਹਾਂ
0: ਉਵੇਂ ਅਸੀਂ ਇਸੇ ਬਹਾਨੇ ਉਹਨਾਂ ਦੇ ਨਾਮ ਲਿਖ ਕੇ ਉਹਨਾਂ ਨੂੰ ਯਾਦ ਹੀ ਕਰ ਲੈਂਦੇ ਹਾਂ,
1: ਹਾਂ,
0: ਤਾਂ ਉਹ
1: ਇਹ
0: ਵੀ
1: ਇੱਕ
0: ਇੱਕ
1: ਗਿਫਟ,
0: ਵਧੀਆ ਤਰੀਕਾ
1: ਇਹ
0: ਹੈ।
1: ਅਸੀਂ ਸਮਝਾਂਗੇ ਉਹਨਾਂ ਲਈ ਇੱਕ ਗਿਫਟ ਹੀ ਹੈ।
0: ਜੀ
1: ਦੇਖੋ, ਨਹੀਂ ਤਾਂ ਤਾਦਾਦ ਰੁਕਦੀ ਨਹੀਂ ਹੈਗੀ ਮੈਸੇਜ ਦੀ, ਤੇ ਸਾਡੇ ਤੋਂ ਸਾਰੇ ਪੜ੍ਹੇ ਵੀ ਨਹੀਂ ਜਾਂਦੇ, ਭਈ ਇੱਦਾਂ ਨਾ ਕਰਿਆ ਕਰੋ ਭੈਣਾਂ ਨਾਲ, ਇੱਦਾਂ ਕਿਉਂ ਕਰਦੇ ਹੋ? ਤੇ ਸੁਨੇਹੇ ਉੱਦਾਂ ਹੀ ਆਉਣੇ ਚਾਹੀਦੇ ਨੇ ਧੜਾ ਧੜ, ਹਨਾ।
0: ਜੀ,
1: ਤੇ
0: ਸੋ
1: ਚੱਲੇ ਜੀ,
0: ਅਗਲੀ ਚਿੱਠੀ ਇੱਕ ਹੋਰ ਪੜ੍ਹ ਦਿੰਦੇ ਹਾਂ ਜੀ। ਇਹ ਸਾਡੇ ਕੋਲ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਆਈ ਹੈ, ਸਹਿਜਪ੍ਰੀਤ ਕੌਰ ਹੋਰਾਂ ਦੀ।
1: ਜੀ, ਤੇ ਲਓ ਜੀ, ਫਿਰ ਸਾਰੀਆਂ ਭੈਣਾਂ ਜਿਨ੍ਹਾਂ ਨੇ ਸਾਨੂੰ ਸੁਨੇਹੇ ਭੇਜੇ ਨੇ, ਬਹੁਤ ਚੁਣਵੀਆਂ ਨੇ, ਤੇ ਇਹਨਾਂ ਸਾਰੀਆਂ ਭੈਣਾਂ ਦੀ ਫਰਮਾਇਸ਼ ਤੇ ਇਸ਼ਕ ਜ਼ਿਆਦੇ ਫਿਲਮ ਦਾ ਇੱਕ ਗੀਤ ਸੁਣਦੇ ਹਾਂ, ਸ਼੍ਰੇਆ ਘੋਸ਼ਾਲ ਦਾ ਗਾਇਆ।
0: ਜੀ।

0: ਹਾਂਜੀ ਭੈਣੋ, ਪ੍ਰੋਗਰਾਮ ਚੱਲ ਰਿਹਾ ਨਾਰੀ ਲੋਕ, ਅਤੇ ਨਾਰੀ ਲੋਕ ਪ੍ਰੋਗਰਾਮ 'ਚ ਅਸੀਂ ਕੋਈ ਨਾ ਕੋਈ ਜਾਣਕਾਰੀ ਹੈ ਜਿਹੜੀ ਭੈਣਾਂ ਨਾਲ ਸੰਬੰਧਿਤ ਜ਼ਰੂਰ ਜਿਹੜੀ ਸ਼ਾਮਿਲ ਕਰਦੇ ਹੁੰਦੇ ਹਾਂ। ਅਤੇ ਇੱਕ ਹੋਰ ਗੱਲ ਯਾਦ ਆ ਗਈ ਮੇਰੇ, ਜਿਹੜਾ ਤੁਸੀਂ ਪਹਿਲਾਂ ਦੱਸਿਆ ਸੀ ਕਿ 2:30 ਵਜੇ ਜਿਹੜਾ ਹਾਸਿਆਂ ਦੇ ਗੋਲ ਗੱਪੇ ਪ੍ਰੋਗਰਾਮ ਹੈ, ਉਹਦੇ 'ਚ ਅੱਜ ਸ਼ਬਦ ਹੈ ਤਨਖਾਹ।
1: ਸੋ ਜਿਨ੍ਹਾਂ ਨੇ ਤਿਆਰੀ ਕਰਨੀ ਹੈ ਉਹ ਕਰ ਸਕਦੇ ਨੇ, ਅਤੇ ਪ੍ਰੋਗਰਾਮ 'ਚ 2:30 ਵਜੇ ਸ਼ਾਮਿਲ ਹੋ ਸਕਦੇ ਨੇ, ਭੈਣਾਂ ਵੀ ਇਸ ਪ੍ਰੋਗਰਾਮ 'ਚ ਸ਼ਾਮਿਲ ਹੋ ਸਕਦੀਆਂ ਨੇ। ਸੋ ਤਨਖਾਹ ਕਿਤੇ ਨਾ ਕਿਤੇ ਹੈ ਨਾ ਭੈਣਾਂ ਦੇ ਨਾਲ ਵੀ ਜੁੜੀ ਹੋਈ ਹੈ। ਅੱਜ ਹੀ ਅਖਬਾਰ ਵਿੱਚ ਇੱਕ ਖਬਰ ਪੜ੍ਹ ਰਹੀ ਸੀ ਮੈਂ ਕਿ ਔਰਤਾਂ ਜਿਹੜੇ ਘਰ ਦੇ ਕੰਮ ਕਰਦੀਆਂ ਨੇ ਹੈ ਨਾ, ਉਹਨਾਂ ਦੀ ਉਹਨਾਂ ਨੂੰ ਕੋਈ ਸੈਲਰੀ ਨਹੀਂ ਮਿਲਦੀ।
0: ਬਿਲਕੁਲ।
1: ਅਤੇ ਪਿੱਛੇ ਜੇ ਚੰਡੀਗੜ੍ਹ ਹਾਈ ਕੋਰਟ ਨੇ ਵੀ ਇਹ ਫੈਸਲਾ ਸੁਣਾਇਆ ਕਿ ਔਰਤਾਂ ਦੀ ਜਿਹੜੀ ਅਸੀਂ ਕਹਿੰਦੇ ਹਾਂ ਕਿ ਮਿਨੀਮਮ ਅਸੀਂ ਲਾਉਂਦੇ ਹਾਂ ਸੈਲਰੀ ਘਰ ਦੇ ਕੰਮ ਕਰਨ ਵਾਲਿਆਂ ਦੀ, ਉਹਨੂੰ ਤੁਸੀਂ ਐਵੇਂ ਨਿਰਧਾਰਿਤ ਨਹੀਂ ਕਰ ਸਕਦੇ ਹੈ ਨਾ, ਕਿਉਂਕਿ ਸਿਰਫ ਸੈਲਰਾਈਜ਼ਡ ਕੰਮ ਨੂੰ ਜੇ ਅਸੀਂ ਦੇਖਦੇ, ਉਸ ਤੋਂ ਇਲਾਵਾ ਵੀ ਭੈਣਾਂ ਮਾਨਸਿਕ ਤੌਰ ਦੇ ਉੱਤੇ ਵੀ ਬਹੁਤ ਕੰਮ ਕਰਦੀਆਂ ਨੇ, ਪਰਿਵਾਰ ਦਾ ਖਿਆਲ ਰੱਖਣਾ, ਉਹਨਾਂ ਦੀ ਸਿਹਤ ਦਾ ਖਿਆਲ ਰੱਖਣਾ, ਇਹ ਸਾਰੇ ਕੰਮਾਂ ਨੂੰ ਵੀ ਉਸ ਦੇ ਵਿੱਚ ਕੈਟੇਗਰੀ 'ਚ ਲੈ ਕੇ ਆਉਣਾ ਚਾਹੀਦਾ ਜਦੋਂ ਅਸੀਂ ਉਹਨਾਂ ਦੀ ਤਨਖਾਹ ਨੂੰ ਫਿਕਸ ਕਰਦੇ ਹਾਂ ਕਿ ਉਹਨਾਂ ਨੂੰ ਘਰ ਦੇ ਕੰਮ ਦੀ ਤਨਖਾਹ ਮਿਲਣੀ ਚਾਹੀਦੀ।
0: ਹਾਂ, ਇੱਥੇ ਮੈਂ ਇੱਕ ਗੱਲ ਜ਼ਰੂਰ ਸ਼ਾਮਿਲ ਕਰਨੀ ਚਾਹੂੰਗੀ ਸਾਂਝੀ ਭੈਣਾਂ ਦੇ ਨਾਲ। ਇਹ ਜਿਹੜਾ ਬਿਰਤੀ ਬਣੀ ਹੋਈ ਹੈ ਨਾ ਵੀ ਘਰ ਦਾ ਕੰਮ ਦੇਖਣਾ, ਬੱਚਿਆਂ ਨੂੰ ਪਾਲਣਾ, ਇਹ ਤੁਹਾਡਾ ਹੀ ਕੰਮ ਹੈ, ਇਹ ਬਿਲਕੁਲ ਗਲਤ ਹੈ। ਦੇਖੋ, ਪਰਿਵਾਰ ਹੈ ਜਿਹੜਾ ਉਹ ਸਾਰਿਆਂ ਦਾ ਸਾਂਝਾ ਹੁੰਦਾ, ਮਾਂ ਅਤੇ ਪਿਓ ਦੋਵਾਂ ਦੀ ਜ਼ਿੰਮੇਵਾਰੀ ਹੁੰਦੀ ਹੈ, ਅਤੇ ਨਾਲੋਂ ਨਾਲ ਬਜ਼ੁਰਗ ਨੇ ਜਿਹੜੇ ਉਹਨਾਂ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਤੱਕ ਬੱਚੇ ਆਪਣੇ ਜੋਗੇ ਨਹੀਂ ਹੁੰਦੇ।
1: ਬਿਲਕੁਲ, ਦੇਖੋ ਅਸੀਂ ਬਾਹਰਲੇ ਦੇਸ਼ਾਂ ਦੀ ਗੱਲ ਕਰਦੇ ਹਾਂ ਹੈ ਨਾ, ਤਾਂ ਪਰਿਵਾਰ ਦਾ ਮਤਲਬ ਇਹੀ ਹੁੰਦਾ ਜਿਸ 'ਚ ਸਾਰੇ ਜੀ ਇਕੱਠੇ ਹੁੰਦੇ ਨੇ, ਸਭ ਦੀਆਂ ਰਿਸਪੋਂਸੀਬਿਲਿਟੀਜ਼ ਇੱਕ ਦੂਜੇ ਦੇ ਪ੍ਰਤੀ, ਘਰ ਦੇ ਕੰਮਾਂ ਪ੍ਰਤੀ ਬਰਾਬਰ
0: ਹੁੰਦੀਆਂ ਨੇ।
1: ਅਤੇ ਜੇ ਇੱਕ ਤਰਫਾ ਕਿਸੇ ਵੀ ਚੀਜ਼ ਨੂੰ ਅਸੀਂ ਕਰਦੇ ਹਾਂ ਤਾਂ ਫਿਰ ਉਹ ਸਹੀ ਨਹੀਂ ਹੁੰਦਾ। ਜੇ ਅਸੀਂ ਬੱਚਿਆਂ ਦੀ ਪਰਵਰਿਸ਼ ਦੇ ਵਿੱਚ ਵੀ ਇਹ ਦੇਖੀਏ ਕਿ ਸਿਰਫ ਮਾਂ ਦਾ ਹੀ ਬਹੁਤ ਜ਼ਿਆਦਾ ਰੋਲ ਹੈ, ਤਾਂ ਅਸੀਂ ਇਹ ਦੇਖਦੇ ਹਾਂ ਕਿ ਕੁਦਰਤੀ ਤੌਰ 'ਤੇ ਔਰਤਾਂ ਨੇ ਜਿਹੜੀਆਂ ਭਾਵਨਾਤਮਕ ਹੁੰਦੀਆਂ ਨੇ, ਸੋ ਉਹਨਾਂ ਦੀ ਪਰਵਰਿਸ਼ ਦਾ ਅਸਰ ਫਿਰ ਬੱਚਿਆਂ 'ਤੇ ਦਿਖਦਾ ਕਿ ਬੱਚਿਆਂ 'ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬਾਹਰ ਜਾ ਕੇ ਵਿਚਰਨ ਵਾਲੀਆਂ ਚੀਜ਼ਾਂ ਨੇ ਉਹ ਨਹੀਂ ਆ ਪਾਉਂਦੀਆਂ।
0: ਬਿਲਕੁਲ।
1: ਜਾਂ ਅਸੀਂ ਫਾਈਨੈਂਸਿਸ ਨੂੰ ਲੈ ਕੇ ਜਿਹੜੇ ਡਿਸੀਜ਼ਨ ਪਿਓ ਲੈਂਦਾ ਆ, ਉਹ ਬੱਚਿਆਂ 'ਚ ਉਹ ਚੀਜ਼ਾਂ ਨਹੀਂ ਆ ਪਾਉਂਦੀਆਂ, ਅਤੇ ਅੱਗੇ ਜਾ ਕੇ ਬੱਚਿਆਂ ਨੂੰ ਅੱਜ ਦੇ ਦੌਰ 'ਚ ਫਿਰ ਬੱਚਿਆਂ ਨੂੰ ਉਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਬੱਚਿਆਂ ਨੂੰ ਘਰਾਂ ਤੋਂ ਬਾਹਰ ਨਿਕਲ ਕੇ ਕੰਮ ਵੀ ਕਰਨਾ ਪੈਂਦਾ ਹੈ, ਉਹ ਕਮਾਉਂਦੇ ਨੇ ਤਾਂ ਆਪਣੇ ਪੈਸੇ ਨੂੰ ਕਿਵੇਂ ਸਾਂਭਣਾ ਹੈ, ਕਿਵੇਂ ਉਹਨੂੰ ਇਨਵੈਸਟ ਕਰਨਾ ਹੈ, ਕਿਸ ਜਗ੍ਹਾ ਦੇ ਉੱਤੇ ਪੈਸਾ ਲਾਉਣਾ ਹੈ, ਕਿੱਥੋਂ ਸਾਨੂੰ ਫਾਇਦਾ ਹੋਏਗਾ, ਕਿਵੇਂ ਬਚਾਉਣਾ, ਇਹ ਚੀਜ਼ਾਂ ਇੱਕ ਪਿਓ ਵਧੀਆ ਢੰਗ ਨਾਲ ਸਿਖਾ ਸਕਦਾ। ਸੋ ਇਸੇ ਕਰਕੇ ਕਿਹਾ ਜਾਂਦਾ ਕਿ ਮਾਂ ਦਾ ਤੇ ਪਿਓ ਦਾ ਦੋਵਾਂ ਦਾ ਬਰਾਬਰ ਦਾ ਰੋਲ ਬਣਦਾ ਬੱਚੇ ਦੀ ਪਰਵਰਿਸ਼।
0: ਬਿਲਕੁਲ। ਤੇ ਸਾਡੀਆਂ ਭੈਣਾਂ ਜਿਹੜੀਆਂ ਬਹੁਤ ਸਾਰਾ ਜਿਹੜਾ ਕੰਮ ਕਰਦੀਆਂ ਨੇ, 24 ਆਰ ਅਸੀਂ ਕਹਿ ਸਕਦੇ ਉਹਨਾਂ ਦੀ ਡਿਊਟੀ ਹੈ, ਉਸ ਤੋਂ ਬਾਅਦ ਵੀ ਜਿਹੜਾ ਇਹ ਇੱਕ ਹੱਕ ਜਤਾਇਆ ਜਾਂਦਾ ਵੀ ਜੇ ਕੋਈ ਵੀ ਗਲਤੀ ਹੋ ਗਈ ਤਾਂ ਇਹ ਤੇਰੇ ਤੋਂ ਹੋਈ ਹੈ, ਕੋਈ ਵੀ ਕੰਮ ਨਹੀਂ ਹੋਇਆ ਇਹ ਤੂੰ ਨਹੀਂ ਕੀਤਾ, ਇਸ ਤਰ੍ਹਾਂ ਕੁਛ ਨਹੀਂ ਹੈਗਾ ਜੀ। ਤੇ ਸਾਰਿਆਂ ਦੀ ਜ਼ਿੰਮੇਵਾਰੀ ਬਰਾਬਰ ਬਣਦੀ ਹੈ, ਤੇ ਸਾਡੀਆਂ ਭੈਣਾਂ ਵੀ ਵਿਚਾਰੀਆਂ ਉਵੇਂ ਹੀ ਮੰਨ ਲੈਂਦੀਆਂ ਨੇ ਵੀ ਹਾਂਜੀ ਮੇਰੇ ਤੋਂ ਤਾਂ ਬਹੁਤ ਵੱਡੀ ਗਲਤੀ ਹੋ ਗਈ, ਇਹ ਕੰਮ ਨਹੀਂ ਹੋਇਆ ਹੈ ਨਾ। ਇਸੇ ਕਸ਼ਮਕਸ਼ 'ਚ ਅਸੀਂ ਕਹਿੰਦੇ ਹਾਂ ਵੀ ਉਹਨਾਂ ਨੂੰ ਡਿਪਰੈਸ਼ਨ, ਮਾਈਗ੍ਰੇਨ, ਇਹ ਚੀਜ਼ਾਂ ਜ਼ਿਆਦਾ ਕਿਉਂ ਨੇ, ਇਸ ਕਰਕੇ ਨੇ। ਕੰਮ ਵੀ ਸਾਰਾ ਦਿਨ ਉਹਨਾਂ ਨੇ ਕਰਨਾ, ਤੇ ਜੇ ਸੈਲਰੀ ਡਿਸਾਈਡ ਕਰਨ ਲੱਗੀ ਹੈ ਨਾ ਤਾਂ 4-4 ਸੈਲਰੀਆਂ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ।
1: ਬਿਲਕੁਲ। ਜੇ ਅਸੀਂ ਘਰ 'ਚ ਦੇਖੋ ਕਿਸੇ ਵੀ ਤਰ੍ਹਾਂ ਦੇ ਕਿਸੇ ਇੱਕ ਕੰਮ ਦੇ ਲਈ ਹੈਲਪ ਰੱਖਦੇ ਹਾਂ ਤਾਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹਦੇ ਲਈ ਅਸੀਂ ਕਿੰਨੇ ਰੁਪਏ ਮਹੀਨਾ ਜਿਹੜੀ ਤਨਖਾਹ ਦਿੰਦੇ ਹਾਂ। ਤੇ ਜੇ ਸਾਰੇ ਕੰਮਾਂ ਨੂੰ ਕਿਸੇ ਕੋਈ ਬਾਹਰੋਂ ਰੱਖਣਾ ਪੈ ਜਾਵੇ ਤਾਂ ਤੁਸੀਂ ਅੰਦਾਜ਼ਾ ਲਾਓ ਕਿ ਕਿੰਨੇ ਪੈਸੇ ਨੇ ਲੱਗਦੇ ਨੇ। ਪਰ ਔਰਤਾਂ ਨੇ ਜਿਹੜੀਆਂ ਨਿਰਸਵਾਰਥ ਹੋ ਕੇ ਆਪਣਾ ਪਰਿਵਾਰ ਸਮਝ ਕੇ ਸਾਰਿਆਂ ਨੂੰ ਆਪਣਾ ਸਮਝ ਕੇ ਉਹਨਾਂ ਦਾ ਖਿਆਲ ਰੱਖਦੀਆਂ ਨੇ। ਸੋ ਮੈਨੂੰ ਲੱਗਦਾ ਬਾਕੀਆਂ ਨੂੰ ਵੀ ਔਰਤਾਂ ਨੂੰ ਆਪਣੇ ਘਰ ਦਾ ਜੀ ਸਮਝਦੇ ਹੋਏ ਉਹਨਾਂ ਦੇ ਬਣਦੇ ਹੱਕ ਨੇ ਜਿਹੜੇ ਉਹਨਾਂ ਨੂੰ ਦੇਣੇ ਚਾਹੀਦੇ ਨੇ। ਸਭ ਤੋਂ ਵੱਡਾ ਹੱਕ ਉਹਨਾਂ ਦਾ ਹੈ ਕਿ ਉਹਨਾਂ ਨੂੰ ਇੱਜ਼ਤ ਮਿਲਣੀ ਚਾਹੀਦੀ ਹੈ,
0: ਸਭ ਤੋਂ ਵੱਡੀ ਗੱਲ
1: ਕੰਮ ਦੀ ਐਪਰੀਸੀਏਸ਼ਨ ਉਹਨਾਂ ਨੂੰ ਮਿਲਣੀ ਚਾਹੀਦੀ ਹੈ। ਪੈਸੇ ਉਹਨਾਂ ਦੇ ਲਈ ਉਹਨੇ ਮਾਇਨੇ ਨਹੀਂ ਰੱਖਦੇ ਜਿੰਨੇ ਚੰਗੇ ਕਹੇ ਹੋਏ ਸ਼ਬਦ ਮਾਇਨੇ ਰੱਖਦੇ।
0: ਹਾਂ ਬਿਲਕੁਲ। ਇਸੇ ਕਰਕੇ ਨਹੀਂ ਕਿਹਾ ਜਾ ਗਏ ਆ ਇਹ ਕਹਾਵਤਾਂ ਉਂਝੋਂ ਨਹੀਂ ਬਣੀਆਂ, ਇਹ ਇਸੇ ਕਰਕੇ ਬਣੀਆਂ ਨੇ ਕਿ ਆਦਰ ਮਾਣ ਦੇ ਤਾਂ ਧੱਕੇ ਵੀ ਬਹੁਤ ਨੇ, ਵਿਚਾਰੀਆਂ ਨੇ ਧੱਕਿਆਂ 'ਚ ਵੀ ਆਦਰ ਮਾਣ ਨੂੰ ਗਿਣਿਆ ਆਪਣੇ ਆਪ ਲਈ।
1: ਬਿਲਕੁਲ, ਹੈ ਨਾ। ਸੋ ਅੱਜ ਅਸੀਂ ਸਿਰਫ ਕਿਸੇ ਇੱਕ ਭੈਣ ਦੀ ਗੱਲ ਨਹੀਂ ਸੁਰਖੀ ਦੇ ਤਹਿਤ ਕਰਾਂਗੇ, ਅਸੀਂ ਸਾਰੀਆਂ ਹੀ ਭੈਣਾਂ ਦੀ ਗੱਲ ਕਰਾਂਗੇ, ਜਿਵੇਂ ਅਸੀਂ ਅਕਸਰ ਆਪਣੇ ਪ੍ਰੋਗਰਾਮਾਂ ਦੇ ਜ਼ਰੀਏ ਵੀ ਆਪਣੀਆਂ ਭੈਣਾਂ ਨੂੰ ਇਨਕਰੇਜ ਕਰਦੇ ਹਾਂ ਕਿ ਉਹ ਵੱਧ ਚੜ੍ਹ ਕੇ ਬਾਹਰ ਦੇ ਕੰਮ ਕਰਨ ਦੇ ਲਈ ਅੱਗੇ ਆਉਣ, ਡਰਨ ਨਾ, ਜਾਂ ਬੈਂਕ ਦਾ ਕੋਈ ਕੰਮ ਕਰਨਾ ਹੈ ਨਾ, ਜਾਂ ਫਿਰ ਕੋਈ ਕਾਗਜ਼ ਪੱਤਰ ਵਾਲੇ ਕੰਮ ਨੇ, ਜ਼ਮੀਨ ਜਾਇਦਾਦ ਵਾਲੇ ਕੰਮ ਨੇ, ਉਹਨਾਂ 'ਚ ਅੱਗੇ ਆਓ, ਉਹਨਾਂ ਬਾਰੇ ਨੌਲੇਜ ਲਓ, ਤਾਂ ਹੀ ਚੀਜ਼ਾਂ ਉਹ ਤੁਹਾਨੂੰ ਪਤਾ ਲੱਗਦੀਆਂ।
0: ਵੈਸੇ ਮੈਨੂੰ ਇਹ ਲੱਗਦਾ ਵੀ ਹੁਣ ਪਿਛਲੇ ਮਹੀਨੇ ਜੋ ਕੰਮ ਹੋਇਆ ਉਹਦੇ 'ਚ ਸਾਡੀਆਂ ਭੈਣਾਂ ਬਹੁਤ ਕੁਝ ਸਿੱਖ ਗਈਆਂ, ਸਮਝ ਗਏ ਨਾ ਤੁਸੀਂ
1: ਜੀ। ਸੋ ਇਸੇ ਕਰਕੇ ਇਹ ਇਹਦੇ ਵਿੱਚ ਇਹ ਚੀਜ਼ ਸਾਹਮਣੇ ਆਈ ਹੈ ਕਿ ਪੇਮੈਂਟ ਹੈ ਜਿਹੜੀ ਕਰਦੀਆਂ ਨੇ ਔਨਲਾਈਨ ਪੇਮੈਂਟ ਦੇ ਵਿੱਚ, ਔਰਤਾਂ ਦੀ ਜਿਹੜੀ ਹਿੱਸੇਦਾਰੀ ਹੈ ਉਹ 84% ਤੱਕ ਵਧੀ ਹੈ। 84% ਔਰਤ ਕਾਰੋਬਾਰੀ ਨੇ ਜਿਹੜੀ ਉਹਨਾਂ ਦੀ ਪਹਿਲੀ ਪਸੰਦ ਹੈ ਡਿਜੀਟਲ ਟੂਲਸ ਨੂੰ ਯੂਜ਼ ਕਰਕੇ ਪੇਮੈਂਟ ਕਰਨਾ, ਜਾਂ ਪੈਸੇ ਦਾ ਲੈਣ ਦੇਣ ਹੈ ਜਿਹੜਾ ਉਹ ਡਿਜੀਟਲ ਤੌਰ ਦੇ ਉੱਤੇ ਉਹਨਾਂ ਦਾ ਇਸਤੇਮਾਲ ਕਰਨਾ। ਸੋ ਇਹਦੇ ਨਾਲ ਇਹ ਚੀਜ਼ ਵੀ ਸਾਹਮਣੇ ਆਈ ਹੈ ਕਿ ਟੈਕਨੋਲੋਜੀ ਪੱਖੋਂ ਵੀ ਭੈਣਾਂ ਪਰਿਪੱਕ ਹੋ ਰਹੀਆਂ ਨੇ
0: ਜੀ,
1: ਤੇ ਉਹ ਉਹਨਾਂ ਚੀਜ਼ਾਂ ਨੂੰ ਯੂਜ਼ ਵੀ ਕਰ ਰਹੀਆਂ ਨੇ, ਪੂਰੇ ਕੌਨਫੀਡੈਂਸ ਨਾਲ ਕਰ ਰਹੀਆਂ ਨੇ। ਤੇ ਪਿੱਛੇ ਜੇ ਅਖਬਾਰ 'ਚ ਇੱਕ ਖਬਰ ਵੀ ਆਈ ਸੀ ਰਾਜਵਿੰਦਰ ਜੀ ਕਿ ਜਿਹੜੀਆਂ ਫੀਮੇਲ ਇਨਵੈਸਟਰਸ ਨੇ ਤੇ ਫੀਮੇਲ ਟੈਕਸ ਪੇਅਰ ਨੇ ਉਹ ਔਰਤਾਂ ਜ਼ਿਆਦਾ ਨੇ ਮਰਦਾਂ ਦੇ ਮੁਕਾਬਲੇ। ਸੋ ਇਹਦਾ ਮਤਲਬ ਕਿ ਸਾਡੀਆਂ ਭੈਣਾਂ ਨੇ ਜਿਹੜੀਆਂ ਅੱਗੇ ਆ ਰਹੀਆਂ ਨੇ ਟੈਕਨੋਲੋਜੀ ਪੱਖੋਂ ਵੀ, ਪੜ੍ਹਾਈ ਪੱਖੋਂ ਤਾਂ ਅਕਸਰ ਅਸੀਂ ਗੱਲ ਇਹ ਕਹਿੰਦੇ ਹੀ ਹੁੰਦੇ ਹਾਂ ਕਿ ਕੁੜੀਆਂ ਨੇ ਜਿਹੜੀਆਂ ਜ਼ਿਆਦਾ ਹੁਸ਼ਿਆਰ ਹੁੰਦੀਆਂ ਨੇ। ਸੋ ਮੈਨੂੰ ਲੱਗਦਾ ਕਿ ਕੁੜੀਆਂ ਔਰਤਾਂ ਹਰ ਫੀਲਡ 'ਚ ਅੱਗੇ ਹੀ ਹੁੰਦੀਆਂ ਨੇ,
0: ਮੌਕਾ ਨਹੀਂ ਦਿੱਤਾ ਗਿਆ,
1: ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ।
0: ਬਿਲਕੁਲ, ਮੌਕੇ ਪਹਿਲਾਂ ਦਿੱਤੇ ਨਹੀਂ ਸੀ ਜਾਂਦੇ ਤੇ ਹੁਣ ਦਿੱਤੇ ਗਏ ਨੇ, ਤਾਂ 84% ਉਹ ਅੱਗੇ ਆ ਗਈਆਂ, ਹੈ ਨਾ।
1: ਬਿਲਕੁਲ, ਦੇਖੋ ਹਰ ਇੱਕ ਚੀਜ਼ 'ਚ ਡਿਜੀਟਲ ਟੂਲਸ ਨੇ ਜਿਹੜੇ, ਉਹਨਾਂ ਨੂੰ ਇਸਤੇਮਾਲ ਕਰਨ ਦੀ ਗੱਲ ਹੋਵੇ, ਕੋਈ ਨਵਾਂ ਸਟਾਰਟਅਪ ਸ਼ੁਰੂ ਕਰਨਾ ਹੋਵੇ ਜਾਂ ਫਿਰ ਇਨਵੈਸਟ ਕਰਨਾ ਹੋਵੇ ਕਿਤੇ, ਸਾਰੀਆਂ ਚੀਜ਼ਾਂ 'ਚ ਭੈਣਾਂ ਨੇ ਜਿਹੜੀਆਂ ਉਹ ਅੱਗੇ ਆ ਰਹੀਆਂ ਨੇ। ਸੋ ਭੈਣੋ, ਇਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਦਾ ਮਕਸਦ ਤੁਹਾਨੂੰ ਹੱਲਾਸ਼ੇਰੀ ਦੇਣਾ ਹੈ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਜੋ ਵੀ ਕਰ ਰਹੀਆਂ ਹੋ, ਚਾਹੇ ਤੁਸੀਂ ਫਾਈਨੈਂਸ਼ਲੀ ਤੌਰ ਤੇ ਬਾਹਰ ਜਾ ਕੇ ਕੰਮ ਕਰ ਰਹੇ ਹੋ ਜਾਂ ਤੁਸੀਂ ਘਰ 'ਚ ਵੀ ਕੰਮ ਕਰ ਰਹੀਆਂ ਹੋ, ਤੁਹਾਡੇ ਵਰਗਾ ਕੰਮ ਹੋਰ ਕੋਈ ਨਹੀਂ ਕਰ
0: ਸਕਦਾ।
1: ਤੁਸੀਂ ਬੇਹੱਦ ਖਾਸ ਹੋ, ਤੁਸੀਂ ਬਹੁਤ ਇੰਪੋਰਟੈਂਟ ਹੋ, ਇਹ ਚੀਜ਼ ਤੁਸੀਂ ਹਰ ਵੇਲੇ ਆਪਣੇ ਨਾਲ ਬੰਨ ਕੇ ਰੱਖਣੀ।
0: ਬਿਲਕੁਲ।

0: ਸੋ ਭੈਣੋ, ਜੇ ਨਾਰੀ ਲੋਕ ਪ੍ਰੋਗਰਾਮ ਵਿੱਚ ਤੁਸੀਂ ਆਪਣੀ ਪਸੰਦ ਦੇ ਹਿੰਦੀ ਫਿਲਮੀ ਗੀਤ ਸੁਣਨਾ ਚਾਹੁੰਦੇ ਹੋ ਤਾਂ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ, ਪ੍ਰੋਗਰਾਮ ਨਾਰੀ ਲੋਕ, ਦਿਨ ਸ਼ਨੀਵਾਰ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਪਟਿਆਲਾ, ਪਿੰਨ ਕੋਡ ਹੈ 1470002।
1: ਜੀ, ਸੋ ਉਮੀਦ ਕਰਦੇ ਹਾਂ ਕਿ ਸਾਡੀਆਂ ਭੈਣਾਂ ਵੱਧ ਤੋਂ ਵੱਧ ਚਿੱਠੀਆਂ ਪਾਉਣਗੀਆਂ ਅਤੇ ਵੱਧ ਤੋਂ ਵੱਧ ਸਾਨੂੰ ਮੈਸੇਜ ਕਰਨਗੀਆਂ। ਅਤੇ ਜੇ ਸਾਡੇ ਭਰਾ ਮੈਸੇਜ ਕਰਦੇ ਨੇ ਤਾਂ ਫਿਰ ਅਸੀਂ ਦੇਖਦੇ ਹਾਂ ਕਿ ਭੈਣਾਂ ਨੂੰ ਕਿੰਨਾ ਪਿਆਰ ਕਰਦੇ ਨੇ, ਉਹ ਵੀ ਕਿੰਨੇ ਕੁ ਜ਼ਿਆਦਾ ਮੈਸੇਜ ਸਾਨੂੰ।
0: ਜੀ, ਜਿਵੇਂ ਅਸੀਂ ਪਹਿਲਾਂ ਵੀ ਕਿਹਾ ਕਿ ਆਪਣੇ ਘਰ ਦੀਆਂ ਸਵਾਣੀਆਂ ਨੂੰ, ਚਾਹੇ ਉਹ ਕੋਈ ਵੀ ਸਾਡਾ ਉਹਨਾਂ ਦੇ ਨਾਲ ਰਿਸ਼ਤਾ ਹੋਵੇ, ਉਹਨਾਂ ਨੂੰ ਇੱਕ ਸਤਿਕਾਰ ਦੇਣ ਦਾ ਜਾਂ ਉਹਨਾਂ ਦੀ ਵੈਲਿਊ ਕਰਨ ਦਾ ਕਿ ਉਹ ਵੀ ਸਾਡੀ ਜ਼ਿੰਦਗੀ 'ਚ ਅਹਿਮੀਅਤ ਰੱਖਦੀਆਂ ਨੇ, ਕਿਉਂਕਿ ਉਹ ਸਾਰਾ ਦਿਨ ਸਾਡੇ ਲਈ ਬਹੁਤ ਕੁਛ ਕਰਦੀਆਂ ਨੇ। ਸੋ ਇਹ ਇੱਕ ਜ਼ਰੀਆ ਆ ਇਹ ਪਿਆਰ ਨੂੰ ਜ਼ਾਹਿਰ ਕਰਨ ਦਾ, ਸਤਿਕਾਰ ਨੂੰ ਜ਼ਾਹਿਰ ਕਰਨ ਦਾ। ਸੋ ਅਸੀਂ ਉਮੀਦ ਕਰਦੇ ਹਾਂ ਕਿ ਅਗਲੀ ਵਾਰ ਸਾਨੂੰ ਬਹੁਤ ਜ਼ਿਆਦਾ ਜਿਹੜੇ ਸੁਨੇਹੇ ਨੇ ਉਹ ਇਸ ਤਰ੍ਹਾਂ ਦੇ ਮਿਲਣਗੇ ਜਿਸ 'ਚ ਭੈਣਾਂ ਦੇ ਨਾਮ ਹੋਣਗੇ।
1: ਜੀ, ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਏਗਾ ਅਤੇ ਇਸ ਦੇ ਨਾਲ ਹੀ ਰਾਜਵਿੰਦਰ ਨੂੰ
0: ਅਤੇ ਮੈਨੂੰ ਕਰਮਜੀਤ ਕੌਰ ਨੂੰ ਅੱਜ ਦਾ ਨਾਲੀ ਲੋਕ ਪ੍ਰੋਗਰਾਮ ਖਤਮ ਕਰਨ ਦੀ ਦਿਓ
1: ਇਜਾਜ਼ਤ।

FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ਏ ਆਈ ਆਰ ਐਪ ਤੇ ਤੁਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਜੁੜੇ ਹੋ। ਸਮਾਂ ਮਿਲਾ ਲਓ ਜੀ, ਬਾਅਦ ਪੈਰ ਦਾ ਠੀਕ 1 ਵੱਜ ਰਿਹਾ ਅਤੇ ਹੁਣ ਤੁਹਾਨੂੰ ਦੱਸਦੇ ਹਾਂ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਪ੍ਰੋਗਰਾਮਾਂ ਦੇ ਵੇਰਵੇ ਤੋਂ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਨਗਮੇ। 1:10 ਤੇ ਪ੍ਰਾਦੇਸ਼ਿਕ ਸਮਾਚਾਰ ਹੋਣਗੇ ਸਾਡੇ ਜਲੰਧਰ ਕੇਂਦਰ ਤੋਂ, ਅਤੇ 1:15 ਨਗਮੇ ਪ੍ਰੋਗਰਾਮ ਦਾ ਬਾਕੀ ਹਿੱਸਾ ਲੈ ਕੇ ਹਾਜ਼ਰ ਹੋਵਾਂਗੇ। 1:40 ਤੇ ਹੋਣਗੀਆਂ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ, 1:50 ਤੇ ਉਰਦੂ 'ਚ ਖਬਰਾਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ। ਫੌਜੀ ਵੀਰਾਂ ਲਈ ਪ੍ਰੋਗਰਾਮ ਹੋਏਗਾ ਸਰਫਰੋਸ਼ ਬਾਅਦ ਪੈਰ 2 ਅਤੇ 2:15 ਦੁਪਹਿਰ ਸਮਾਚਾਰ ਸੁਣੋਗੇ ਦਿੱਲੀ ਕੇਂਦਰ ਤੋਂ। ਹਾਸਿਆਂ ਦੇ ਗੋਲ ਗੱਪੇ ਇਹ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਬਾਅਦ ਪੈਰ 2:30 ਅਤੇ ਅੱਜ ਦੇ ਇਸ ਪ੍ਰੋਗਰਾਮ ਦਾ ਵਿਸ਼ਾ ਹੋਏਗਾ ਤਨਖਾਹ।

ਬਾਅਦ ਦੁਪਹਿਰ 3 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਗੱਲਾਂ 'ਚੋਂ ਗੱਲ। ਇਹ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਬਾਅਦ ਦੁਪਹਿਰ ਸ਼ਾਮੀ 5 ਵਜੇ। 5:30 ਵਜੇ ਕਿਸਾਨ ਵੀਰਾਂ ਅਤੇ ਭੈਣਾਂ ਲਈ ਪ੍ਰੋਗਰਾਮ ਹੋਏਗਾ ਕਿਸਾਨ ਬਾਣੀ। ਕਿਸਾਨ ਬਾਣੀ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਬਰਸਾਤੀ ਮੌਸਮ ਦੇ ਵਿੱਚ ਬਾਗਬਾਨੀ, ਇਸ ਬਾਰੇ ਜਾਣਕਾਰੀ ਦੇਣਗੇ ਡਾਕਟਰ ਗਗਨ ਕੁਮਾਰ। ਅਤੇ 6 ਵਜੇ ਹਿੰਦੀ ਸਮਾਚਾਰ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ। 6:05 ਤੋਂ ਇੱਕ ਵਾਰ ਤੋਂ ਫਿਰ ਤੁਹਾਨੂੰ ਦੱਸਿਆ ਜਾਏਗਾ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਸ਼ਾਮ 6:20 'ਤੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ ਹੋਣਗੇ ਅਤੇ 6:30 ਨੌਜਵਾਨ ਦੋਸਤਾਂ ਲਈ ਪ੍ਰੋਗਰਾਮ ਹੋਏਗਾ ਬੇਬਗਿਓਰ। 7 ਵਜੇ ਸਰਵਣ ਕਰੋਗੇ ਪ੍ਰੋਗਰਾਮ ਬੰਦਗੀ ਅਤੇ 7:30 ਵਜੇ ਤੁਸੀਂ ਪੰਜਾਬੀ 'ਚ ਖਬਰਾਂ ਸੁਣੋਗੇ ਸਾਡੇ ਜਲੰਧਰ ਕੇਂਦਰ ਤੋਂ।

7:40 ਤੇ ਪ੍ਰੋਗਰਾਮ ਪੇਸ਼ ਕਰਾਂਗੇ ਸ਼ਾਮ ਸੁਹਾਨੀ, ਅਤੇ 8:15 ਰੇਡੀਓ ਪੀਡੀ ਪ੍ਰੋਗਰਾਮ ਜਿਹੜਾ ਪਹਿਲਾਂ ਵੀ ਤੁਸੀਂ ਸੁਣ ਚੁੱਕੇ ਹੋ ਉਸਦਾ ਰਿਪੀਟ ਟੈਲੀਕਾਸਟ ਬ੍ਰੌਡਕਾਸਟ ਸੁਣੋਗੇ। ਔਰਤਾਂ ਵਿੱਚ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਅਤੇ ਟੀਕਾਕਰਨ, ਇਸ ਬਾਰੇ ਜਾਣਕਾਰੀ ਦੇਣਗੇ ਡਾਕਟਰ ਰਵਿੰਦਰ ਕੌਰ ਧਾਰਲੀਵਾਲ। 9:45 ਸਮਾਚਾਰ ਸੰਧਿਆ ਤਹਿਤ ਹਿੰਦੀ 'ਚ ਸਮਾਚਾਰ ਸੁਣੋਗੇ ਅਤੇ 9 to 10 ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਪੰਜਾਬੀ ਤੜਕਾ। ਇਹ ਪ੍ਰੋਗਰਾਮ ਰਾਤੀਂ 10 ਸੁਣੋਗੇ ਅਤੇ 10:30 ਪੁਰਾਣੇ ਹਿੰਦੀ ਫਿਲਮੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਹੋਏਗਾ ਰਜਨੀਗੰਧਾ। 11:00 ਹਿੰਦੀ 'ਚ ਸਮਾਚਾਰ ਹੋਣਗੇ ਸਾਡੇ ਦਿੱਲੀ ਕੇਂਦਰ ਤੋਂ, ਅਤੇ 11:05 'ਤੇ ਅੰਗਰੇਜ਼ੀ ਸਮਾਚਾਰ ਦਿੱਲੀ ਕੇਂਦਰ ਤੋਂ ਹੀ, ਅਤੇ 11:10 'ਤੇ ਹੋਏਗੀ ਪ੍ਰੋਗਰਾਮਾਂ ਦੀ ਸਮਾਪਤੀ। ਸੋ ਇਹ ਸੀ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ।

ਹੁਣ ਪੇਸ਼ ਕਰ ਰਹੇ ਹਾਂ ਜੀ ਪ੍ਰੋਗਰਾਮ ਨਗਮੇ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਰਾਜਵਿੰਦਰ ਕੌਰ। ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਅਤੇ ਖਤ ਆਏ ਜੀ ਪਿੰਡ ਮੂਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਟਪਾਲ, ਪ੍ਰਵੀਨ ਕਾਟਪਾਲ ਹਨੀ, ਦੀਕਸ਼ਾ ਜੰਨਤ ਅਤੇ ਕਾਟਪਾਲ ਅਤੇ ਇਹਨਾਂ ਦੇ ਨਾਲ ਨੇ ਜੀ ਬਲਕਾਰ ਖੋਖਰ, ਤਾਜ ਮੁਹੰਮਦ ਅਨਸਾਰੀ ਗੁਲਾਮ ਸਾਬਿਰ ਰਾਹੀਂ ਅਤੇ ਮਹਿਰਾਜ ਹਾਂ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ, ਰੇਡੀਓ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਂਗਲਾ, ਹੈਪੀ ਡਾਂਗਲਾ, ਸ਼ੋਭਾ ਨਾਇਕ ਅਤੇ ਜੇ ਐੱਸ ਨਾਇਕ ਲਿਖ ਰਹੇ ਨੇ ਸਾਨੂੰ। ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਇਹ ਪਹਿਲਾ ਗੀਤ, ਸ਼੍ਰਿਆ ਘੋਸ਼ਾਲ ਦੀਆਂ ਆਵਾਜ਼ਾਂ ਦੇ ਵਿੱਚ, ਸ਼੍ਰਿਆ ਘੋਸ਼ਾਲ ਅਤੇ ਅਰੀਜੀਤ ਸਿੰਘ ਦੀਆਂ ਆਵਾਜ਼ਾਂ ਵਿੱਚ। ਫਿਲਮ ਹੈ ਹੈਪੀ ਨਿਊ ਈਅਰ, ਸੰਗੀਤਬੱਧ ਕੀਤਾ ਵਿਸ਼ਾਲ ਅਤੇ ਸ਼ੇਖਰ ਨੇ ਅਤੇ ਗੀਤ ਦੇ ਬੋਲ ਲਿਖੇ ਨੇ ਇਰਸ਼ਾਦ ਕਾਮਿਲ ਨੇ।

ਹਾਂਜੀ ਸਰੋਤੇ, ਪ੍ਰੋਗਰਾਮ ਦਾ ਬਾਕੀ ਹਿੱਸਾ ਲੈ ਕੇ ਹਾਜ਼ਰ ਹੋਵਾਂਗੇ ਪ੍ਰਾਦੇਸ਼ਿਕ ਸਮਾਚਾਰਾਂ ਤੋਂ ਬਾਅਦ। FM ਬੈਂਡ 100.2 MHz 'ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਕੁਝ ਪਲ ਬਾਅਦ ਠੀਕ 1:10 'ਤੇ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ।

0: ਨਮਸਕਾਰ, ਇਹ ਆਕਾਸ਼ਵਾਣੀ ਜਲੰਧਰ ਹੈ। ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਸਥਾਨ ਵਿੱਚ ਜੋਧਪੁਰ ਹਵਾਈ ਅੱਡੇ ਦੇ ਨਵੇਂ ਟਰਮੀਨਲ ਭਵਨ ਦਾ ਉਦਘਾਟਨ ਕੀਤਾ। ਇਹ ਨਵਾਂ ਟਰਮੀਨਲ ਭਵਨ ਹਰ ਸਾਲ 20 ਲੱਖ ਯਾਤਰੀਆਂ ਦੀ ਆਵਾਜਾਈ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਆਧੁਨਿਕ ਸਹੂਲਤਾਂ ਵਾਲੇ ਇਸ ਨਵੇਂ ਟਰਮੀਨਲ ਭਵਨ ਰਾਹੀਂ ਯਾਤਰੀਆਂ ਨੂੰ ਸੁਖਾਲੇ ਸਫ਼ਰ ਦਾ ਅਨੁਭਵ ਮਿਲੇਗਾ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਸੋਧੀ ਹੋਈ ਉਡਾਣ ਯੋਜਨਾ ਦੀ ਵੀ ਸ਼ੁਰੂਆਤ ਕੀਤੀ, ਜਿਸ ਨਾਲ ਇਲਾਕਾਈ ਸੰਪਰਕ ਨੂੰ ਮਜ਼ਬੂਤੀ ਮਿਲੇਗੀ ਅਤੇ ਨਾਲ ਹੀ ਹਵਾਬਾਜ਼ੀ ਖੇਤਰ ਨੂੰ ਵੀ ਹੁਲਾਰਾ ਮਿਲੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅਲ ਨੀਨੋ ਕਾਰਨ ਦੇਸ਼ ਦੇ ਕੁਝ ਹਿੱਸਿਆਂ 'ਚ ਆਮ ਨਾਲੋਂ ਘੱਟ ਮੀਂਹ ਪੈਣ ਕਾਰਨ ਬਣੇ ਹਾਲਾਤ ਦੀ ਪੜਚੋਲ ਕਰਨ ਲਈ ਕੱਲ੍ਹ ਮੀਟਿੰਗ ਕੀਤੀ। ਗ੍ਰਹਿ ਮੰਤਰੀ ਨੇ ਕਿਹਾ ਕਿ ਦੇਸ਼ ਦੇ ਕੁਝ ਹਿੱਸਿਆਂ ਵਿੱਚ ਘੱਟ ਮੀਂਹ ਪੈਣ ਕਾਰਨ ਸੰਭਾਵਿਤ ਸੋਕੇ ਦੀ ਸਥਿਤੀ ਉੱਤੇ ਸਰਕਾਰ ਨਜ਼ਰ ਰੱਖ ਰਹੀ ਹੈ। ਉਹਨਾਂ ਨੇ ਖੇਤੀਬਾੜੀ ਮੰਤਰਾਲੇ ਅਤੇ ਸਾਰੇ ਸੰਬੰਧਿਤ ਮੰਤਰਾਲਿਆਂ ਨੂੰ ਕਿਸਾਨਾਂ ਨੂੰ ਢੁੱਕਵੀਆਂ ਫਸਲਾਂ ਦੀ ਬਿਜਾਈ ਬਾਰੇ ਸਲਾਹ ਦੇਣ ਲਈ ਸੂਬਾ ਸਰਕਾਰਾਂ ਨਾਲ ਤਾਲਮੇਲ ਕਰਨ ਦੀ ਹਦਾਇਤ ਕੀਤੀ। ਸ਼੍ਰੀ ਸ਼ਾਹ ਨੇ ਜਲ ਸਰੋਤ ਵਿਭਾਗ ਦੇ ਅਫਸਰਾਂ ਨੂੰ ਜਲ ਭੰਡਾਰਾਂ ਦੀ ਨਿਗਰਾਨੀ ਕਰਨ ਅਤੇ ਬਿਜਲੀ ਮੰਤਰਾਲੇ ਦੇ ਸਕੱਤਰ ਨੂੰ ਬਿਜਲੀ ਦੀ ਲੋੜੀਂਦੀ ਸਪਲਾਈ ਯਕੀਨੀ ਬਣਾਉਣ ਲਈ ਕਾਰਵਾਈ ਕਰਨ ਦੇ ਵੀ ਨਿਰਦੇਸ਼ ਦਿੱਤੇ। ਪੰਜਾਬ ਦੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਹੈ ਕਿ ਬਾਗਬਾਨੀ ਮਹਿਕਮੇ ਦੀ ਯੋਜਨਾ ਤਹਿਤ ਕਿਸਾਨਾਂ ਨੂੰ ਮਸ਼ਰੂਮ ਉਤਪਾਦਨ ਇਕਾਈ ਲਾਉਣ ਵਾਸਤੇ 80,000 ਰੁਪਏ ਤੱਕ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਸ਼੍ਰੀ ਭਗਤ ਨੇ ਦੱਸਿਆ ਕਿ ਇੱਛੁਕ ਕਿਸਾਨ ਲਗਭਗ 2 ਲੱਖ ਰੁਪਏ ਦੀ ਲਾਗਤ ਨਾਲ ਛੋਟੀ ਮਸ਼ਰੂਮ ਉਤਪਾਦਨ ਇਕਾਈ ਸਥਾਪਿਤ ਕਰ ਸਕਦੇ ਨੇ, ਜਿਸ 'ਤੇ ਬਾਗਬਾਨੀ ਮਹਿਕਮੇ ਵੱਲੋਂ 40% ਸਬਸਿਡੀ ਦਿੱਤੀ ਜਾਂਦੀ ਹੈ, ਜਿਹੜੀ ਕਿ ਵੱਧ ਤੋਂ ਵੱਧ 80,000 ਰੁਪਏ ਤੱਕ ਹੋ ਸਕਦੀ ਹੈ। ਉਹਨਾਂ ਕਿਹਾ ਕਿ ਇਸ ਯੋਜਨਾ ਦਾ ਲਾਭ ਲੈਂਦੇ ਇੱਛੁਕ ਕਿਸਾਨ ਆਪਣੇ ਨਜ਼ਦੀਕੀ ਜ਼ਿਲ੍ਹਾ ਬਾਗਬਾਨੀ ਅਫਸਰ ਨਾਲ ਸੰਪਰਕ ਕਰ ਸਕਦੇ ਨੇ। ਗੁਰਦਾਸਪੁਰ ਦੇ ਕਸਬਾ ਗਾਲੜੀ ਨੇੜੇ ਮੁਗਲਾਣੀ ਚੱਕ ਪਿੰਡ 'ਚ ਕੱਲ੍ਹ ਰਾਤ 2 ਵਜੇ ਦੇ ਕਰੀਬ ਧੁੱਸੀ ਬੰਨ ਵਿੱਚ ਅਚਾਨਕ ਪਹਾੜ ਪੈ ਗਿਆ। ਨਹਿਰੀ ਵਿਭਾਗ, ਡਰੇਨੇਜ ਵਿਭਾਗ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਨਹਿਰ ਦੇ ਗੇਟ ਖੋਲ੍ਹ ਕੇ ਪਾਣੀ ਦਾ ਨਿਕਾਸ ਦੂਜੇ ਪਾਸੇ ਕਰਵਾ ਦਿੱਤਾ ਹੈ ਅਤੇ ਧੁੱਸੀ ਬੰਨਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਮੌਕੇ ਉੱਤੇ ਪਹੁੰਚੇ ਨਹਿਰੀ ਵਿਭਾਗ ਦੇ ਐਕਸੀਅਨ ਵਿਸ਼ਾਲ ਮਹਿਤਾ ਨੇ ਕਿਹਾ,
1: ਕਲਾਨਾ ਡਿਸਟ੍ਰੀਬਿਊਟਰ ਨੂੰ ਫੀਡ ਕਰਨ ਲਈ ਨੋਮਨੀ ਨਾਲੇ 'ਚ ਪਾਣੀ ਸੀਗਾ, ਰਾਤੀ ਥੋੜ੍ਹਾ ਜਿਹਾ ਖਾਰ ਪੈ ਗਈ ਅਤੇ ਉਹਦੇ ਕਾਰਨ ਜਿਹੜਾ ਕਿਨਾਰਾ ਟੁੱਟਿਆ ਅਤੇ ਨਾ ਇਮੀਡੀਏਟਲੀ ਅਸੀਂ ਜਿਹੜੀ ਹੈ ਰਾਤ ਵੀ ਜਿਹੜੀ ਹੈ ਟੇਕਅਪ ਕਰ ਲਿੱਤਾ ਸੀ ਅਤੇ ਹੁਣ ਅਸੀਂ ਜਿਹੜੀ ਹੈ ਇਮੀਡੀਏਟਲੀ ਅੱਜ ਟੇਕਅਪ ਕਰਕੇ 2-3 ਘੰਟੇ ਦੇ ਉਹਨੂੰ ਪਲੱਕ ਆਊਟ ਕਰ ਦਾਂਗੇ।
0: ਉਹਨਾਂ ਅੱਗੇ ਕਿਹਾ ਕਿ ਯਤਨ ਜਾਰੀ ਨੇ। ਅੰਮ੍ਰਿਤਸਰ ਦਿਹਾਤੀ ਤਹਿਤ ਪੈਂਦੇ ਪੁਲਿਸ ਥਾਣਾ ਕੰਬੋ ਨੇ ਮੁਲਜ਼ਮ ਰਾਮ ਸਿੰਘ ਵਾਸੀ ਡੱਬਰ ਬਸਤੀ ਅਜਨਾਲਾ ਨੂੰ ਹਿਰਾਸਤ 'ਚ ਲੈ ਕੇ ਉਸ ਕੋਲੋਂ 20 ਕਿਲੋ, 100 ਗ੍ਰਾਮ ਨਸ਼ੀਲਾ ਪਾਊਡਰ ਅਤੇ 0.5 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਇਹ ਮੁਲਜ਼ਮ ਫਿਲਹਾਲ ਮਧੂਬਨ ਅਸਟੇਟ ਵਡਾਲਾ ਭਿੱਟੇ ਵੱਢ ਵਿੱਚ ਰਹਿ ਰਿਹਾ ਸੀ। ਮੁਲਜ਼ਮ ਰਾਮ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਹੈ ਕਿ ਐਲਡਰ ਲਾਈਨ 1-4-5-6-7 ਪੰਜਾਬ ਦੇ ਬਜ਼ੁਰਗਾਂ ਲਈ ਭਰੋਸੇਮੰਦ ਸਹਾਰਾ ਬਣ ਕੇ ਉਭਰੀ ਹੈ, ਜਿਸ ਤਹਿਤ ਹੁਣ ਤੱਕ ਸੂਬੇ 'ਚ 2.5 ਲੱਖ ਤੋਂ ਵੱਧ ਕਾਲਾਂ ਦਾ ਨਿਬੇੜਾ ਕੀਤਾ ਜਾ ਚੁੱਕਿਆ ਹੈ। ਉਹਨਾਂ ਦੱਸਿਆ ਕਿ ਇਸ ਹੈਲਪਲਾਈਨ ਨੇ 91 ਬੇਸਹਾਰਾ ਬਜ਼ੁਰਗਾਂ ਨੂੰ ਬਚਾ ਕੇ ਉਹਨਾਂ ਦੇ ਪਰਿਵਾਰਾਂ ਨਾਲ ਮਿਲਾਇਆ ਹੈ। ਇਸ ਦੇ ਨਾਲ ਹੀ ਬਜ਼ੁਰਗਾਂ ਨਾਲ ਮਾੜੇ ਸਲੂਕ ਅਤੇ ਗੁਜ਼ਾਰਾ ਭੱਤੇ ਨਾਲ ਸੰਬੰਧਿਤ 1,000 ਤੋਂ ਵੱਧ ਮਾਮਲਿਆਂ ਨੂੰ ਸੁਲਝਾਉਣ 'ਚ ਮਦਦ ਕੀਤੀ ਗਈ ਹੈ। ਡਾਕਟਰ ਬਲਜੀਤ ਕੌਰ ਨੇ ਵਡੇਰੀ ਉਮਰ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਕਿਸੇ ਮਦਦ ਦੀ ਜ਼ਰੂਰਤ ਹੋਵੇ ਤਾਂ ਉਹ ਇਸ ਟੋਲ ਫਰੀ ਹੈਲਪਲਾਈਨ ਨੰਬਰ 1-4-5-6-7 ਉੱਤੇ ਫੋਨ ਕਰਨ। ਇਹ ਹੈਲਪਲਾਈਨ ਹਫ਼ਤੇ ਦੇ 7 ਦਿਨ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕੰਮ ਕਰਦੀ ਹੈ। ਭਾਰਤ ਅਤੇ ਇੰਗਲੈਂਡ ਦਰਮਿਆਨ ਦੂਜਾ T20 ਮੈਚ ਅੱਜ ਮੈਨਚੈਸਟਰ 'ਚ ਖੇਡਿਆ ਜਾਵੇਗਾ। ਭਾਰਤੀ ਸਮੇਂ ਮੁਤਾਬਕ ਇਹ ਮੈਚ ਸ਼ਾਮ 7 ਵਜੇ ਸ਼ੁਰੂ ਹੋਏਗਾ। ਇਸ ਤੋਂ ਇਲਾਵਾ ਵਿੰਬਲਡਨ ਟੈਨਿਸ ਟੂਰਨਾਮੈਂਟ ਵਿੱਚ ਨੋਵਾਕ ਜੋਕੋਵਿਕ ਨੇ ਮਰਦਾਂ ਦੇ ਇਕਹਿਰੇ ਵਰਗ ਵਿੱਚ ਸਭ ਤੋਂ ਵੱਧ ਮੈਚ ਜਿੱਤਣ ਦੇ ਮਾਮਲੇ 'ਚ ਰੋਜਰ ਫੈਡਰਰ ਦੇ ਰਿਕਾਰਡ ਦੀ ਵੀ ਬਰਾਬਰੀ ਕਰ ਲਈ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਆਉਂਦੀ 6-9 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਬਹੁਤੇ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਪੈਣ ਬਾਰੇ ਪੇਸ਼ਗੋਈ ਕੀਤੀ ਹੈ। ਮੌਸਮ ਵਿਭਾਗ ਨੇ ਇਸ ਸੰਬੰਧੀ ਯੈਲੋ ਅਲਰਟ ਵੀ ਜਾਰੀ ਕੀਤਾ ਹੈ। ਇਹਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
2: ਇਹ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਠੀਕ 1:15 ਹੋ ਰਿਹਾ ਜੀ। ਹੁਣ ਪੇਸ਼ ਕਰ ਰਹੇ ਹਾਂ ਨਗਮੇ ਪ੍ਰੋਗਰਾਮ ਦਾ ਬਾਕੀ ਹਿੱਸਾ ਲੈ ਕੇ ਹਾਜ਼ਰ ਹਾਂ। ਦੌਲਤ ਬਾਗ ਮੁਰਾਦਾਬਾਦ ਤੋਂ ਸਾਨੂੰ ਇਹ ਚਿੱਠੀ ਆਈ ਹੈ ਜਾਫਰ ਹੁਸੈਨ ਨਈਮਾ ਬੇਗਮ ਕਾਸਿਮ ਅਲੀ ਨਦੀਮ ਅਲੀ ਅਤੇ ਜੁਨੇਦ ਆਬਾਸੀ ਹੋਰਾਂ ਦੀ, ਮੈਸਗੇਟ ਨਾਭਾ ਤੋਂ ਸੋਮਦੱਤ ਕੈਰਵ ਜੋਤੀ ਰਾਣੀ ਅਤੇ ਗੁਰਮੰਨਤ ਹੋਰਾਂ ਦੀ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ ਸੁਖਮਨਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ, ਪਿੰਡ ਤੇਜਾ ਮੌੜੀ ਅੰਬਾਲਾ ਤੋਂ ਸਾਨੂੰ ਇਹ ਲਿਖ ਰਹੇ ਨੇ ਜੀ ਚਿੱਠੀ, ਨਾਮ ਇਹਨਾਂ ਨੇ ਲਿਖੇ ਨੇ ਜੀ ਦਿਆਲੋ ਸੰਧੂ, ਸਰਬਜੀਤ ਕੌਰ, ਲਾਜੋ, ਗੁਰਮੇਲੋ, ਸੁਖਵਿੰਦਰ ਕੌਰ, ਸ਼ਿੰਦਰੋ, ਰਾਜਪਾਲ ਅਤੇ ਸਾਰਾ ਸੰਧੂ।

ਬਾਅਦ ਲਓ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਇਹ ਅਗਲਾ ਗੀਤ। ਇਹ ਗੀਤ ਅਸੀਂ ਨੇ ਲਿਆ, ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਸ਼ਫਾਕਤ ਅਮਾਨਤ ਅਲੀ ਹੋਰਾਂ ਨੇ, ਫਿਲਮ ਹੈ ਯਾਰੀਆਂ, ਸੰਗੀਤਬੱਧ ਕੀਤਾ ਹੈ ਆਰਕੋ ਪ੍ਰੇਬੋ ਮੁਖਰਜੀ ਹੋਰਾਂ ਨੇ।

ਅਗਲਾ ਖਤ ਹੈ ਜੀ ਪਿੰਡ ਸਿਉਣਾ ਤੋਂ ਧੰਨਾ ਸਿੰਘ ਖਰੌੜ, ਪਰਮਵੀਰ ਸਿੰਘ ਖਰੌੜ, ਪਾਲ ਕੌਰ, ਮਨਵੀਰ ਕੌਰ, ਮਨਜੀਤ ਕੌਰ ਅਤੇ ਅਰਸ਼ਦੀਪ ਕੌਰ, ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈ ਤੇਗ ਅਤੇ ਮੀਕਾ ਵਿਰਕ, ਕੋਟਬਾ, ਨਾਰਾਇਣਪੁਰ, ਬਾਬਾ ਪੱਟੀ ਤੋਂ ਬਲੀਆ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ ਅਤੇ ਹੈਪੀ ਰਾਏ, ਦੁਵਿਆ ਨਿਵਾਦਾ ਗਾਜੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਰਾਏ ਅਤੇ ਪ੍ਰੈਂਜਰ ਰਾਏ, ਸ਼ੇਰਪੁਰ ਕਲਾਂ ਗਾਜੀਪੁਰ ਤੋਂ ਅਵਧੇਸ਼ ਰਾਏ, ਸ਼੍ਰੀਮਤੀ ਪ੍ਰੀਤੀ ਰਾਏ ਅਤੇ ਨਵਨੀਤ ਰਾਏ। ਆਓ ਸੁਣਦੇ ਹਾਂ ਸਾਰਿਆਂ ਦੀ ਫਰਮਾਇਸ਼ ਅਤੇ ਪ੍ਰੋਗਰਾਮ ਦਾ ਇਹ ਅਗਲਾ ਗੀਤ। ਇਸ ਨੂੰ ਆਵਾਜ਼ ਦਿੱਤੀ ਹੈ ਉਦਿਤ ਨਾਰਾਇਣ, ਅਲਕਾ ਯਾਗਨਿਕ ਅਤੇ ਜੈਸ਼ ਗਾਂਧੀ ਹੋਰਾਂ ਨੇ। ਫਿਲਮ ਹੈ ਐਤਰਾਜ਼।

0: ਭਾਵੇਂ ਬੇਅੰਤ ਸਾਗਰਾਂ 'ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਣ ਬਚਾਓ, ਧਰਤੀ ਬਚਾਓ।
1: पॉडकास्ट और वायरल रील्स के शोर में सोचो असली ओजी कौन है। बॉस, रेट्रो इज द न्यू कूल और इंडिया का सबसे पहला ट्रेंड सेटर है अपना आकाशवाणी। वही सुकून वाली वाइब, म्यूजिक और सॉलिड इन्फो पूरे 90 सालों से नॉन स्टॉप ट्रेंडिंग। ट्यून इन करो क्योंकि लेजेंड्स कभी आउटडेटेड नहीं होते। आकाशवाणी 90 इयर्स से इंडिया की ओरिजिनल आवाज।
2: ਹਾਂਜੀ, ਪ੍ਰੋਗਰਾਮ ਚੱਲਿਆ ਨਗਮੇ, ਅਤੇ ਇਸ ਪ੍ਰੋਗਰਾਮ 'ਚ ਅਗਲਾ ਖਤ ਜਿਹੜਾ ਸਾਡੇ ਕੋਲ ਆਇਆ ਕਨੇਰਾ ਮੁਹੱਲਾ ਪਟਿਆਲਾ ਤੋਂ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ ਹੋਰਾਂ ਦਾ। ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ।

ਬਠਿੰਡਾ ਦਪਿੰਦਰ ਸਿੰਘ ਚੇਅਰਮੈਨ ਅਤੇ ਗੁਰਸ਼ਬਦ ਸਿੰਘ ਅਤੇ ਸਾਰਾ ਪਰਿਵਾਰ। ਚੱਕੜਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਅਤੇ ਸਾਰਾ ਖੁਸ਼ਦਿਲ ਪਰਿਵਾਰ। ਅਗਲਾ ਖੱਤ ਜਿਹੜਾ ਸਾਡੇ ਕੋਲ ਆਇਆ ਜੀ, ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ ਬਲਵਿੰਦਰ ਵਿਰਕ ਜੈ ਤੇਗ ਅਤੇ ਮੀਕਾ ਵਿਰਕ ਹੋਰਾਂ ਦਾ। ਲਓ ਜੀ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਫਿਲਮ ਹੈ ਅਸਤਿਤਵਾ ਅਤੇ ਆਵਾਜ਼ ਦਿੱਤੀ ਹੈ ਸੁਖਵਿੰਦਰ ਸਿੰਘ ਨੇ।

0: ਖਿੜਦੇ ਚਿਹਰਿਆਂ ਬਾਰੇ ਪਤਾ ਨਾ ਲੱਗਦਾ ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ। ਸ਼ਿੰਗਾਰਾਂ 'ਚ ਸੰਗ ਜਾਣਾ, ਰੰਗਾਂ 'ਚ ਰੰਗ ਜਾਣਾ, ਕਿੱਥੋਂ ਸੀ ਇਹ ਢੰਗ ਆਉਣਾ ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ। ਖਾਬਾਂ ਨੂੰ ਖੰਭ ਲਾਉਂਦੇ ਕਿਵੇਂ, ਕੋਇਲਾ ਵਾਂਗ ਅਸੀਂ ਗਾਉਂਦੇ ਕਿਵੇਂ ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ। ਪਰ ਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।
1: ਅਗਲਾ ਖਤ ਹੈ ਜੀ ਮੁੱਲਾਂ ਪਰ ਦਾਖਾ ਮੰਡੀ ਤੋਂ, ਰਾਜੇਸ਼ ਜੈਨ, ਅਰੁਣਾ ਜੈਨ, ਦੀਪਕ, ਗੌਤਮ, ਬਿੱਟੂ, ਮੱਟੂ, ਸੰਜੀਵ, ਨੀਲਮ, ਨਗੀਨਾ ਅਤੇ ਸਾਰਾ ਪਰਿਵਾਰ। ਸੈਕਟਰ 67 ਮੋਹਾਲੀ, ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰੀਤਿਕ ਮਲਹੋਤਰਾ, ਪ੍ਰਤੀਕ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ, ਅਨਿਲ ਸ਼ਰਮਾ, ਕਾਲਕਾ ਤੋਂ ਸ਼ੁਭਚੰਦਰ ਬਜਾਜ, ਬਿੱਟਾ ਬਜਾਜ ਅਤੇ ਸਾਹਿਲ, ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ ਅਤੇ ਸੋਨੀ, ਮਲੋਟ ਤੋਂ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ, ਗਗਨਦੀਪ ਅਤੇ ਬੇਬੀ ਆਰਜੂ ਜਾਜੋਰੀਆ। ਲਓ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਇਹ ਆਖਰੀ ਗੀਤ। ਫਿਲਮ ਹੈ ਕਲਚਰ ਅਤੇ ਅਰੀਜੀਤ ਸਿੰਘ ਨੇ ਇਸ ਗੀਤ ਨੂੰ ਗਾਇਆ।

ਸਰੋਤਿਓ, ਇਸ ਪ੍ਰੋਗਰਾਮ 'ਚ ਆਪਣੇ ਪਸੰਦ ਦੇ ਗੀਤ ਸੁਣ ਲਈ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਪਤਾ ਨੋਟ ਕਰ ਲਓ, ਪ੍ਰੋਗਰਾਮ ਨਗਮੇ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਪਟਿਆਲਾ, ਪਿੰਨ ਕੋਡ 1470002। ਇਸ ਦੇ ਨਾਲ ਹੀ ਰਾਜਵਿੰਦਰ ਨੂੰ ਆਗਿਆ ਦਿਓ, ਅੱਜ ਦਾ ਨਗਮੇ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ।

ਤੁਸੀਂ ਟਿਊਨ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਜ਼ ਦੀ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। 1:40 'ਤੇ ਤੁਸੀਂ ਹੁਣ ਸੁਣੋਗੇ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ, 1:50 'ਤੇ ਉਰਦੂ 'ਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਕੁਝ ਪਲ ਉਡੀਕ ਕਰੋ।

ਹਾਂਜੀ, ਸਾਡੇ ਸਰੋਤਿਆਂ ਦੀ ਜਾਣਕਾਰੀ ਲਈ ਦੱਸਦੀ ਹੈ, ਅਸੀਂ ਮਾਫੀ ਚਾਹੁੰਦੇ ਹਾਂ ਕਿ ਜਿਹੜੀਆਂ ਖਬਰਾਂ ਨੇ ਉਹ ਨਹੀਂ ਆਈਆਂ, ਲੇਟ ਹੋ ਰਹੀਆਂ ਨੇ। ਕੁਝ ਪਲ ਉਡੀਕ ਕਰੋ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਖਬਰਾਂ ਨਾਲ ਜੁੜ ਸਕੀਏ।

ਬਾਅਦ 40 ਦਿਨਾਂ ਦਾ ਸਰਬਜਨਕ ਸੋਗ ਮਨਾਇਆ ਜਾਏਗਾ। ਫਰਾਂਸ ਵਿੱਚ 1947 ਤੋਂ ਬਾਅਦ ਜੂਨ ਸਭ ਤੋਂ ਗਰਮ ਮਹੀਨਾ ਰਿਹਾ ਹੈ। ਜ਼ਬਰਦਸਤ ਗਰਮੀ ਕਾਰਨ 22 ਤੋਂ 28 ਜੂਨ ਦਰਮਿਆਨ 2000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਫਰਾਂਸ ਵਿੱਚ ਪਹਿਲੀ ਵਾਰ ਔਸਤ ਤਾਪਮਾਨ ਰਾਸ਼ਟਰੀ ਪੱਧਰ 'ਤੇ 30 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਸੋਮਵਾਰ ਨੂੰ ਆਪਣੇ ਮੈਂਬਰਾਂ ਦੀ ਇੱਕ ਮੀਟਿੰਗ ਬੁਲਾਈ ਹੈ, ਜਿਸ ਵਿੱਚ ਕਈ ਮਹੱਤਵਪੂਰਨ ਪ੍ਰਸ਼ਾਸਕੀ ਅਤੇ ਮਾਲੀ ਮਾਮਲਿਆਂ 'ਤੇ ਚਰਚਾ ਕੀਤੀ ਜਾਏਗੀ। ਇਹਨਾਂ ਵਿੱਚ ਟਰੱਸਟ ਨੂੰ ਪ੍ਰਾਪਤ ਦਾਨ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਦੇ ਸਿੱਟੇ ਵਿੱਚ

ਸ਼ਾਮਲ ਹੋਣਗੇ। ਮੀਟਿੰਗ ਦੇ ਏਜੰਡੇ ਵਿੱਚ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਡਾਕਟਰ ਅਨਿਲ ਮਿਸ਼ਰਾ ਵੱਲੋਂ ਦਿੱਤੇ ਗਏ ਅਸਤੀਫਿਆਂ 'ਤੇ ਵਿਚਾਰ ਕਰਨਾ ਸ਼ਾਮਲ ਹੈ। ਮੀਟਿੰਗ ਵਿੱਚ ਰਾਮ ਮੰਦਰ ਦੇ ਪ੍ਰਬੰਧਨ ਨਾਲ ਸੰਬੰਧਿਤ ਭਵਿੱਖ ਦੀ ਵਿਵਸਥਾ ਬਾਰੇ ਵੀ ਚਰਚਾ ਕੀਤੀ ਜਾਏਗੀ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਾਮੀ ਵਿਵੇਕਾਨੰਦ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਰਾਧਾ ਕ੍ਰਿਸ਼ਨਨ ਨੇ ਸਵਾਮੀ ਵਿਵੇਕਾਨੰਦ ਨੂੰ ਇੱਕ ਮਹਾਨ ਦੇਸ਼ ਭਗਤ ਅਤੇ ਦਾਰਸ਼ਨਿਕ ਦੱਸਿਆ। ਉਨ੍ਹਾਂ ਕਿਹਾ ਕਿ ਸਵਾਮੀ ਵਿਵੇਕਾਨੰਦ ਦੇਸ਼ ਦੇ ਸਦੀਵੀ ਗਿਆਨ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਏ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਵਾਮੀ ਵਿਵੇਕਾਨੰਦ ਦੇ ਆਦਰਸ਼ ਹਰ ਕਿਸੇ ਨੂੰ ਸਮਰਪਣ ਨਾਲ ਸੇਵਾ ਕਰਨ, ਚਰਿੱਤਰ ਦੇ ਸਰਵੋੱਚ ਮਿਆਰਾਂ ਨੂੰ ਬਣਾਈ ਰੱਖਣ ਅਤੇ ਰਾਸ਼ਟਰ ਨਿਰਮਾਣ ਵਿੱਚ ਦ੍ਰਿੜ ਰਹਿਣ ਲਈ ਪ੍ਰੇਰਿਤ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੀ ਸੰਸਕ੍ਰਿਤੀ, ਅਧਿਆਤਮਕਤਾ ਅਤੇ ਰਾਸ਼ਟਰੀ ਚੇਤਨਾ ਨੂੰ ਵਿਸ਼ਵ ਵਿਆਪੀ ਮਾਨਤਾ ਦਿਵਾਉਣ ਵਿੱਚ ਸਵਾਮੀ ਵਿਵੇਕਾਨੰਦ ਦਾ ਯੋਗਦਾਨ ਬੇਮਿਸਾਲ ਹੈ। ਸ੍ਰੀ ਮੋਦੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਦਾ ਗਿਆਨ ਅਤੇ ਪ੍ਰੇਰਣਾਦਾਇਕ ਵਿਚਾਰ ਲੱਖਾਂ ਨੌਜਵਾਨਾਂ ਦਾ ਮਾਰਗਦਰਸ਼ਨ ਕਰਦੇ ਰਹਿਣਗੇ ਅਤੇ ਉਨ੍ਹਾਂ ਦੀਆਂ ਅਧਿਆਤਮਕ ਸਿੱਖਿਆਵਾਂ ਇੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਦੇਸ਼ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨਗੀਆਂ। ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਕ੍ਰਿਕਟ ਮੈਚ ਅੱਜ ਮੈਨਚੈਸਟਰ 'ਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮੀ 7 ਵਜੇ ਸ਼ੁਰੂ ਹੋਏਗਾ। 5 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਚੈਸਟਰਲੇ ਸਟ੍ਰੀਟ ਵਿੱਚ ਮੀਂਹ ਕਾਰਨ ਰੱਦ ਹੋ ਗਿਆ ਸੀ। ਤੀਜਾ ਮੈਚ 7 ਜੁਲਾਈ ਨੂੰ ਨੋਟਿੰਗਮ ਵਿੱਚ ਖੇਡਿਆ ਜਾਏਗਾ ਅਤੇ ਆਖਰੀ 2 ਮੈਚ ਬ੍ਰਿਸਟਲ ਅਤੇ ਸਾਊਥਹੈਂਪਟਨ ਵਿੱਚ ਖੇਡੇ ਜਾਣਗੇ। ਇਸ ਤੋਂ ਬਾਅਦ ਭਾਰਤ ਇੰਗਲੈਂਡ ਖਿਲਾਫ 3 ਮੈਚਾਂ ਦੀ 1 ਰੋਜ਼ਾ ਲੜੀ ਵੀ ਖੇਡੇਗਾ। ਉੱਤਰੀ ਰੇਲਵੇ ਦੀ ਜੰਮੂ ਡਿਵੀਜ਼ਨ ਨੇ ਸਾਲਾਨਾ ਸ੍ਰੀ ਅਮਰਨਾਥ ਯਾਤਰਾ ਲਈ ਦੇਸ਼ ਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਜੰਮੂ ਤਵੀ ਰੇਲਵੇ ਸਟੇਸ਼ਨ 'ਤੇ ਵਿਆਪਕ ਪ੍ਰਬੰਧ ਕੀਤੇ ਨੇ। ਰੇਲਵੇ ਅਧਿਕਾਰੀ ਨੇ ਬੈਠਣ, ਰੋਸ਼ਨੀ, ਪੱਖੇ, ਕੂਲਰ ਅਤੇ ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ਨਾਲ ਲੈਸ ਇੱਕ ਮੁਸਾਫਰ ਉਡੀਕ ਖੇਤਰ ਸਥਾਪਿਤ ਕੀਤਾ ਹੈ। ਸਾਫ਼ ਸਫਾਈ ਬਣਾਈ ਰੱਖਣ ਲਈ ਸਫਾਈ ਕਰਮਚਾਰੀ 24 ਘੰਟੇ ਤੈਨਾਤ ਰਹਿੰਦੇ ਨੇ ਅਤੇ ਰੇਲ ਗੱਡੀਆਂ ਨੂੰ ਨਿਰਵਿਘਨ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਵਾਧੂ ਸਟਾਫ ਤੈਨਾਤ ਕੀਤਾ ਗਿਆ ਹੈ। ਸਟੇਸ਼ਨ 'ਤੇ ਇੱਕ 24 ਘੰਟੇ ਚੱਲਣ ਵਾਲਾ ਹੈਲਪ ਡੈਸਕ ਵੀ ਕਾਇਮ ਕੀਤਾ ਗਿਆ ਜਿੱਥੇ ਰੇਲਵੇ ਕਰਮਚਾਰੀ ਸਕਾਊਟਸ ਅਤੇ ਗਾਈਡਸ ਨਾਲ ਸ਼ਰਧਾਲੂਆਂ ਨੂੰ ਗੱਡੀਆਂ ਦੀ ਸਮੇਂ ਸਾਰਨੀ, ਪਲੇਟਫਾਰਮ ਜਾਣਕਾਰੀ, ਡਾਕਟਰੀ ਸਹਾਇਤਾ ਅਤੇ ਹੋਰ ਸੇਵਾਵਾਂ ਪ੍ਰਦਾਨ ਕਰ ਰਹੇ ਨੇ। ਭਾਰਤ ਨੇ ਭੂਚਾਲ ਪ੍ਰਭਾਵਿਤ ਵੈਨਜ਼ੂਏਲਾ ਲਈ ਭਾਰਤੀ ਫੌਜ ਦੀ ਇੱਕ ਵਿਸ਼ੇਸ਼ ਮੈਡੀਕਲ ਟੁਕੜੀ ਤੈਨਾਤ ਕੀਤੀ ਹੈ। ਵੈਨਜ਼ੂਏਲਾ ਦੇ ਵਿਦੇਸ਼ ਮੰਤਰੀ ਇਵਾਨ ਗਿਲ ਨੇ ਭੂਚਾਲ ਪੀੜਤਾਂ ਦੀ ਸਹਾਇਤਾ ਅਤੇ ਸਹਿਯੋਗ ਲਈ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ 'ਤੇ ਇੱਕ ਨਜ਼ਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਸਥਾਨ ਦੇ ਜੋਧਪੁਰ ਹਵਾਈ ਅੱਡੇ 'ਤੇ 480 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ। ਗ੍ਰਹਿ ਮੰਤਰਾਲੇ ਨੇ ਪਾਕਿਸਤਾਨ ਅਧਾਰਤ 23 ਵਿਅਕਤੀਆਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਬਾਰੇ ਐਕਟ ਯੁਆਪਾ ਤਹਿਤ ਦਹਿਸ਼ਤਗਰਦ ਐਲਾਨਿਆ ਹੈ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਅਹਿਮਦਾਬਾਦ ਅਤੇ ਮੁੰਬਈ ਨੂੰ ਜੋੜਨ ਵਾਲਾ ਸਮੁੱਚਾ ਹਾਈ ਸਪੀਡ ਰੇਲ ਕੋਰੀਡੋਰ 2029 ਦੇ ਅਖੀਰ ਤੱਕ ਪੂਰਾ ਹੋ ਜਾਏਗਾ। ਭਾਰਤ ਅਤੇ ਇਜ਼ਰਾਈਲ ਵਿਚਕਾਰ ਦਵੱਲਾ ਨਿਵੇਸ਼ ਸਮਝੌਤਾ BIA ਅੱਜ ਤੋਂ ਲਾਗੂ ਹੋ ਗਿਆ ਅਤੇ ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਕ੍ਰਿਕਟ ਮੈਚ ਅੱਜ ਮੈਨਚੈਸਟਰ ਵਿੱਚ ਖੇਡਿਆ ਜਾਏਗਾ। ਇਸ ਦੇ ਨਾਲ ਹੀ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

0: ਹਾਂਜੀ, ਪ੍ਰੋਗਰਾਮ ਚੱਲਿਆ ਜੀ ਹਾਸਿਆਂ ਦੇ ਗੋਲ ਗੱਪੇ, ਅਤੇ ਸਾਡੇ ਨਾਲ ਇੱਕ ਸਰੋਤਾ ਨੇ, ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੇ ਨਾਲ ਸਾਡੀ ਜਿਹੜੀ ਗੱਲ ਹੈ ਉਹ ਹੋ ਸਕੇ। ਸਾਡੇ ਇੱਕ ਸਰੋਤਾ ਜੁੜੇ ਸਨ, ਉਹਨਾਂ ਦਾ ਨੰਬਰ ਸਾਡੇ ਨਾਲ ਜੀ, ਅਤੇ ਸੰਪਰਕ ਹੈ ਜਿਹੜਾ ਉਹ ਮੈਨੂੰ ਲੱਗਦਾ ਟੁੱਟ ਗਿਆ, ਅਤੇ ਕੋਸ਼ਿਸ਼ ਤੁਸੀਂ ਕਰਦੇ ਰਹੋ ਜੀ। ਹੈਲੋ,
1: ਮੈਡਮ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਮੈਡਮ ਜੀ, ਵੱਡੀਆਂ ਗਾਲਾਂ ਤੋਂ ਦਰਸ਼ਨ ਸਿੰਘ ਸੈਣੀ ਬੋਲਦਾ ਜੀ।
0: ਹਾਂਜੀ
1: ਮੈਡਮ ਜੀ, ਇੱਕ ਨਾ ਸ਼ਰਾਬੀ। ਹੈਲੋ।
0: ਹਾਂਜੀ ਹਾਂਜੀ, ਮੈਂ ਸੁਣ ਰਹੀ ਹਾਂ ਜੀ।
1: ਮੈਂ ਤਾਂ ਕੱਟ ਗਏ।
0: ਨਹੀਂ ਜੀ ਨਹੀਂ, ਤੁਸੀਂ ਗੱਲ ਸੁਣਾਈ ਜਾਓ ਆਪਣੀ।
1: ਇੱਕ ਸ਼ਰਾਬੀ ਪਤੀ ਆਪਦੀ ਪਤਨੀ ਨੂੰ ਕਹਿੰਦਾ ਨਸ਼ੇ ਦੇ ਵਿੱਚ, ਕਹਿੰਦਾ ਭਾਗ ਮੰਨੇ ਤੇਰੇ ਵਾਸਤੇ ਐਤਕੀ ਤਨਖਾਹ ਮਿਲੂਗੀ, ਕੀ ਲੈ ਕੇ ਆਵਾਂ। ਕਹਿੰਦੇ ਸੈਣੀ
0: ਮਾਫੀ ਚਾਹਾਂਗੇ ਜੀ, ਸਾਡੇ ਸਰੋਤੇ ਬੜਾ ਵਧੀਆ ਸਾਨੂੰ ਚੁਟਕਲਾ ਸੁਣਾ ਰਹੇ ਸੀਗੇ, ਤੇ ਪਰ ਵਿਚਾਲੇ ਹੀ ਰਹਿ ਗਿਆ। ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੀ ਗੱਲ ਪੂਰੀ ਹੋ ਸਕੇ।

0: ਹਾਂਜੀ ਕੋਸ਼ਿਸ਼ ਪੂਰੀ ਕਰ ਰਹੇ ਹਾਂ ਜੀ, ਅਸੀਂ ਵੀ ਤੇ ਸਰੋਤੇ ਵੀ ਸੁਣਦੇ ਆ ਉਹਨਾਂ ਦੇ ਵਿਚਾਰ ਜੀ। ਹੈਲੋ,
1: ਹੈਲੋ, ਆ ਰਹੀ ਹੈ ਜੀ ਆਵਾਜ਼?
0: ਹਾਂਜੀ, ਤੁਸੀਂ ਫਟਾਫਟ
1: ਮੈਂ
0: ਆਪਣੀ
1: ਕਿਹਾ
0: ਗੱਲ।
1: ਪਿੰਡ ਤੋਂ ਬੋਲਦਾ ਜੀ, ਤੁਹਾਡੀ ਗੱਲ ਜੀ ਪਹਿਲਾਂ।
0: ਜੀ ਜੀ ਜੀ
1: ਹਾਂ ਮੈਡਮ ਜੀ, ਇੱਕ ਸ਼ਰਾਬੀ ਪਤੀ ਸ਼ਰਾਬਾਂ ਦੇ ਨਸ਼ੇ ਦੇ ਵਿੱਚ ਕਹਿ ਰਿਹਾ ਆਪਦੀ ਪਤਨੀ ਨੂੰ, ਕਹਿੰਦਾ ਭਗਵਾਨ ਨੇ ਐਤਕੀ ਤਨਖਾਹ ਮਿਲੂ ਤੇਰੇ ਵਾਸਤੇ ਕੀ ਲੈ ਕੇ ਆਵਾਂ। ਉਹ ਕਹਿੰਦੀ ਸੈਂਡਲ ਲਿਆਓ ਜੀ, ਕਹਿੰਦਾ ਜਿਹੜੇ ਪਹਿਲਾਂ ਵਾਲੇ ਤੇ ਉਹ ਤਾਂ ਕਹਿੰਦੀ ਤੁਹਾਡੀ ਰਿਪੇਅਰ ਕਰਦੇ ਕਰਦੇ ਟੁੱਟ ਗਏ ਜੀ।
0: ਹਾਂ ਬਿਲਕੁਲ ਠੀਕ ਹੈ ਜੀ, ਕਰਨ ਮੰਨਦੇ ਹੋ ਨਾ ਤੁਸੀਂ ਵੀ, ਰਿਪੇਅਰ ਵੀ ਕਰਨੀ ਚਾਹੀਦੀ ਕਦੇ ਕਦੇ। ਸੋ ਚਲੋ ਜੀ, ਸਾਡੇ ਸਰੋਤਿਆਂ ਦੀ ਗੱਲ ਹੈ ਜਿਹੜੀ ਉਹ ਪੂਰੀ ਹੋ ਗਈ, ਉਹ ਆਪਣਾ ਚੁਟਕਲਾ ਜਿਹੜਾ ਸੁਣਾਉਣਾ ਚਾਹੁੰਦੇ ਸੀ, ਅਤੇ ਨਾਲੋਂ ਨਾਲ ਅਸੀਂ ਗੀਤ ਵੀ ਸੁਣਵਾ ਰਹੇ ਹਾਂ, ਅਤੇ ਕੋਸ਼ਿਸ਼ ਕਰ ਰਹੇ ਹਾਂ ਜਿੰਨੇ ਸਾਡੇ ਸਰੋਤੇ ਸਾਨੂੰ ਕੋਸ਼ਿਸ਼ ਕਰ ਰਹੇ ਨੇ ਫੋਨ ਮਿਲਾਉਣ ਦੀ, ਉਹਨਾਂ ਨੂੰ ਤੁਹਾਡੇ ਨਾਲ ਗੱਲ ਕਰਾਈਏ।

0: ਹਾਂਜੀ, ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਸੁਣ ਰਹੇ ਪ੍ਰੋਗਰਾਮ ਹਾਸਿਆਂ ਦੇ ਗੋਲ ਗੱਪੇ। ਹੈਲੋ।
1: ਹੈਲੋ,
0: ਹਾਂਜੀ
1: ਆਉਂਦੀ ਹੈ ਜੀ ਆਵਾਜ਼?
0: ਹਾਂਜੀ ਹਾਂਜੀ
1: ਧੰਨਾ ਸਿੰਘ ਬੋਲਦਾ ਜੀ ਸਿਉਣੇ ਤੋਂ।
0: ਜੀ ਜੀ ਜੀ
1: ਇੱਕ ਬੰਦਾ ਫੈਕਟਰੀ 'ਚ ਲੱਗਿਆ ਹੋਇਆ ਤਾ ਜੀ, ਉਹ ਜਿੱਦਣ ਉਹਨੂੰ ਤਨਖਾਹ ਮਿਲਦੀ ਉਹ ਪਹਿਲਾਂ ਘਰਾਂ ਨਹੀਂ ਆਉਂਦਾ, ਪਹਿਲਾਂ ਠੇਕੇ 'ਚ ਜਾਂਦਾ, ਬੋਤਲ ਲੈ ਕੇ ਰਸਤੇ 'ਚ ਪੀ ਪੂ ਕੇ ਫੇਰ ਘਰਾਂ ਜਾਂਦਾ, ਘਰ ਵਾਲੀ ਫਿਰ ਪੈਸੇ ਕੱਢ ਲੈਂਦੀ ਮੁੜ ਕੇ ਉਹਨੂੰ ਦਿੰਦੀ ਨਾ। ਉਹਨੇ ਇੱਕ ਦਿਨ ਕੇ ਕਰਿਆ ਜੀ, ਜਾ ਕੇ ਪੀ ਲਈ, ਰਸਤੇ 'ਚ ਗਿਰ ਗਿਆ, ਕੋਈ ਬੰਦਾ ਦੇਖ ਕੇ ਉਹਨੂੰ ਪਛਾਣ ਕੇ ਉਹਦੇ ਘਰੇ ਜਾ ਕੇ ਦੱਸਦਾ, ਕਹਿੰਦਾ ਘਰ ਵਾਲੀ ਨੂੰ, ਕਹਿੰਦਾ ਤੇਰਾ ਘਰ ਵਾਲਾ ਉੱਥੇ ਗਿਰਿਆ ਪਿਆ, ਜੇ ਕੋਈ ਲਵੇ ਲੱਗਦਾ ਗਾਲਾਂ ਕੱਢਦਾ। ਕਹਿੰਦੀ ਕੋਈ ਨਾ ਮੈਂ ਕਰਦੀ ਹਾਂ ਉਹਦਾ ਇਲਾਜ।
0: ਠੀਕ ਹੈ ਜੀ।
1: ਉਹ ਗਈ ਡੰਡਾ ਲੈ ਕੇ, ਉਹ ਕਹਿੰਦਾ ਤੂੰ ਕੀ ਕਰਨਾ ਹੀ ਆ ਗਾਲਾਂ ਕੱਢਣ? ਦੋ ਤਿੰਨ ਧਰੇ ਡੰਡੇ ਕੱਢ ਕੇ ਜੇਬ ਚੋਂ, ਪੈਸੇ ਤਨਖਾਹ ਦੇ ਘਰਾਂ ਲੈ ਆਈ। ਕਹਿੰਦੀ ਪਿਆਰਾ
0: ਬਿਲਕੁਲ
1: ਨਾਲ ਤਾਂ ਫਿਰ ਇਹੀ ਜਿਹੀ ਹੁੰਦੀ ਹੈ।
0: ਬਿਲਕੁਲ ਜੀ, ਇਵੇਂ ਦਾ ਹੀ ਤੁਹਾਨੂੰ ਗੀਤ ਸੁਣਾਉਂਦੇ ਹਾਂ ਫਿਰ।

0: ਹਾਂ ਜੀ, ਮੁਲਾਜ਼ਮ ਆਦਮੀ ਆਖਿਰ 20 ਤਰੀਕ ਤੱਕ ਨਾ ਤਨਖਾਹ ਸਾਰੀ ਖਰਚ ਲੈਂਦਾ ਤਕਰੀਬਨ
1: ਜੀ।
0: ਅੱਜ ਤੋਂ 50 ਸਾਲ ਦੀਆਂ ਪਹਿਲਾਂ ਦੀਆਂ ਗੱਲਾਂ ਦੱਸ ਰਿਹਾ ਤੁਹਾਨੂੰ।
1: ਹਾਂਜੀ,
0: ਜਦ ਖਰਚਾ ਕੋਈ ਕਰਨਾ ਹੁੰਦਾ ਕਹਿੰਦੇ ਬਸ ਪਾ ਜੀ ਪਹਿਲੀ ਤਰੀਕ ਤਨਖਾਹ ਮਿਲ ਜੂਗੀ।
1: ਹਾਂਜੀ,
0: ਜੇ ਕੋਈ ਖਰਚੇ ਦੀ ਗੱਲ ਕਰਦਾ ਦੂਜਾ ਦੋਸਤ ਕਹਿੰਦਾ ਯਾਰ ਕੀ ਗੱਲ ਹੋ ਗਈ ਤੂੰ 26 ਤਰੀਕ ਵਰਗਾ ਮੂੰਹ ਕਰੀ ਬੈਠਾ।
1: 26
0: ਤਰੀਕ ਬਹੁਤ ਮਸ਼ਹੂਰ ਹੁੰਦੀ ਸੀ।
1: ਹਾਂ ਬਿਲਕੁਲ ਜੀ,
0: ਆਈ 1 ਤਰੀਕ ਤਨਖਾਹ ਬੜੀ। ਧੰਨਵਾਦ ਜੀ, ਬਹੁਤ
1: ਜੀ ਜੀ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਹੈਲੋ
2: ਜੀ, ਨਮਸਕਾਰ ਜੀ।
1: ਹਾਂਜੀ ਨਮਸਕਾਰ ਜੀ,
2: ਅਸੀਂ ਮੁਕਾਰੋਪੁਰ ਤੋਂ ਨਰਿੰਦਰ ਕੁਮਾਰ ਜੀ।
1: ਠੀਕ ਹੈ ਜੀ,
2: ਘਰ ਦੇ ਅੱਗੇ ਪੋਸਟਰ ਲਾਇਆ ਸੀਗਾ, ਕੰਮ ਵਾਲੀ ਦੀ ਲੋੜ ਹੈ, 30,000 ਰੁਪਏ ਤਨਖਾਹ।
1: ਅੱਛਾ ਜੀ,
2: ਇੱਕ ਕੁੜੀ ਕੰਮ ਨੂੰ ਤਲਾਸ਼ ਨੂੰ ਜਾ ਰਹੀ ਸੀ, ਉਹਨੇ ਪੜ੍ਹ ਕੇ ਗੇਟ ਖੜਕਾਇਆ, ਅੰਦਰ ਚਲੇ ਗਈ।
1: ਹਾਂਜੀ,
2: ਕਹਿੰਦੀ ਤੁਸੀਂ ਪੋਸਟਰ ਲਾਇਆ ਹੋਇਆ ਬਾਹਰ, ਤੁਹਾਨੂੰ ਕੰਮ ਵਾਲੀ ਦੀ ਲੋੜ ਹੈ? ਕਹਿੰਦੇ ਹਾਂਜੀ।
1: ਹਾਂਜੀ,
2: ਕਹਿੰਦੀ ਮੈਂ ਕੰਮ ਕਰਨਾ ਚਾਹੁੰਦੀ ਹਾਂ। ਉਹਨਾਂ ਨੇ ਝਾੜੂ ਪੋਚਾ ਸਾਰਾ ਕੰਮ ਕਰਾ ਲਿਆ ਜੀ। ਕਹਿੰਦੇ ਜੀ ਅੱਛਾ ਜੀ, ਹੁਣ ਤੁਹਾਡਾ ਤੁਹਾਨੂੰ ਕੱਲ ਨੂੰ ਦੱਸਾਂਗਾ ਜੀ, ਤੁਸੀਂ ਨੰਬਰ ਦੇ ਜਾਓ। ਉਹਨਾਂ ਤੋਂ ਨੰਬਰ ਲੈ ਲਿਆ ਜੀ, ਉੱਤੇ ਬਾਅਦ ਫਿਰ ਪੋਸਟਰ ਪਾਰਤਾ ਜੀ।
1: ਅੱਛਾ ਜੀ, ਠੀਕ ਹੈ ਜੀ, ਜਿਹੜਾ ਵੀ ਕੋਈ ਆਉਂਦਾ ਹੋਣਾ ਥੋੜੇ ਦਿਨਾਂ ਬਾਅਦ ਪੋਸਟਰ ਲਾ ਕੇ ਕੰਮ ਕਰਾ ਲਓ ਤੇ ਤਨਖਾਹ ਨਾ ਦਿਓ।
2: ਹਾਂਜੀ
1: ਹਾਂਜੀ ਜੀ,
2: ਬੇਟਾ ਸੁਣ ਰਿਹਾ ਜੀ, ਜਿਹੜਾ ਸ਼ਿਮੂ ਸਾਡੇ ਕੋਲ।
1: ਹਾਂ
2: ਠੀਕ ਹੈ ਜੀ,
1: ਠੀਕ ਹੈ, ਸ਼ੁਕਰੀਆ ਜੀ। ਇਸੇ ਤਰ੍ਹਾਂ ਜੀ ਇੱਕ ਤੁਹਾਨੂੰ ਸੁਣਾ ਦਿੰਦੇ ਜੀ, ਤਨਖਾਹ ਆਈ ਹੈ ਜੀ ਪਤੀ ਦੀ, ਤੇ ਪਤਨੀ ਕਹਿੰਦੀ ਹੈ ਤਨਖਾਹ ਆ ਗਈ। ਪਤੀ ਕਹਿੰਦਾ ਹਾਂਜੀ ਆਈ ਸੀ ਪਰ ਚੱਲੀ ਗਈ। ਕਹਿੰਦੇ ਕਿੱਥੇ ਗਈ? ਕਹਿੰਦਾ ਜੀ ਬਹੁਤ ਸਾਰੀਆਂ ਜਿਹੜੀਆਂ ਕਿਸ਼ਤਾਂ, ਬਹੁਤ ਸਾਰੇ ਜਿਹੜੇ ਉਹ ਭਰਨੀਆਂ ਸੀ ਫੀਸਾਂ, ਉਹਨਾਂ ਨੇ ਇੰਨਾ ਸ਼ਾਨਦਾਰ ਸਵਾਗਤ ਕਰਿਆ ਕਿ ਆਉਂਦੇ ਹੀ ਪਤਾ ਨਹੀਂ ਲੱਗਿਆ ਕਿੱਧਰ ਚੱਲੀ ਗਈ।

0: ਪ੍ਰੋਗਰਾਮ ਚੱਲ ਰਿਹਾ ਜੀ ਹਾਸਿਆਂ ਦੇ ਗੋਲ ਗੱਪੇ ਤੇ ਸਾਡੇ ਅਗਲੇ ਸਰੋਤਾ ਨੇ ਹੈਲੋ
1: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
1: ਮੈਂ ਰਾਮਨਾਥ ਬੋਲਦਾ ਜੀ ਪਿੰਡ ਅਦਾਵਰ ਸ੍ਰੀ ਫਤਿਹਗੜ੍ਹ ਸਾਹਿਬ
0: ਜੀ
1: ਭੈਣ ਦੋ ਦੋ ਮਿੱਤਰ ਨੂੰ ਲੱਗੇ ਵਧਾਈ ਨੌਕਰੀ ਤੇ ਜਿੱਦਣ ਉਹਨੂੰ ਤਨਖਾਹ ਮਿਲੀ ਤਨਖਾਹ ਉਹਨੇ ਉਹਨੇ ਹਫ਼ਤੇ ਦੇ ਵਿੱਚ ਮੰਨ ਲਓ ਕਿਤੇ ਦਸ ਦਾਰੂ ਪੀਲੀ ਜੀ ਉਹਨਾਂ ਨੇ ਰਾਤ ਦੋਨੋਂ ਪਤਾ ਜਾਂਦਾ ਚੰਦਰੀ ਹੁੰਦੇ ਜੀ ਇਹ ਉਹ ਰਾਤ ਦੇ ਵਿੱਚ ਆ ਕੇ ਖੜ ਗਏ ਜੀ ਕਹਿੰਦੇ ਆ ਕੇ ਆਪਸ ਵਿੱਚ ਲੜ ਪਏ ਜੀ ਉਹ ਇੱਕ ਇੱਕ ਦੂਜੇ ਨੂੰ ਲਗਾ ਕਹਿਣ ਲੱਗਾ ਤੇਰੇ ਮੁੱਕੀ ਮਾਰ ਤੈਨੂੰ ਅਮਰੀਕਾ ਪਹੁੰਚਾ ਦੂੰ ਉਹ ਦੂਆ ਦੂਜੇ ਨੂੰ ਲਗਾ ਕਹਿਣ ਕਹਿੰਦਾ ਮੈਂ ਤੈਨੂੰ ਤੇਰੇ ਮੁੱਕੀ ਮਾਰੀ ਤੈਨੂੰ ਅਮਰੀਕਾ ਪਹੁੰਚਾ ਦੂੰ ਉਹ ਨਵਾਂ ਇੱਕ ਬਜ਼ੁਰਗ ਖੜਾ ਹੁੰਦਾ ਜੀ ਕਹਿੰਦਾ ਭਾਈ ਤੁਸੀਂ ਤਾਂ ਦੂਰ ਜਾਣਾ ਇੱਕ ਮੁੱਕੀ ਮੇਰੇ ਹੀ ਮਾਰ ਤੇ ਮੈਂ ਤਾਂ ਅਗਲੇ ਪਿੰਡ ਜਾਣਾ
0: ਹਾਂ ਠੀਕ ਹੈ ਜੀ ਹੈਲੋ ਹਾਂਜੀ
2: ਮੇਰਾ ਨਾਮ ਜਸਵੀਰ ਸਾਹਿਬ ਪਿੰਡ ਭਲਮਾਜਰਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜੀ
0: ਹਾਂਜੀ ਭਲਮਾਜਰਾ ਸਾਨੂੰ ਭੁਲੇਖਾ ਪੈ ਜਾਂਦਾ ਜੀ ਪਟਮਾਜਰੇ ਦਾ
2: ਹਾਂ ਇਹ ਭਲਮਾਜਰਾ ਕੀ ਇਹ
0: ਹਾਂ ਮੈਂ ਸਮ ਠੀਕ ਹੈ ਜੀ ਭਲਮਾਜਰਾ ਭਲਮਾਜਰਾ
2: ਹਾਂ ਜੀ
0: ਠੀਕ ਹੈ ਜੀ ਸੁਣਾਓ ਫਿਰ ਚੁਟਕਲਾ ਜੀ
2: ਬੰਦੇ ਨੂੰ ਮਿਲ ਗਈ ਤਨਖਾਹ ਜੀ ਆਪਣੇ ਘਰ ਵਾਲੀ ਨੂੰ ਕਹਿੰਦਾ ਅੱਜ ਮੈਨੂੰ ਤਨਖਾਹ ਮਿਲ ਗਈ
0: ਜੀ
2: ਅੱਜ ਮੈਂ ਕੀ ਲੈ ਕੇ ਆਵਾਂ ਤੇਰੇ ਵਾਸਤੇ ਕਹਿੰਦੀ ਮੇਰੇ ਵਾਸਤੇ ਛੂਟ ਲੈ ਕੇ ਆਈ ਫਿਰ ਵਾਪਸ ਮੋੜਤਾ ਜੀ
0: ਠੀਕ ਹੈ ਜੀ ਹਾਂ ਫਿਰ ਪਤਾ ਸੀ ਨਾ ਵੀ ਸੀ ਕੇ ਹੀ ਪੈਣਾ ਉਹ ਸੂਟ ਤਾਂ ਜਾਂ ਫਿਰ ਰੇਡੀਮੇਡ ਹੋਣਾ ਸੀ ਜੀ ਸ਼ੁਕਰੀਆ ਜੀ

0: ਸ੍ਰੀਕਾਲ ਮੈਡਮ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸੁਖਵਿੰਦਰ ਸਿੰਘ, ਪਿੰਡ ਬਨਵਾੜੀ, ਰਾਜਪੁਰਾ ਟਾਊਨ ਤੋਂ ਜੀ।
1: ਜੀ
0: ਹਾਂਜੀ ਮੈਡਮ ਜੀ, ਇੱਕ ਵਾਰ ਨਾ ਇੱਕ ਬੰਦਾ ਨਾ ਆਪਣੀ ਵਰਕਸ਼ਾਪ ਦੇ ਵਿੱਚ ਨਾ ਹੋਰ ਸਾਰਿਆਂ ਨਾਲੋਂ ਤੇਜ਼ੀ ਨਾਲ ਕੰਮ ਕਰ ਰਿਹਾ ਹੁੰਦਾ,
1: ਅੱਛਾ ਜੀ।
0: ਤੇ ਜਿਹੜੇ ਨਾਲ ਵਾਲੇ ਹੁੰਦੇ ਆ ਉਹ ਕਹਿੰਦੇ ਆ ਵੀ ਤੈਨੂੰ ਕਿਆ ਤਨਖਾਹ ਜ਼ਿਆਦਾ ਮਿਲਦੀ ਹੈ ਵੀ ਤੂੰ ਇੰਨੀ ਤੇਜ਼ੀ ਨਾਲ ਕੰਮ ਕਰ ਰਿਹਾ।
1: ਹਾਂ ਬਿਲਕੁਲ।
0: ਕਹਿੰਦਾ ਨਹੀਂ ਇੰਨੀ ਹੀ ਮਿਲਦੀ ਹੈ।
1: ਅੱਛਾ ਜੀ।
0: ਕਹਿੰਦਾ ਫਿਰ ਤੇਰਾ, ਤੂੰ ਠੇਕੇ ਤੇ ਆ ਜਾਂ ਦਿਹਾੜੀ ਤੇ ਆ? ਕਹਿੰਦਾ ਦਿਨ 'ਚ ਦਿਹਾੜੀ ਤੇ ਆ, ਸ਼ਾਮ ਨੂੰ ਠੇਕੇ ਤੇ।
1: ਅੱਛਾ ਜੀ,
0: ਹਾਂਜੀ
1: ਤੇ ਦੋਨੋਂ ਪਾਸੇ ਗੱਲ ਮਿਲਾਤੀ ਜੀ ਅਗਲੇ ਨੇ।
0: ਹਾਂਜੀ
1: ਹਾਂ ਠੀਕ ਹੈ ਜੀ, ਸ਼ੁਕਰੀਆ ਜੀ ਬਹੁਤ ਬਹੁਤ।

0: ਹੈਲੋ,
1: ਹਾਂਜੀ ਨਮਸਕਾਰ ਮੈਡਮ ਜੀ,
0: ਨਮਸਕਾਰ ਜੀ
1: ਭੀਮ ਸੈਨ ਬੋਲਦਾ ਜੀ, ਪਿੰਡ ਬੌੜਾ ਨੇੜੇ ਨਾਭੇ ਤੋਂ ਜੀ।
0: ਜੀ
1: ਇੱਕ ਜ਼ਿਮੀਂਦਾਰ ਪਟਵਾਰੀ ਦੇ ਘਰੇ 'ਚ ਲੈ ਗਿਆ ਗੰਨੇ ਕੁੱਕੜੀਆਂ ਲੈ ਕੇ,
0: ਹਾਂਜੀ
1: ਬੈਠਾ ਰਿਹਾ। ਪਤਾ ਸੀ ਵੀ ਉਹਨੂੰ ਪਟਵਾਰੀ ਨੂੰ ਕਮਾਈ ਤਾਂ ਬਹੁਤ ਹੁੰਦੀ ਹੈ, ਤਨਖਾਹ ਵੀ ਬਹੁਤ ਹੁੰਦੀ ਹੈ, ਉੱਪਰੋਂ ਵੀ ਕਮਾਈ ਹੁੰਦੀ ਹੈ। ਉਹ ਗੰਨੇ ਕੁੱਕੜੀਆਂ ਦੇਖ ਕੇ ਵੀ ਮੈਡਮ ਨੇ ਚਾਹ ਬਣਾਤੀ। ਉਹ ਕਹਿੰਦਾ ਮੈਡਮ ਜੀ, ਬੀਬਾ ਜੀ, ਤੁਸੀਂ ਵੀ ਕਿਸੇ ਕੰਮ ਤੇ ਲੱਗੇ ਹੋ? ਕਹਿ ਰਹੀ ਹਾਂ ਜੀ, ਮੈਂ ਪਾਇਲਟ ਆ। ਕਹਿੰਦੀ
0: ਅੱਛਾ ਜੀ।
1: ਉਹ ਕਹਿੰਦਾ ਪਾਇਲਟ ਟੂਪੇ ਕੀ ਉਡਾਉਣੀ ਹੈ?
0: ਹਾਂਜੀ।
1: ਕਹਿੰਦੀ ਮੈਂ ਆਪਣੇ ਪਤੀ ਦੀ ਤਨਖਾਹ ਉਡਾਉਣੀ ਆ।
0: ਅੱਛਾ ਜੀ, ਬੜੀ ਵਧੀਆ ਜੋਬ ਮਿਲੀ ਉਹਨਾਂ ਨੂੰ ਤਾਂ ਜੀ।
1: ਹਾਂ ਜੀ,
0: ਠੀਕ ਹੈ ਜੀ, ਸ਼ੁਕਰੀਆ ਜੀ, ਬਹੁਤ ਬਹੁਤ।

0: ਹਾਂਜੀ, ਗੀਤ ਨਾਲੋਂ ਨਾਲ ਚੱਲਣਗੇ ਜੀ ਸਾਡੇ ਸਰੋਤੇ, ਜਿਨ੍ਹਾਂ ਨੂੰ ਸ਼ਾਮਿਲ ਕਰਨਾ ਬਹੁਤ ਜ਼ਰੂਰੀ ਹੈ, ਜਿਹੜੇ ਕਾਫੀ ਦੇਰ ਤੋਂ ਕੋਸ਼ਿਸ਼ ਕਰ ਰਹੇ ਨੇ। ਹੈਲੋ,
1: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ।
1: ਲਾਡੀ ਬੋਲਦਾ ਜੀ, ਧਰਪੁਰਾ ਬਾਜ਼ਾਰ ਤੋਂ ਜੀ।
0: ਹਾਂਜੀ, ਨਾਲ ਤੁਹਾਡੇ ਨਾ ਰੇਡੀਓ ਸੈੱਟ ਚੱਲ ਰਿਹਾ, ਉਹਦੀ ਆਵਾਜ਼ ਘੱਟ ਕਰ ਦਿਓ ਜੀ।
1: ਹਾਂਜੀ ਹਾਂਜੀ,
0: ਜੀ ਹਾਂਜੀ, ਟਾਈਮ ਬਹੁਤ ਘੱਟ ਹੈ ਜੀ ਆਪਣੇ ਕੋਲ, ਫਟਾਫਟ ਸੁਣਾਓ।
1: ਜੀ ਹੁਣ ਤੁਹਾਨੂੰ ਪਤਾ ਜੀ ਇੱਕ ਸਕੀਮ ਚੱਲ ਰਹੀ ਹੈ ਜੀ, ਇੱਕ ਪੈਸਿਆਂ ਵਾਲੀ ਜੀ।
0: ਹਾਂਜੀ
1: ਹਾਂਜੀ,
0: ਠੀਕ ਹੈ।
1: ਉਹ ਕਹਿੰਦੇ ਜੀ ਘਰਦੇ ਕਹਿੰਦੇ ਜੀ,
0: ਹਾਂ
1: ਕਹਿੰਦੇ ਜੀ ਜਾਂ ਤਾਂ ਮੇਰੇ ਫਾਰਮ ਭਰਾ ਦਿਓ
0: ਹਾਂ,
1: ਤੇ ਮੈਨੂੰ ਪੈਸੇ ਤੁਸੀਂ ਦੇ ਦਿਓ।
0: ਹਾਂ ਠੀਕ ਹੈ ਫਿਰ।
1: ਹਾਂ ਜੀ,
0: ਫਿਰ ਤੁਸੀਂ ਫਾਰਮ ਭਰਾਏ ਕਿ ਤਨਖਾਹ ਦੇ ਰਹੇ ਹੋ?
1: ਉਹੀ ਤਾਂ ਗੱਲ ਹੈ ਜੀ, ਹੁਣ ਪੰਗਾ ਪੈ ਜਾਂਦਾ ਐਵੇਂ ਦਾ ਫਿਰ ਜੀ।
0: ਤੁਹਾਨੂੰ ਫਾਇਦਾ ਉਹਦਾ ਸਗੋਂ।
1: ਹਾਂਜੀ ਹਾਂਜੀ,
0: ਜੀ ਚਲੋ ਕੋਈ
1: ਜ਼ਰੂਰ
0: ਗੱਲ ਨਹੀਂ ਜੀ, ਹਜੇ ਟਾਈਮ ਪਿਆ, ਫਾਰਮ ਭਰਾ ਦਿਓ ਤੁਸੀਂ ਫਿਰ।
1: ਠੀਕ ਹੈ।
0: ਠੀਕ ਹੈ ਜੀ। ਹੈਲੋ ਹੈਲੋ,
1: ਹੈਲੋ,
0: ਹਾਂਜੀ ਹਾਂਜੀ ਹਾਂਜੀ, ਤੁਸੀਂ ਔਨ ਏਅਰ ਹੋ ਜੀ।
1: ਹਾਂ ਜੀ, ਮੈਂ ਕਿਹਾ ਜੀ ਇੱਕ ਮੁੰਡਾ ਤੇ
0: ਹਾਂਜੀ, ਆਪਣਾ ਨਾਮ ਦੱਸ ਦਿਓ ਜੀ ਪਹਿਲਾਂ ਜ਼ਰੂਰ।
1: ਮੈਂ ਬਲਵਿੰਦਰ ਕਿੱਲਾ ਮਾਧੋਪੁਰੀ ਜੀ।
0: ਠੀਕ ਹੈ ਜੀ, ਠੀਕ ਹੈ ਜੀ।
1: ਹਾਂ, ਮੇਰੇ ਨਾਲ ਅਮਰਜੀਤ ਸਿੰਘ ਜੀ। ਅਸੀਂ ਭੈਣ ਜੀ, ਮੈਂ ਇੱਕ ਮੁੰਡਾ ਬੇਰੁਜ਼ਗਾਰ ਸੀਗਾ।
0: ਹਾਂਜੀ
1: ਹਾਂ, ਉਹ ਕਿਸੇ ਕੋਲ ਗਿਆ ਵੀ ਮੈਨੂੰ ਕੋਈ ਕੰਮ ਦਵਾ ਦੇ। ਉਹ ਕਹਿੰਦਾ ਭਾਈ ਕੰਮ ਦਵਾ ਦੂੰਗਾ, ਸਵੇਰੇ ਆ ਜੀ। ਵੀ ਤੈਂ ਕੁਰਸੀ ਤੇ ਬਹਿ ਕੇ ਸੋਚੀ ਜਾਣਾ ਸੋਚੀ ਜਾਣਾ ਸੋਚੀ ਜਾਣਾ। ਕਹਿੰਦਾ ਵੀ ਮੈਨੂੰ ਤਨਖਾਹ ਕੌਣ ਦਊ, ਕਹਿੰਦਾ ਇਹੀ ਤਾਂ ਸੋਚਣਾ ਹੈ।
0: ਅੱਛਾ ਜੀ,
1: ਠੀਕ ਹੈ ਜੀ,
0: ਠੀਕ ਹੈ ਜੀ, ਸ਼ੁਕਰੀਆ ਜੀ ਬਹੁਤ ਬਹੁਤ।

ਹਾਂਜੀ ਸਰੋਤਿਓ, ਸਾਡੇ ਬਹੁਤ ਸਾਰੇ ਸਰੋਤਿਆਂ ਨੇ ਕੋਸ਼ਿਸ਼ ਕੀਤੀ ਅਤੇ ਅਸੀਂ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਕਿ ਜਿੰਨੇ ਸਰੋਤੇ ਸਾਨੂੰ ਫੋਨ ਕਰ ਰਹੇ ਨੇ ਅਸੀਂ ਉਹਨਾਂ ਸਾਰਿਆਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰੀਏ। ਅਤੇ ਬਹੁਤ ਵਧੀਆ ਰਿਹਾ ਜੀ, ਜਿਸ ਤਰ੍ਹਾਂ ਵੀ ਸਾਡੇ ਸਰੋਤਿਆਂ ਨੇ ਗੱਲ ਕੀਤੀ, ਉਹਨਾਂ ਨੂੰ ਵੀ ਪਤਾ ਸਮੇਂ ਦੇ ਤਕਾਜੇ ਦਾ ਕਿ ਫਟਾਫਟ ਅਸੀਂ ਗੱਲ ਕਰੀਏ। ਬਹੁਤ ਵਧੀਆ ਲੱਗਿਆ, ਸਾਡੇ ਸਰੋਤਿਆਂ ਨੇ ਬਹੁਤ ਵਧੀਆ ਗੱਲਾਂ ਜਿਹੜੀਆਂ ਸੁਣਾਈਆਂ, ਅਤੇ ਉਮੀਦ ਕਰਦੇ ਹਾਂ ਜਿਨ੍ਹਾਂ ਨੇ ਰੇਡੀਓ ਸੈੱਟ 'ਤੇ ਸੁਣਿਆ ਉਹਨਾਂ ਨੂੰ ਹੋਰ ਵੀ ਵਧੀਆ ਲੱਗਿਆ ਹੋਵੇਗਾ। ਸੋ ਅਗਲੇ ਹਫ਼ਤੇ ਜੇਕਰ ਤੁਸੀਂ ਇਸ ਪ੍ਰੋਗਰਾਮ 'ਚ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਉਹਦੇ ਲਈ ਸ਼ਬਦ ਹੈ ਟਿਕਟ। ਅਤੇ ਉਮੀਦ ਕਰਦੇ ਹਾਂ ਸਾਡੇ ਸਾਰੇ ਸਰੋਤਿਆਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਰਾਜਵਿੰਦਰ ਨੂੰ ਆਗਿਆ ਦਿਓ ਅੱਜ ਦਾ ਹਾਸਿਆਂ ਦੇ ਗੋਲ ਗੱਪੇ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਕਰਨ ਦੀ।

0: ਤੁਸੀਂ ਟਿਊਨ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਸ ਦੀ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਸਮਾਂ ਮਿਲਾ ਲਓ ਬਾਅਦ ਪੈਰ ਦੇ 3 ਵੱਜ ਰਹੇ ਨੇ ਹੁਣ ਤੋਂ ਲੈ ਕੇ ਸ਼ਾਮ 5 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ।
1: ਆਜ ਇਸ ਰਿਫਾਇਨਰੀ ਕੋ ਦੇਸ਼ ਕੋ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਸਥਾਨ ਦੇ ਜੋਧਪੁਰ ਹਵਾਈ ਅੱਡੇ ਤੇ 480 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ। ਗ੍ਰਹਿ ਮੰਤਰਾਲੇ ਨੇ ਪਾਕਿਸਤਾਨ ਆਧਾਰਿਤ 23 ਵਿਅਕਤੀਆਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਬਾਰੇ ਐਕਟ UAP ਤਹਿਤ ਦਹਿਸ਼ਤਗਰਦ ਐਲਾਨਿਆ ਹੈ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਅਹਿਮਦਾਬਾਦ ਅਤੇ ਮੁੰਬਈ ਨੂੰ ਜੋੜਨ ਵਾਲਾ ਸਮੁੱਚਾ ਹਾਈ ਸਪੀਡ ਰੇਲ ਕੋਰੀਡੋਰ 2029 ਦੇ ਅਖੀਰ ਤੱਕ ਮੁਕੰਮਲ ਹੋ ਜਾਵੇਗਾ। ਉਪਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਾਮੀ ਵਿਵੇਕਾਨੰਦ ਨੂੰ ਉਹਨਾਂ ਦੀ ਬਰਸੀ ਤੇ ਸ਼ਰਧਾਂਜਲੀ ਭੇਟ ਕੀਤੀ। ਭਾਰਤ ਅਤੇ ਇਜ਼ਰਾਈਲ ਵਿਚਕਾਰ ਦੁਵੱਲਾ ਨਿਵੇਸ਼ ਸਮਝੌਤਾ ਅੱਜ ਤੋਂ ਲਾਗੂ ਹੋ ਗਿਆ ਹੈ। ਪੰਜਾਬ ਦੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਹੈ ਕਿ ਬਾਗਬਾਨੀ ਮਹਿਕਮੇ ਦੀ ਯੋਜਨਾ ਤਹਿਤ ਕਿਸਾਨਾਂ ਨੂੰ ਮਸ਼ਰੂਮ ਉਤਪਾਦਨ ਇਕਾਈ ਲਾਉਣ ਵਾਸਤੇ 80,000 ਰੁਪਏ ਤੱਕ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਅੰਮ੍ਰਿਤਸਰ ਦਿਹਾਤੀ ਤਹਿਤ ਪੈਂਦੇ ਪੁਲਿਸ ਥਾਣਾ ਕੰਬੋ ਨੇ ਅਜਨਾਲਾ ਦੇ ਮੁਲਜ਼ਮ ਰਾਮ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਉਸ ਕੋਲੋਂ 20 ਕਿਲੋ 100 ਗ੍ਰਾਮ ਨਸ਼ੀਲਾ ਪਾਊਡਰ ਅਤੇ ਅੱਧਾ ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਪੰਜਾਬ ਦੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਹੈ ਕਿ ਐਲਡਰ ਲਾਈਨ 14,567 ਬਜ਼ੁਰਗਾਂ ਲਈ ਭਰੋਸੇਮੰਦ ਸਹਾਰਾ ਬਣ ਕੇ ਉੱਭਰੀ ਹੈ। ਅਤੇ ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਕ੍ਰਿਕਟ ਮੈਚ ਅੱਜ ਮੈਨਚੈਸਟਰ ਵਿੱਚ ਖੇਡਿਆ ਜਾਵੇਗਾ।

ਸੋ ਦੋਸਤੋ, ਇਹ ਤਾਂ ਸੀ ਹੁਣ ਤੱਕ ਦੀਆਂ ਮੁੱਖ ਮੁੱਖ ਖਬਰਾਂ, ਅਤੇ ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ। ਪ੍ਰੋਗਰਾਮ ਗੱਲਾਂ 'ਚੋਂ ਗੱਲ ਲੈ ਕੇ ਹਾਜ਼ਰ ਹਾਂ ਮੈਂ ਸਵਾਮੀ ਸਰਬਜੀਤ, ਅਤੇ ਅੱਜ ਗੱਲਾਂ 'ਚੋਂ ਗੱਲ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ

0: سرگرمیاں.
1: ਪ੍ਰੋਗਰਾਮ ਸਰਗਰਮੀਆਂ ਅੱਜ ਦਾ ਸਰਗਰਮੀਆਂ ਪ੍ਰੋਗਰਾਮ ਲੈ ਕੇ ਹਾਜ਼ਰ ਮੈਂ ਅਰਪਿੰਦਰ ਖਹਿਰਾ. ਇਸ ਪ੍ਰੋਗਰਾਮ 'ਚ ਅਸੀਂ ਤੁਹਾਡੇ ਨਾਲ ਪਟਿਆਲਾ, ਸ੍ਰੀ ਫਤਿਹਗੜ੍ਹ ਸਾਹਿਬ, ਮਲੇਰਕੋਟਲਾ ਅਤੇ ਆਸ ਪਾਸ ਦੇ ਇਲਾਕੇ 'ਚ ਹੋਈਆਂ ਸਰਗਰਮੀਆਂ ਸਾਂਝੀਆਂ ਕਰਦੇ ਹਾਂ. ਬੀਤੀ 30 ਜੂਨ ਦਿਨ ਮੰਗਲਵਾਰ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਵਿਸ਼ੇਸ਼ ਕਵੀਸ਼ਰੀ ਦਿਵਸ ਮਨਾਇਆ ਗਿਆ. ਇਹ ਪ੍ਰੋਗਰਾਮ ਓਪਨ ਏਅਰ ਥੀਏਟਰ ਭਾਸ਼ਾ ਵਿਭਾਗ ਸ਼ੇਰਾਂਵਾਲਾ ਗੇਟ ਪਟਿਆਲਾ ਵਿਖੇ ਕਰਵਾਇਆ ਗਿਆ. ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਨ ਪੰਜਾਬੀ ਦੇ ਨਾਮਵਰ ਗਾਇਕ ਕਲਾਕਾਰ ਹਰਭਜਨ ਮਾਨ. ਇਸ ਮੌਕੇ ਉਨ੍ਹਾਂ ਨੇ ਬੋਲਦਿਆਂ ਕਿਹਾ,
2: ਰੋਜ਼ੀ ਰੋਟੀ ਹੈ ਜੀ, ਪਰ ਮੈਂ ਅੱਜ ਵੀ ਜਦ ਆਪਣੇ ਆਪ ਨਾਲ ਗੱਲਾਂ ਕਰਦਾ, ਕੋਈ ਮੈਂ ਆਪਣੀ ਪਿਛੋਕੜ ਤੇ ਝਾਤ ਮਾਰਦਾ, ਮੇਰਾ ਖਿਆਲ ਜੋ ਵੀ ਮੈਂ ਮੁਕਾਮ ਪਾਇਆ ਜਿੱਥੇ ਮੈਂ ਪਹੁੰਚ ਸਕਿਆ, ਉਹਦੇ ਵਿੱਚ ਜੇ ਸਭ ਤੋਂ ਵੱਡਾ ਕੋਈ ਯੋਗਦਾਨ ਹੈ ਤਾਂ ਉਹ ਕਵੀਸ਼ਰੀ ਦਾ ਹੈ, ਜੋ ਪਾਰਸ ਸਾਹਿਬ ਦਾ. ਪਾਰਸ ਸਾਹਿਬ ਕੱਲੀ ਸਾਨੂੰ ਕਵੀਸ਼ਰੀ ਸਟੇਜ ਨੇ ਖੜ੍ਹਨਾ ਨਹੀਂ ਸਿਖਾਇਆ, ਮੈਨੂੰ ਤੇ ਜਸੇ ਤੂੰ ਬਾਪੂ ਜੀ ਹੋਰਾਂ ਨੇ ਉਹ ਇੱਕ ਗੱਲ ਕਹਿ ਦਿੰਦੇ ਸੀ, 24 ਘੰਟੇ ਜੋ ਗਾਉਣਾ ਤੁਸੀਂ 2 ਘੰਟੇ. ਵੱਡੀ ਗੱਲ ਇਹ ਆ ਕਿ ਬਾਕੀ 22 ਘੰਟੇ ਤੁਸੀਂ ਕੀ. ਸੋ ਸਾਨੂੰ ਉਹਨਾਂ ਨੇ ਜ਼ਿੰਦਗੀ ਜਿਹੜੀ ਜ਼ਿੰਦਗੀ ਦੇ ਵਿੱਚ ਵਿਚਰਨਾ ਸਿਖਾਇਆ, ਉਹ ਬਹੁਤ ਵੱਡੀ ਗੱਲ ਸੀ. 1979 ਦੇ ਵਿੱਚ ਮੈਂ ਅਤੇ ਗੁਰਸੇਵ ਸਿੰਘ ਬਕਾਇਦਾ ਜਾ ਕੇ ਰਾਮੂ ਵਾਲੇ, ਕਿਉਂਕਿ ਮੇਰੇ ਫਾਦਰ ਸਾਹਿਬ ਖੇਤੀਬਾੜੀ ਕਰਦੇ ਸੀ ਅਤੇ ਕਵੀਸ਼ਰੀ ਦੇ ਬਹੁਤ ਮਰੀਜ਼ ਸੀ, ਅਤੇ ਪਾਰਸ ਸਾਹਿਬ ਦੇ ਬਹੁਤ ਉਹਨਾਂ ਦਾ ਬਾਪੂ ਜੀ ਦੇ ਸਾਰੇ ਜਥਿਆਂ ਨਾਲੋਂ ਵੱਧ ਕਵੀਸ਼ਰੀ ਜਿਹੜੀ ਮੇਰੇ ਸ਼ਾਇਦ ਫਾਦਰ ਸਾਹਿਬ ਦੀ ਯਾਦ ਸੀ. ਆਕਾਸ਼ਵਾਣੀ ਜਲੰਧਰ ਦੇ ਜੇ ਪਹਿਲੀ ਵਾਰ ਕਿਸੇ ਨੇ ਕਵੀਸ਼ਰੀ ਗਾਈ ਜਾਂ ਰਿਕਾਰਡ ਕੀਤੀ ਤਾਂ ਉਹ ਕਰਨੈਲ ਸਿੰਘ ਪਾਰਸ, ਰਣਜੀਤ ਸਿੰਘ ਸਿੱਧੂ ਮੱਤ ਚੰਦ ਸਿੰਘ ਜੰਦੀ ਸੀ. ਵੀ ਪਹਿਲਾਂ ਉਹ ਰੇਡੀਓ ਵਿੱਚ ਕਦੇ ਕਵੀਸ਼ਰੀ ਕਿਸੇ ਨੇ ਗਾਈ ਨਹੀਂ ਸੀ. ਜਿਹੜੀ HMG ਦੇ ਵਿੱਚ ਰਿਕਾਰਡ ਕਵੀਸ਼ਰੀ ਪਹਿਲੀ ਵਾਰ ਹੋਈ, ਉਹ ਵੀ ਬਾਪੂ ਜੀ ਪਾਰਸ ਸਾਹਿਬ ਉਹਨਾਂ ਦੇ ਜਿੱਤੇ ਕੀਤੀ ਸੀ. ਜਿਵੇਂ ਸ਼ਰਮਾ ਜੀ ਨੇ ਦੱਸਿਆ, ਉਹ ਕਵੀਸ਼ਰੀ ਦੇ 2 ਸ਼ਬਦ ਸੀ ਕਿ ਕਿਉਂ ਫੜੀ ਸਿਪਾਹੀਆਂ ਨੇ ਭੈਣੋ ਇਹ ਹੰਸਾਂ ਦੀ ਜੋੜੀ, ਅਤੇ ਦੂਸਰੇ ਪਾਸੇ ਸੀ ਹੈ ਆਉਣ ਜਾਣ ਬੜਿਆ ਦੁਨੀਆਂ ਚੋਂ. 6-6 ਅਖਬਾਰਾਂ ਜਿਹੜੀਆਂ ਡੇਲੀ ਘਰ ਆਉਂਦੀਆਂ ਸੀ, ਪੜ੍ਹਦੇ ਸੀ, ਕਿਤੇ ਤੁਰੇ ਜਾਂਦੇ ਨੂੰ ਕੋਈ ਛੋਟਾ ਜਿਹਾ ਕਾਗਜ਼ ਦਾ ਟੁਕੜਾ ਨਜ਼ਰ ਆ ਜਾਣਾ, ਬਾਪੂ ਜੀ ਨੇ ਉਹ ਵੀ ਚੁੱਕ ਕੇ ਜੇਬ 'ਚ ਪਾ ਦੇਣਾ. ਸ਼ਹਿਰ ਦੇ ਜਿਹੜੀ ਕੰਮ ਦੀ ਗੱਲ ਜਿਹੜਾ ਸੁੱਕਿਆ ਪਿਆ ਸਾਨੂੰ, ਮੈਨੂੰ ਅਤੇ ਗੁਰਸੇਵ ਸਿੰਘ ਉਹਨਾਂ ਨੇ ਐਵੇਂ ਲਾਲ ਪੈਨ ਹੁੰਦਾ ਸੀ ਉਹਨਾਂ ਕੋਲ, ਜਿਵੇਂ ਐਵੇਂ ਅਸੀਂ ਪਿੰਡਾਂ 'ਚ ਉੱਠ ਕੇ ਗਏ ਸੀ, ਸਾਡਾ ਤੁਹਾਨੂੰ ਇੰਨਾ ਵਧੀਆ ਨਹੀਂ ਸੀ, ਅਤੇ ਜਿਵੇਂ ਜਿੱਥੇ ਜ਼ਰੂਰੀ ਆ ਗਿਆ ਉਹਨਾਂ ਨੇ ਅੰਡਰਲਾਈਨ ਕਰ ਦੇਣਾ, ਇਹਨੂੰ ਤੁਸੀਂ ਜ਼ੈਡ ਬੜਾ ਜ਼ਰੂਰੀ ਜਿਹਦੇ ਪੈਰ 'ਚ ਪੈਂਦੀ ਹੈ ਇਹਨੂੰ ਜ਼ਰੂਰੀ ਕਹਿਣਾ, ਖੱਖੇ ਦੇ ਇਹਨੂੰ ਖੂਨ ਖੂਨ ਕਹਿਣਾ. ਬਾਬੂ ਸਲਮਾਨ ਮਰਾਣਾ ਵਾਲੇ ਮਾਨ ਸਾਹਿਬ ਕਹਿ ਦਿੰਦੇ ਵੀ ਕਰਨੈਲ ਸਿੰਘ ਜਿਹੜੇ ਕਾਫੀਏ ਹੁੰਦੇ ਆ ਉਹਦੇ ਨਾਲ ਟੋਟੀ ਬਾਜੀ ਖੇਡਦਾ ਹੁੰਦਾ. ਮੈਂ ਅਕਸਰ ਜ਼ਿਕਰ ਕਰਦਾ ਮੈਂ ਬਾਪੂ ਜੀ ਦੇ ਕਵੀਸ਼ਰੀ, ਮੈਂ ਕਦੇ ਬਾਪੂ ਜੀ ਨੂੰ ਆਪਦੇ ਕਾਫੀਏ ਦੇ ਕੰਪਰੋਮਾਈਜ਼ ਲਈ ਬਹੁਤ ਕਵੀਸ਼ਰੀ ਮੇਰੇ ਕੋਲ ਬਾਪੂ ਜੀ ਦੀ ਸਾਰੀ ਤੁਰੀ ਤੁਰ ਪਈ ਹੈ, ਤੁਹਾਨੂੰ ਗਾਈ ਦਾ ਘਾਟਾ ਮੇਰਾ ਪ੍ਰੈਕਟਿਸ ਘਾਟਾ ਨਹੀਂ, ਬਹੁਤ ਯਾਦ ਹੁੰਦੀ ਸੀ ਮੈਨੂੰ ਕਵੀਸ਼ਰੀ, ਬਾਪੂ ਜੀ ਕਦੇ ਕਾਪੀ ਨਹੀਂ ਲਿਖਣ ਦਿੰਦੇ ਸੀ, ਸਾਰੀ ਕਵੀਸ਼ਰੀ ਯਾਦ ਹੋਣੀ ਚਾਹੀਦੀ ਹੈ. ਇੱਕ ਛੰਦ ਸ਼ੁਰੂ 'ਚ ਸ਼ਾਇਦ ਸ਼ਰਮਾ ਜੀ ਨੇ ਲੱਗਦੇ ਰਹਿਣ ਖੁਸ਼ੀ ਦੇ ਮੇਲੇ, ਉਹਦਾ ਕੋੜਾ ਪਾ ਲਿਆ ਬਾਪੂ ਜੀ ਕਿ ਨਵੀਂ ਤਰਜ਼ ਦੇ ਛੰਦ ਬਣਾਉਂਦਾ ਰਹੇ ਕਰਨੈਲ ਕਵੀਸ਼ਰ, ਤੇ ਸ਼ਾਗਿਰਦਾਂ ਨੂੰ ਯਾਦ ਕਰਨ ਦੀ ਸ਼ਕਤੀ ਬਖਸ਼ੇ. ਕੁਛ ਘਰਾਣੇ ਜਾਣ ਵਿਆਹੀਆਂ ਭਲੇ ਘਰਾਂ ਦੀਆਂ ਜਾਈਆਂ, ਧੀਆਂ ਭਲੇ ਘਰਾਂ ਦੀਆਂ ਜਾਈਆਂ, ਲੱਗਦੇ ਰਹਿਣ ਖੁਸ਼ੀ ਦੇ ਮੇਲੇ. ਉਹਦੇ ਵਿੱਚ ਹੀ ਉਹ ਕਹਿੰਦੇ ਕਿ ਸ਼ਾਗਿਰਦਾਂ ਨੂੰ ਯਾਦ ਕਰਨ ਦੀ ਸ਼ਕਤੀ ਬਖਸ਼ੇ. ਉਹ ਕਹਿੰਦਾ ਵੀ ਜੇ ਤੁਹਾਨੂੰ ਕਵੀਸ਼ਰੀ ਯਾਦ ਨਹੀਂ ਫਿਰ ਤੁਹਾਨੂੰ ਹੋਣਾ ਕਿ ਮੇਰੀ ਅੱਗੇ ਲਾਈਨ ਕਿਹੜੀ ਹੈ, ਤੁਹਾਡਾ ਧਿਆਨ ਤਾਂ ਉੱਧਰ ਹੋਣਾ, ਤੁਸੀਂ ਅੱਖ ਤੱਕ ਪਾ ਕੇ ਜਾ ਨਹੀਂ ਸਕਦੇ. ਉਹਨਾਂ ਵੇਲੇ ਵੀ ਸਾਨੂੰ ਬਾਪੂ ਜੀ ਨੇ ਘਰੇ ਵੱਡੀ ਕੰਧ ਤੇ ਵੱਡਾ ਪੂਰੀ ਸ਼ੀਸ਼ੇ ਨਾਲ ਭਰੀ ਹੋਣੀ, ਤੇ ਹੁਣ ਤੁਸੀਂ ਗਾਓ ਸ਼ੀਸ਼ੇ ਨਾਲ ਦੇਖ ਕੇ, ਉਦੋਂ ਨਾ ਕੋਈ ਗੀਤ ਵੀ ਉਹਨਾਂ ਨੇ ਪੈ ਦੀ ਕਿ ਜਦੋਂ ਤੁਸੀਂ ਗਾਉਂਦੇ ਤੁਹਾਡਾ ਮੂੰਹ ਦਾ ਨਹੀਂ ਵੇਖਦਾ, ਤੁਹਾਡਾ ਹੱਥ ਕਿੱਧਰ ਨੂੰ ਜਾ ਰਿਹਾ ਸੀ.

ਮੈਂ ਉਹ ਅਖਾੜੇ ਦੇਖਿਆ ਜੀ ਕਿ ਜਦੋਂ ਵਿਆਖਿਆ ਕਰਦੇ ਸੀ ਜਾਂ ਜਦੋਂ ਗਾਉਂਦੇ ਸੀ ਇੰਨਾ ਉਹਨਾਂ ਦੇ ਵਿੱਚ ਜਿਵੇਂ ਕਿ ਫਿਲਮ ਚੱਲਦੀ ਪੂਰੀ ਸਟੋਰੀ ਦੇ ਭਗਤ ਸਿੰਘ ਸ਼ੁਰੂ ਕਰ ਲਿਆ ਸਤਲੁਜ ਦੇ ਕੰਢੇ ਕਿਵੇਂ ਦਸਤ ਹੱਦ ਕਰ ਨਾਲ ਖੂਨ ਦੇ ਕੀਤੇ ਫਰਮ ਜਵਾਨਾਂ ਜਦੋਂ ਸ਼ੁਰੂ ਕਰਦੇ ਸੀ ਜੀ ਜਿੱਥੇ ਜੀ ਕਰਦਾ ਪੰਜਾਹ ਪੰਜਾਹ ਹਜ਼ਾਰ ਦੇ ਕੱਠ ਨੂੰ ਸਾਰ ਦੇਣਾ ਜਿੱਥੇ ਜੀ ਕਰਦਾ ਰਵਾ ਦੇਣਾ ਇੰਨਾ ਉਹਨਾਂ ਦਾ ਕੰਟਰੋਲ ਹੁੰਦਾ ਸੀ ਮੈਂ ਦੂਸਰੇ ਵਿੱਚ ਅਸੀਂ ਕਰਮਾਂ ਵਾਲੇ ਹਾਂ ਅਤੇ ਅਸੀਂ ਪਾਤਸ਼ਾਹ ਦੇ ਚੰਦੇ ਹੋਏ ਹਾਂ ਜੀ ਅਤੇ ਬਾਕੀ ਹੋਰ ਵੀ ਪਾਤਸ਼ਾਹ ਦੀ ਮਿਹਰਬਾਨੀ ਮੇਰਾ ਬੈਠ ਰਹਾ ਮੇਰੇ ਘਰੋਂ ਦੀਪਾ ਉਹਨਾਂ ਦੀ ਪੋਤੀ ਹੈ ਜੀ ਹਰਮਨ ਔਰ ਮੇਰਾ ਬੇਟਾ ਵਿਕਾਸ ਵੀ ਅੱਜ ਖਾਸ ਤੌਰ 'ਤੇ ਨਾਲ ਆਇਆ ਬਾਪੂ ਜੀ ਦੀ ਕਵੀਸ਼ਰੀ ਵੀ ਸੋ 52-52 ਦੀ ਲਿਖੀ ਬਠਿੰਡਾ ਸਾਡਾ ਮਸ਼ਹੂਰ ਜੰਕਸ਼ਨ ਹੈ ਜੀ ਉੱਥੇ ਅਤੇ ਰਾਜਸਥਾਨ ਦੇ ਵਿੱਚ ਬਾਪੂ ਜੀ ਰਣਜੀਤ ਸਿੰਘ ਜੀ ਖਾੜਾ ਲਾਉਣ ਚੱਲੇ ਸੀ ਬੈਠੇ ਆਪਣੀ ਟ੍ਰੇਨ ਨੂੰ ਉਡੀਕ ਰਹੇ ਸੀ ਇਹਨਾਂ ਨੂੰ ਟ੍ਰੇਨ ਅੱਗੇ ਰੁਕੀ ਅਤੇ ਇੱਕ ਡੱਬੇ ਦੇ ਵਿੱਚੋਂ ਰਾਤ ਉਤਰੀ ਅਤੇ ਇੱਕ ਦੇ ਵਿੱਚੋਂ ਉਹਨੂੰ ਵੇਖ ਕੇ ਸੀ ਨੂੰ ਫਿਰ ਬਾਪੂ ਜੀ ਨੂੰ ਕਵੀਸ਼ਰੀ ਸੀ ਜਿਹੜੀ ਅੱਜ ਤੱਕ ਸੁਣੀ ਜਾਂਦੀ ਹੈ ਜੰਗ ਜੰਕਸ਼ਨ ਦੇ ਨਾਲ ਗੱਡੀ ਟਿੱਕਾ ਲੈ ਕੇ ਜਾ ਰਹੇ ਉਹ ਕੁਛ ਬੰਦ ਮੈਂ ਮੈਂ ਚਾਹੂੰ ਕਿਉਂਕਿ ਮੇਰੇ ਬੇਟੇ ਦੇ ਪੜਨਾਤਾ ਉਹਨਾਂ ਦੀ ਯਾਦ 'ਚ ਸਮਾਗਮਾਂ 'ਤੇ ਦੋ ਰਹਿਣਾ ਕਵੀਸ਼ਰੀ ਦੀਆਂ ਵਿਕਾਸ਼ ਵੀ ਆ ਰਹੇ ਮੇਰੇ ਨਾਲ ਮਾੜਾ ਜਿਹਾ ਸਾਥ

지금 어디 사는 거예요?

0: ਡਾਕਟਰ ਜਸਵਿੰਦਰ ਸ਼ਰਮਾ ਨੇ ਮੁੱਖ ਬੁਲਾਰੇ ਵਜੋਂ ਕਰਨੈਲ ਸਿੰਘ ਪਾਰਸ ਦੀ ਕਵੀਸ਼ਰੀ ਕਲਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ
1: ਉਹਦੇ ਵਿੱਚ ਹਰੇਕ ਕਮਿਸ਼ਨ ਨੇ ਉਹਨੂੰ ਆਪਣੀ ਮੌਲਿਕਤਾ ਨਾਲ ਆਪਣੀ ਸ਼ੈਲੀ ਦੇ ਨਾਲ ਕਵਿਤਾ ਦੇ ਵਿੱਚ ਲੈ ਕੇ ਸਾਡੇ ਕੋਲ ਪੱਤਲ ਸੀ ਪੱਤਲ ਜਦੋਂ ਜਨ ਬਦਲੀ ਤੇ ਜਨ ਛਡਾਉਣੀ ਕਵਿਤਾ ਦਾ ਇੱਕ ਹੁਣ ਬੰਨਿਆ ਹੋਇਆ ਤੇ ਆਜ਼ਾਦ ਹੋਣਾ ਇਹ ਸਾਡੀ ਆਜ਼ਾਦੀ ਤੇ ਗੁਲਾਮੀ ਦੋ ਹੀ ਜੰਗ ਵਿੱਚ ਪੱਤਲ ਇੱਕ ਤਰੀਕੇ ਦੇ ਵੀ ਕਰਦਾ ਹੁਣ ਬਾਕੀ ਦਾ ਟਾਈਮ ਹੋਣਾ ਪੱਤਲ ਖੜ ਕੇ ਲੈ ਜਾਂਦੀ ਸੀ ਕੋਈ ਜਿਹਨੂੰ ਜਿਹੜਾ ਦਾਨਿਸ਼ਵਰ ਹੁੰਦਾ ਸੀ ਉਹੀ ਬੋਲਦਾ ਬਾਰੇ ਉੱਚੇ ਸੁਰ ਦੇ ਵਿੱਚ ਜਿਹੜਾ ਕਮਿਸ਼ਰੀ ਦਾ ਉਹ ਮਾਲਵੇ ਦੀ ਜਿਹੜੀ ਭਾਸ਼ਾਈ ਵਿਸ਼ੇਸ਼ਤਾ ਦੀ ਦਿੱਤੀ ਦਾ ਦਿੱਤਾ ਸੀ ਤਾਂ ਕਮਿਸ਼ਰੀ ਸ਼ਬਦ ਆ ਜਿਹੜਾ ਸਾਡਾ ਗੁਰੂ ਸ਼ਬਦ ਦੀ ਜਿਹੜੀ ਮਹਿਮਾ ਮਾਲਵੇ ਦੇ ਵਿੱਚ ਜੋਗਾ ਸਿੰਘ ਜੋਗੀ ਹੋਣਾ ਨੇ ਮਾਝੇ ਦੇ ਵਿੱਚ ਜਾ ਕੇ ਕਮਿਸ਼ਰੀ ਦਾ ਉਹਦਾ ਐਡਾ ਵੱਡਾ ਉਪਰਾਲਾ ਖੜਾ ਕੀਤਾ ਸਿੱਖ ਇਤਿਹਾਸ ਦੇ ਉਹਨਾਂ ਪੱਤਰਾਂ ਨੂੰ ਉਹਨਾਂ ਨੇ ਕਵਿਤਾ ਦੇ ਵਿੱਚ ਲੈ ਕੇ ਆਉਂਦਾ ਉਹ ਬੜਾ ਕਮਾਲ ਹੋਇਆ ਅਤੇ ਕਮਿਸ਼ਰੀ ਜਿਹੜੀ ਆ ਮਾਲਵੇ ਦੇ ਅੰਦਰ ਨੂੰ ਲੇਖਕ ਦੇ ਪੂਰੇ ਪੰਜਾਬ ਦੇ ਵਿੱਚ ਫੈਲ ਗਈ ਅਤੇ ਪਾਰਸ ਹੋਣਾ ਨੇ ਇਹਨਾਂ ਨੂੰ ਪੂਰੇ ਵਿਸ਼ਵ ਦੇ ਵਿੱਚ ਕਮਿਸ਼ਰੀ ਦੀਆਂ ਜਿਹੜੀਆਂ ਮੁੱਖ ਵਿਸ਼ੇਸ਼ਤਾਵਾਂ ਨੇਗੀਆਂ ਉਹਨਾਂ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਪ੍ਰਚਾਰ ਪ੍ਰਚਾਰ ਦੇ ਵਿੱਚ ਇਹਦਾ ਛੰਦ ਪ੍ਰਬੰਧ ਆ ਜਾਣਾ ਹਰੇਕ ਛੰਦ ਦੀ ਵੱਖਰੀ ਗੈਰ ਸ਼ੈਲੀ ਜੇ ਆਉਣਾ ਵਾਲਾ ਤਾਂ ਵੱਖਰੀ ਗੈਰ ਸ਼ੈਲੀ ਹੈ ਝੂਠ ਗਾਉਣੀ ਹੈ ਵੱਖਰੀ ਹੈ ਕੰਜ ਗਾਉਣੀ ਹੈ ਵੱਖਰੀ ਹੈ ਉਹਦਾ ਹਰੇਕ ਛੰਦ ਦਾ ਆਪਣਾ ਪ੍ਰਬੰਧ ਹੈ ਹਰੇਕ ਦੀ ਵੱਖੋ ਵੱਖਰੀ ਜਿਹੜੀ ਆ ਉਹ ਗੈਰ ਸ਼ੈਲੀ ਹੈ ਜਿਹੜੀਆਂ ਸਾਡੀਆਂ ਪ੍ਰੰਪਰਕ ਗੈਰ ਸ਼ੈਲੀਆਂ ਨੇ ਬਹੁਤੇ ਕਮਿਸ਼ਨ ਕਈ ਵਾਰ ਗੀਤਾਂ ਦੇ ਤਰਜ਼ਾਂ ਦੇ ਉੱਤੇ ਗਾ ਜਾਂਦੇ ਨੇ ਮੈਂ ਚਾਹੁੰਦਾ ਕਿ ਕੋਸ਼ਿਸ਼ ਕੀਤੀ ਜਾਵੇ ਉਹਨਾਂ ਨੂੰ ਸਹੀ ਪ੍ਰਮਾਣਿਤ ਤਰਜ਼ਾਂ ਦੇ ਉੱਤੇ ਹੀ ਗਾਇਆ ਜਾਵੇ ਤਾਂ ਕਿ ਉਹਦਾ ਮੌਲਿਕ ਰੂਪ ਕਮਿਸ਼ਨ ਦਾ ਬਣਿਆ ਬਣੇ ਉਸ ਤੋਂ ਬਾਅਦ ਅਗਲੀ ਗੱਲ ਜਿਹੜੀ ਇਹਦੇ ਵਿੱਚ ਛੰਦ ਪ੍ਰਬੰਧ ਦੀ ਗੱਲ ਜਿਹੜੀ ਹੋ ਰਹੀ ਹੈ ਇਹਦਾ ਪਹਿਲਾ ਜਿਹੜਾ ਆਧਾਰ ਸੀ ਉਹ ਭਾਰਤੀ ਤਿੰਗਲ ਸੀ ਤਿੰਗਲ ਤੋਂ ਬਾਅਦ ਫਿਰ ਸਾਡੇ ਲੋਕ ਕਾਲ ਦੇ ਵਿੱਚ ਜਿਹੜੇ ਛੰਦ ਪਏ ਸੀ ਬੋਲੀ ਛੰਦ ਸਾਡਾ ਬਹੁਤ ਕਮਾਲ ਦਾ ਛੰਦ ਆ ਛੱਜੂ ਸਿੰਘ ਗੁਰਨਾਲਾ ਖਰਾਉਂਡ ਅਤੇ ਲੋਕੋ ਵਾਲੇ ਤਾਰੇ ਨੇ ਇੰਨਾ ਵੱਡਾ ਤਜਰਬਾ ਕੀਤਾ ਕਿ ਕਿੰਨੇ ਕਿੰਨੇ ਕਿੱਸੇ ਉਹਨਾਂ ਨੇ ਬੋਲੀ ਸ਼ਬਦ ਦੇ ਵਿੱਚ ਦਿੱਤੇ ਜਦੋਂ ਛੱਜੂ ਸਿੰਘ ਗੁਰਨਾਲਾ ਗੁੰਦਰਾਲਾ ਖਰਾਉਂਡ ਤੋੜਾ ਝਾੜਦੇ ਆ ਨੇਤਰ ਦੇਖੋ ਦੇ ਦੋ ਲਾਲਾਂ ਦਾ ਜੋੜਾ ਇਸੇ ਤਰ੍ਹਾਂ ਖੂਹ ਦੇ ਚੱਕ ਬੰਦ ਮੈਂ ਮੁੜ ਕੇ ਨਹੀਂ ਆਇਆ ਇਸ ਫਿਰ ਉਸ ਤੋਂ ਬਾਅਦ ਕਮਿਸ਼ਨਾਂ ਦੇ ਵਿੱਚ ਪਿੰਗਲ ਦੀ ਅਤੇ ਲੋਕ ਛੰਦਾਂ ਦੀ ਤਰਜ ਅਤੇ ਨਵੇਂ ਛੰਦ ਪੈਦਾ ਕਰਨ ਗੰਗਾ ਸਿੰਘ ਭੂੰਦਰ ਦੇ ਆਪਣੇ ਆਪ ਨੂੰ ਸ਼੍ਰੋਮਣੀ ਕਮਿਸ਼ਨ ਐਲਾਨ ਕਮਿਸ਼ਨ ਦੇ ਵਿੱਚ ਇਸ ਗੱਲ ਦੀ ਥੋੜ੍ਹੀ ਚਰਚਾ ਛਿੜੀ ਕਿ ਇਹਦਾ ਕੋਈ ਵਿਧਾਨ ਹੋਣਾ ਚਾਹੀਦਾ ਕਿ ਸ਼੍ਰੋਮਣੀ ਕਮਿਸ਼ਨ ਦਾ ਹੋਵੇ ਫੈਸਲਾ ਹੋਇਆ ਕਿ ਥਾਲੇ ਦੇ ਮੇਲੇ ਦੇ ਉੱਤੇ ਸਾਰੇ ਕਮਿਸ਼ਨ ਆਉਣਗੇ ਨਵਾਂ ਸ਼ਬਦ ਘੜ ਕੇ ਨਵੇਂ ਉਹਦੇ 'ਚ ਗੱਲ ਕਰ ਤਾਂ ਬਾਬੂ ਰਾਜਵਲੀ ਜੀ ਨੇ ਉੱਥੇ ਬਾਬੂ ਚਾਲ ਛੰਦ ਘੜਿਆ ਜਿਹਨੂੰ ਸਾਰੇ ਕਮਿਸ਼ਨਾਂ ਨੇ ਪ੍ਰਵਾਨ ਕੀਤਾ ਅਤੇ ਬਾਬੂ ਜੀ ਨੇ ਸ਼੍ਰੋਮਣੀ ਕਮਿਸ਼ਨ ਉਸ ਤੋਂ ਬਾਅਦ ਵੀ ਸਾਡੇ ਕੋਲ ਇਹਦਾ ਵਿਚਾਰ ਪੱਖ ਵਿਚਾਰ ਪੱਖ ਦੇ ਵਿੱਚ ਇਹਦੇ ਅਸੀਂ ਵਿਸ਼ੇ ਨੂੰ ਜਿਹਦੇ ਕੋਈ ਸੀਮਾ ਹੀ ਕੋਈ ਮੈਨੂੰ ਲੱਗਦਾ ਵੀ ਜੇ ਤੁਸੀਂ ਪੁਰਾਣੀ ਉਸ ਕਮਿਸ਼ਰੀ ਨੂੰ ਦੇਖੀਏ ਕੋਈ ਵੀ ਵਿਸ਼ਾ ਅਜਿਹਾ ਮੈਨੂੰ ਨਹੀਂ ਲੱਗਿਆ ਵੀ ਜਿਹੜਾ ਕਮਿਸ਼ਰੀ ਨੇ ਆਪਣੇ ਆਪ ਦੇ ਵਿੱਚ ਨਾਮ ਨੂੰ ਕਵਿਤਾ ਦੇ ਉੱਤੇ ਜਾਂਦਾ ਮਨੋਰੰਜਨ ਕਾਨੂੰਨ ਦੇ ਨਾਲ ਨਾਲ ਜਿਹੜੀ ਕਮਿਸ਼ਰੀ ਆ ਅਸਲ ਸਮਾਜਿਕ ਮੁੱਦਿਆਂ ਦੀ ਇਤਿਹਾਸ ਕਾਰੀ ਵੀ ਕਰਦੀ ਹੈ ਮਨੋਰੰਜਨ ਦਾ ਕੇਂਦਰ ਵੀ ਬਣਾਉਂਦੀ ਆ ਉਹਨਾਂ ਨੂੰ ਅਤੇ ਸਵੈ ਮਾਣ ਦੀ ਜਿਹੜੀ ਰੱਖਿਆ ਜਿੰਨੀ ਕਮਿਸ਼ਰੀ ਕੌਮਾਂ ਦੇ ਵਿੱਚ ਰਹੀ ਹੈ ਇਹ ਦਰਬਾਰੀ ਨਹੀਂ ਸੀ ਕਦੇ ਕਮਿਸ਼ਨਾਂ ਦੀ ਜਿਹੜੀ ਲਾਬਰੀ ਦੀ ਪਰੰਪਰਾ ਰਹੀ ਉੱਥੇ ਮਰ ਗਈ ਪਰ ਉਹਨਾਂ ਨੇ ਕਦੇ ਦਰਬਾਰੀ ਵਾਲੀ ਗੱਲ ਕੀਤੀ ਦਰਬਾਰੀ ਨਹੀਂ ਮਿਲੀ ਸਰਕਾਰਾਂ ਜੇ ਕਦੇ ਸੁਣਨੇ ਨੂੰ ਜਾਏ ਕਦੇ ਪਹਿਲਾਂ ਤੋਂ ਅਸੀਂ ਚਾਹੀਏ
0: ਇਸ ਮੌਕੇ ਸ੍ਰੀ ਸੇਵਾ ਸਿੰਘ, ਹਰਵਿੰਦਰ ਸਿੰਘ ਰੋਡੇ ਤੇ ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ ਦੇ ਕਵੀਸ਼ਰੀ ਜਥੇ ਨੇ ਕਵੀਸ਼ਰੀ ਰੰਗ ਪੇਸ਼ ਕੀਤਾ। ਆਓ ਸੁਣਦੇ ਹਾਂ ਕੁਝ ਕਵੀਸ਼ਰੀਆਂ।

شهور.

0: ਬੀਤੀ 30 ਜੂਨ ਨੂੰ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਕਾਨਪੁਰ ਵਿਖੇ ਔਰਤਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਇੱਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਮਹਿਲਾਵਾਂ ਨੂੰ ਕਾਨੂੰਨੀ ਅਧਿਕਾਰਾਂ ਅਤੇ ਉਨ੍ਹਾਂ ਦੀ ਸੁਰੱਖਿਆ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਅਨੂਰਤਨ ਕੌਰ ਨੇ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਹਿੰਸਾ ਪੀੜਤ ਔਰਤਾਂ ਲਈ ਇੱਕ ਅਜਿਹਾ ਕੇਂਦਰ ਹੈ ਜਿੱਥੇ ਉਨ੍ਹਾਂ ਨੂੰ ਇੱਕ ਹੀ ਥਾਂ ਤੇ ਤੁਰੰਤ ਮੁਫ਼ਤ ਅਤੇ ਜ਼ਰੂਰੀ ਸੇਵਾਵਾਂ ਉਪਲਬਧ ਕਰਵਾਈਆਂ ਜਾਂਦੀਆਂ ਨੇ। ਇਸ ਸੈਂਟਰ ਵੱਲੋਂ ਪੁਲਿਸ ਸਹਾਇਤਾ ਦੀ ਤਤਕਾਲ ਉਪਲਬਧਤਾ, ਡਾਕਟਰੀ ਜਾਂਚ ਅਤੇ ਉਚਿਤ ਇਲਾਜ, ਸਾਈਕੋ ਸੋਸ਼ਲ ਸਪੋਰਟ, ਕਾਨੂੰਨੀ ਸਲਾਹ ਅਤੇ ਮੁਫ਼ਤ ਕਾਨੂੰਨੀ ਸਹਾਇਤਾ ਵੀ ਮੁਹੱਈਆ ਕਰਵਾਈ ਜਾਂਦੀ ਹੈ। ਇਸ ਮੌਕੇ ਸਖੀ ਵਨ ਸਟਾਪ ਸੈਂਟਰ ਦੇ ਇੰਚਾਰਜ ਰਜਨੀ ਬਾਲਾ ਨੇ ਆਈਆਂ ਮਹਿਲਾਵਾਂ ਨੂੰ ਹਿੰਸਾ ਦੀਆਂ ਕਿਸਮਾਂ, ਰਿਪੋਰਟ ਕਰਨ ਦੇ ਤਰੀਕਿਆਂ ਅਤੇ ਉਨ੍ਹਾਂ ਨੂੰ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਵੀ ਦਿੱਤੀ। ਬੀਤੀ 1 ਜੁਲਾਈ ਨੂੰ ਪਟਿਆਲਾ ਦੇ ਸਰਕਾਰੀ ਮਾਤਾ ਕੁਸ਼ਲਿਆ ਹਸਪਤਾਲ ਦੇ ਡਾਕਟਰਾਂ ਵੱਲੋਂ ਡਾਕਟਰ ਦਿਵਸ ਮਨਾਉਂਦੇ ਹੋਏ ਹਸਪਤਾਲ ਵਿੱਚ ਫਲਦਾਰ ਬੂਟੇ ਲਗਵਾਏ ਗਏ। ਇਸ ਮੌਕੇ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਮੈਡੀਕਲ ਸੁਪਰਡੈਂਟ ਡਾਕਟਰ ਵਿਕਾਸ ਗੋਇਲ ਨੇ ਕਿਹਾ ਹੈ ਕਿ ਮੌਸਮੀ ਤਬਦੀਲੀ ਦਾ ਪ੍ਰਭਾਵ ਹੁਣ ਪੂਰੀ ਦੁਨੀਆ ਤੇ ਦੇਖਣ ਨੂੰ ਮਿਲ ਰਿਹਾ ਹੈ। ਯੂਰਪ ਵਿੱਚ ਇਸ ਸਮੇਂ ਹੀਟ ਵੇਵ ਕਾਰਨ ਹੋ ਰਹੀਆਂ ਮੌਤਾਂ ਵਾਤਾਵਰਨ ਸੰਬੰਧੀ ਹੁਣ ਸਾਰੇ ਵਿਸ਼ਵ ਨੂੰ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕਰ ਰਹੀਆਂ ਨੇ। ਇਸ ਮੌਕੇ ਡਾਕਟਰ ਸੁਮੀਤ ਸਿੰਘ ਨੇ ਕਿਹਾ ਕਿ ਇਸ ਲੋੜ ਨੂੰ ਦੇਖਦੇ ਹੋਏ ਹਰੇਕ ਵਿਅਕਤੀ ਨੂੰ ਆਪਣੇ ਪੱਧਰ ਤੇ ਵਾਤਾਵਰਨ ਨੂੰ ਬਚਾਉਣ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਨੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੱਕੀਆਂ ਥਾਵਾਂ ਦੇ ਕਿਨਾਰੇ ਤੇ ਬੂਟੇ ਲਗਾਉਣ ਦੇ ਨਾਲ ਨਾਲ ਬਰਸਾਤੀ ਪਾਣੀ ਦੀ ਸੰਭਾਲ, ਟੋਭਿਆਂ ਨੂੰ ਦੁਬਾਰਾ ਸੁਰਜੀਤ ਕਰਨ ਦੀ ਵੀ ਲੋੜ ਹੈ। ਬੀਤੀ 2 ਜੁਲਾਈ ਨੂੰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਧੂਰੀ ਦੇ ਸਾਹਿਤ ਸਦਨ ਵਿੱਚ ਸਾਹਿਤ ਸਭਾ ਧੂਰੀ ਵੱਲੋਂ ਇੱਕ ਵਿਸ਼ੇਸ਼ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਨਾਮਵਰ ਨਾਵਲਕਾਰ ਜਗਦੇਵ ਸ਼ਰਮਾ ਦਾ ਨਾਵਲ ਇੱਕ ਸਦੀ ਦੀ ਮੌਤ ਨੂੰ ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਮੰਡਲ ਵਿੱਚ ਪਵਨ ਹਰਚੰਦਪੁਰੀ, ਕਰਮ ਸਿੰਘ ਜ਼ਖਮੀ ਅਤੇ ਸੁਰਿੰਦਰ ਸ਼ਰਮਾ ਸ਼ਾਮਲ ਹੋਏ। ਸ੍ਰੀ ਸੁਰਿੰਦਰ ਸ਼ਰਮਾ ਨੇ ਨਾਵਲ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਲੇਖਕ ਨੇ ਇਸ ਨਾਵਲ ਦੇ ਵਿੱਚ ਮਾਲਵੇ ਦੇ 100 ਸਾਲਾ ਇਤਿਹਾਸ ਨੂੰ ਚਿਤਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਤੇ ਗੁਰਮੀਤ ਸਿੰਘ ਸੋਹੀ, ਰਜਿੰਦਰ ਰਾਜਨ, ਚਰਨਜੀਤ ਸਕੈਂਥ ਸਣੇ ਉੱਘੇ ਨਾਮਵਰ ਲੇਖਕ ਤੇ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਬੀਤੀ 3 ਜੁਲਾਈ ਨੂੰ ਪੰਜਾਬ ਟਰੇਡ ਕਮਿਸ਼ਨ ਵੱਲੋਂ ਪਟਿਆਲਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦੀ ਸਾਂਝੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਪੰਜਾਬ ਟਰੇਡ ਕਮਿਸ਼ਨ ਪਟਿਆਲਾ ਦੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ, SHO ਗੁਰਸੇਵਕ ਸਿੰਘ ਅਤੇ ਟ੍ਰੈਫਿਕ ਇੰਚਾਰਜ ਗੁਰਬਚਨ ਸਿੰਘ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਨਾਲ ਆਪਣੀਆਂ ਸਮੱਸਿਆਵਾਂ ਨੂੰ ਸਾਂਝਾ ਕੀਤਾ, ਜਿਨ੍ਹਾਂ ਨੂੰ ਕਿਤੇ ਪਟਿਆਲਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹੱਲ ਕਰਨ ਦਾ ਭਰੋਸਾ ਦਿੱਤਾ। ਬੀਤੀ 3 ਜੁਲਾਈ ਨੂੰ ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕੌਮਾਂਤਰੀ ਪਲਾਸਟਿਕ ਮੁਕਤ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥਣ ਅਰਸ਼ਦੀਪ ਕੌਰ ਨੇ ਦੱਸਿਆ ਕਿ ਇਹ ਦਿਵਸ ਹਰ ਸਾਲ 3 ਜੁਲਾਈ ਨੂੰ ਦੁਨੀਆ ਭਰ ਵਿੱਚ ਕੌਮਾਂਤਰੀ ਪਲਾਸਟਿਕ ਬੈਗ ਮੁਕਤ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਪਲਾਸਟਿਕ ਦੀ ਵਰਤੋਂ ਨੂੰ ਘਟਾਉਣਾ ਅਤੇ ਵਾਤਾਵਰਨ ਦੇ ਪ੍ਰਦੂਸ਼ਣ ਨੂੰ ਘੱਟ ਕਰਨਾ ਹੈ ਅਤੇ ਆਮ ਲੋਕਾਂ ਨੂੰ ਸਿੰਗਲ ਯੂਜ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨਾ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸਤਵੀਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਮੁਹਿੰਮ ਦੀ ਸ਼ੁਰੂਆਤ ਸਾਲ 2016 ਵਿੱਚ ਫ੍ਰੀ ਫਰੋਮ ਪਲਾਸਟਿਕ ਮੂਵਮੈਂਟ ਦੁਆਰਾ ਕੀਤੀ ਗਈ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਹਰਪ੍ਰੀਤ ਸਿੰਘ ਵੈਦਵਾਨ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸੇ ਤਰ੍ਹਾਂ ਮੇਰਾ ਪਟਿਆਲਾ ਮੈਂ ਹੀ ਸਵਾਰਾਂ NGO ਦੇ ਮੁੱਖ ਪ੍ਰਬੰਧਕ ਕੈਪਟਨ ਸੁਖਜੀਤ ਕੌਰ ਸਾਹਨੇਵਾਲ ਨੇ ਵੀ ਪਟਿਆਲਾ ਦੇ ਵੱਖ ਵੱਖ ਥਾਵਾਂ ਤੇ ਪਲਾਸਟਿਕ ਮੁਕਤ ਅਭਿਆਨ ਦੀ ਸ਼ੁਰੂਆਤ ਕੀਤੀ ਤੇ ਪਲਾਸਟਿਕ ਤੋਂ ਪਟਿਆਲੇ ਨੂੰ ਮੁਕਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਉਨ੍ਹਾਂ ਨੇ ਬੋਲਦਿਆਂ ਕਿਹਾ,
1: ਮੇਰਾ ਪਟਿਆਲਾ ਮੈਂ ਹੀ ਸਵਾਰਾਂ, ਆਹ ਇੱਕ ਮੁਹਿੰਮ ਹੈ ਜਿਹੜੇ ਕੁਝ ਪਟਿਆਲਵਿਆਂ ਨੇ ਜਿਨ੍ਹਾਂ ਦੀ ਇੱਕ ਰੂਹ ਪਟਿਆਲੇ ਦੇ ਅੰਦਰ ਵਸਦੀ ਹੈ। ਪਟਿਆਲੇ ਨੂੰ ਸੋਹਣਾ ਸਾਫ਼ ਸੁਥਰਾ ਦੇਖਣ ਦਾ ਇੱਕ ਜਜ਼ਬਾ ਹੈਗਾ। ਉਹਨਾਂ ਨੇ ਸ਼ੁਰੂ ਕੀਤੀ ਸਪਟੈਂਬਰ 2025 'ਚ, ਜਿਹੜੀ ਅੱਜ ਇੱਕ ਤੇਜ਼ ਹਵਾ ਦੀ ਤਰ੍ਹਾਂ ਫੈਲਦੀ ਜਾ ਰਹੀ ਹੈ ਪੂਰੇ ਪਟਿਆਲਵਿਆਂ ਨੂੰ ਆਪਣੇ ਨਾਲ ਲੈਣ ਵਾਸਤੇ। ਅਸੀਂ ਚਾਹੁੰਦੇ ਹਾਂ ਕਿ ਪਟਿਆਲਾ ਜਿਹੜਾ ਕਿ ਪਹਿਲਾਂ ਇੱਕ ਸ਼ਾਹੀ ਪਟਿਆਲਾ ਹੁੰਦਾ ਸੀਗਾ, ਮੁੜ ਉਸ ਤਰ੍ਹਾਂ ਇੱਕ ਸੋਹਣਾ ਸ਼ਾਹੀ ਪਟਿਆਲਾ ਸਾਡੀ ਸ਼ਾਨ ਵਰਗਾ ਬਣੇ ਅਤੇ ਸਾਰੇ ਮਾਣ ਕਰਨ ਕਿ ਇਸ ਸ਼ਹਿਰ 'ਚ ਜਾ ਕੇ ਵੇਖਣਾ ਚਾਹੀਦਾ ਕਿ ਕਿਵੇਂ ਇੰਨਾ ਸਾਫ਼ ਰਹਿੰਦਾ। ਸਾਡੇ ਮੇਰਾ ਪਟਿਆਲਾ ਮੈਂ ਹੀ ਸਵਾਰਾ NGO ਨੇ ਹਰ ਉਹ ਜਗ੍ਹਾ, ਪੋਲੋ ਗਰਾਊਂਡ, ਬਾਰਾਂਦਰੀ ਗਾਰਡਨਸ, ਨਾਭਾ ਰੋਡ, ਥਾਪਰ ਕਾਲਜ, YPS ਰੋਡ, ਨਿਊ ਆਫਿਸਰਸ ਕਾਲਨੀ, SST ਨਗਰ, ਬਹੁਤ ਸਾਰੀਆਂ ਜਗ੍ਹਾ ਅਸੀਂ ਸਾਫ਼ ਕੀਤੀਆਂ, ਮੁੜ ਸਾਫ਼ ਕੀਤੀਆਂ। ਪਰ ਉਹ ਮੁਹਿੰਮ ਸਾਨੂੰ ਲੱਗਦਾ ਸੀਗਾ ਕਿ ਜਦੋਂ ਤੱਕ ਅਸੀਂ ਪਟਿਆਲਵੀਆਂ ਨੂੰ ਦੱਸੀਏ ਨਾ ਕਿ ਕਚਰਾ ਸੁੱਟਣਾ ਨਹੀਂ ਹੈ, ਕਿ ਕੂੜਾ ਬਾਹਰ ਨਹੀਂ ਸੁੱਟਣਾ, ਕੂੜਾ ਡਸਟਬਿਨਾਂ 'ਚ ਸੁੱਟਣਾ ਹੈ, ਅਸੀਂ ਸਕੂਲਾਂ 'ਚ ਗਏ, ਕਾਲਜਾਂ 'ਚ ਗਏ, ਸੋ ਉਹ ਹੁਣ ਇੱਕ ਮੁਹਿੰਮ ਜਿਹੜੀ ਹੈਗੀ ਹੈ ਸ਼ੁਰੂ ਹੋ ਗਈ ਹੈ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪਲਾਸਟਿਕ ਨਾ ਵਰਤੋਇਆ ਜਾਏ, ਕੱਪੜੇ ਦੇ ਬੈਗਸ ਯੂਜ ਕਰੀਏ, ਅਸੀਂ ਨੋ ਪਲਾਸਟਿਕ ਨੂੰ ਪੂਰੀ ਤਰੀਕੇ ਨਾਲ ਇਸ ਮੁਹਿੰਮ ਨੂੰ ਲਾਗੂ ਕਰਨਾ ਚਾਹੁੰਦੇ ਹਾਂ। ਸਾਡੇ ਜਿੰਨੇ ਵਾਰੀਅਰਸ ਹੈ ਅਸੀਂ ਕੋਈ ਪਲਾਸਟਿਕ ਦੀ ਬੋਟਲਸ 'ਚ ਪਾਣੀ ਨਹੀਂ ਪੀਂਦੇ, ਹਰ ਜਗ੍ਹਾ ਅਸੀਂ ਇਹਨੂੰ ਮਨਾ ਕਰਦੇ ਹਾਂ, ਅਸੀਂ ਆਪਣੀਆਂ ਵਾਟਰ ਬੋਟਲਸ ਕੈਰੀ ਕਰਦੇ ਹਾਂ, ਸਿੰਗਲ ਯੂਜ ਪਲਾਸਟਿਕ ਨੂੰ ਬਿਲਕੁਲ ਨਾ ਯੂਜ ਕੀਤਾ ਜਾਏ, ਉਸ ਮੁਹਿੰਮ ਦੀ ਸਾਡੀ ਪੂਰੀ ਇੱਕ ਕੋਸ਼ਿਸ਼ ਹੁੰਦੀ ਹੈ।
0: ਇਸ ਦੇ ਨਾਲ ਹੀ ਅੱਜ ਦਾ ਸਰਗਰਮੀਆਂ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਵਾਚਕ ਅਰਪਿੰਦਰ ਖਹਿਰਾ, ਪੇਸ਼ਕਸ਼ ਮੁਹੰਮਦ ਇਮਤਿਆਜ਼।

AIR at 90. ਦੋਸਤੋ ਹੁਣ ਸੁਣਦੇ ਹਾਂ ਕਿਸਾਨ ਭਰਾਵਾਂ ਅਤੇ ਕਿਸਾਨ ਭੈਣਾਂ ਦੇ ਲਈ ਪ੍ਰੋਗਰਾਮ ਕਿਸਾਨ ਬਾਣੀ। ਬਰਸਾਤੀ ਮੌਸਮ ਵਿੱਚ ਬਾਗਬਾਨੀ ਵਿਸ਼ੇ ਉੱਤੇ ਗੱਲਬਾਤ ਕਰਨਗੇ ਡਾਕਟਰ ਗਗਨ ਕੁਮਾਰ ਅਤੇ ਇਹਨਾਂ ਨਾਲ ਗੱਲਬਾਤ ਕਰਨਗੇ ਪ੍ਰਿਤਪਾਲ ਸਿੰਘ।

0: पेश है प्रोग्राम किसान वाणी। इस प्रोग्राम के प्रायोजक ने खेतीबाड़ी ते किसान भलाई मंत्रालय भारत सरकार। किसान दोस्तों अज आपां गल करांगे बागबानी दे बारे, क्योंकि जदों खेती दे बारे विचार चर्चा चलती है तां इको गल ते आके सवाल है जिहड़ा ओह रुक जांदा है कि इसका मुनाफा किधर नूं जा रहा, जां फिर किन्ना कु मुनाफा है खेतीबाड़ी दे विच। वड्डी खेती जां छोटी खेती जदों असीं कंपैरिजन करदे हां तां बड़ियां चर्चावां हुंदियां, बड़ा कुछ साडे ज़हन च आउंदा है, पर फिर बदलदी गल चलदी है। बदल यह है कि होर किहड़े किहड़े राह ने जिहदे नाल किसान की आमदनी च वाधा हो सकता है। कुछ अजिहे विकल्प भी ने, कुछ अजिहे रस्ते भी ने जिन्हां नाल ना सिर्फ किसान की आमदन वधदी है सगों असी कुदरत वातावरण के प्रति भी होर सहाई हो सकते हैं। यानी कि उन्हां ऑप्शनस दे वल, उन्हां विकल्पां दे वल सानूं हुण होर मजबूती नाल अगे वधना पएगा। उन्हां विचों एक है जी बागवानी, यानी कि जदों असी बूटे लगाउने आ उन्हां तों फल असी प्राप्त करते हैं तो उहदी एक वड्डी मार्केट, उहदी एक बहुत वड्डी मंडी है जिस तों मुनाफा किसान वड्डी गिणती विच कमा रहे ने। हुण साडे इलाके की गल करिए, पटियाला फतेहगढ़ साहब संगरूर दे विच बागवानी दा प्रेजेंटली की कंडीशन है, तो की उम्मीदां ने, जां फिर जेकर देखिए जिहड़े साडे किसान वीर बागवानी दे वल मुड़े हुए आ उन्होंने की चैलेंजेस ने, आपां डिटेल दे विच गलबात करांगे। और साडा फोकस इस गल ते भी रहेगा क्योंकि हुण मौसम है जिहड़ा अगे बरसाती मौसम है, तो उहदे विच बूटियां दे असीं किस तरह केयर करनी है। इस वेले साडे नाल ने डॉक्टर गगन कुमार, HDO हॉर्टीकल्चर पटियाला। सब तो पहलां डॉक्टर गगन जी प्रोग्राम च स्वागत।
1: थैंक यू प्रितपाल जी, बहुत बहुत धन्यवाद तुहाडा, ते नमस्कार है जी दर्शकां नूं
0: जी। डॉक्टर साहब गल करिए, बागवानी बहुत सारे किसानों ने तो अपनाई हुई है और वधिया हो सुखी इहदा फल प्राप्त भी कर रहे हैं। कुछ ऐसे भी किसान होंदे आ जिन्हां ने कि नवा नवा इस पासे वल मूव होना है, जां फिर हुण जिवें बरसातां दा मौसम आवेगा उहदे विच आम घरां विच भी लोकां ने बूटे लाउणे हुंदे ने। बागवानी नूं इक बदल दे तौर ते जां फिर फार्मर दी इकोनमी दे तौर ते जेकर देखिए किन्ना कु सहाई हो सकदा है जी?
1: देखो, बागवानी धंधा बहुत वधिया एक धंधा है, आल्टरनेट धंधा है खेतीबाड़ी दे विच, एक बहुत वधिया बदलाव है। जे आपां इहनूं आमदन दे हिसाब नाल सोचते हैं भी किन्नी आमदन आपां नूं मिल सकदी है कणक झोने तों छड के, जे आपां आउंदे हां तां इह बागवानी च जिहड़ा भी किसान आउंदा उह कणक झोने नालों किते ज़्यादा आमदन प्राप्त करदा है, दुगनी भी हो सकती है, तिगनी भी हो सकती है। साडे कोल इहो जिहे बहुत सारे किसान ने जिहड़े बहुत ज़्यादा आमदन प्राप्त कर रहे ने, बहुत खुश ने बागवानी नूं अपना के। तो मैं तो यही कहांगा भी जिहड़े वध तो वध किसान ने वो बागवानी नाल जुड़न। बागवानी दे विच देखो कई फील्ड ने, कोई एक नहीं है
0: जी।
1: देखो तुसीं सब तो पहला बाग ही आते हैं, बाग ला सकते हैं, उस तो बिना जिहड़ियां सब्जियां ने उन्हां दी खेती कर सकदे आ, सब्जियां दे विच वी अनेकां सब्जियां ने। फिर उस तो बिना साडे कोल फुल्लां दी खेती है, अलग अलग तरहां दे फुल अपने इलाके दे विच हो सकदे ने। फुल्लां तो बाद भी फिर साडे कोल इक होर धंधा है जिहड़ा कि मशरूम
0: जी,
1: खुंभां दी खेती,
0: ठीक है जी,
1: इह वी इक अलग धंधा है। इस तो बिना भी इक साडे कोल होर है भी जे जिहड़े अक्सर लोग है जिन्हां कोल जमीन है ही नहीं कोई
0: जी,
1: बेजमीने ने, उन्हां वास्ते जिहड़ा है मधुमक्खी पालन दा धंधा है, उस दे वास्ते कोई जमीन दी लोड़ नहीं पैंदी। बागवानी महकमे वल्लों इन्हां सारिआं खेतरां दे विच, चाहे बाग ने, चाहे सब्जियां ने, चाहे फुल ने, मशरूम है, चाहे मधुमक्खी पालन है, इन्हां सारिआं दे विच टैक्निकल सपोर्ट ते वित्तीय सहायता दित्ती जांदी है
0: जी। डॉक्टर साहब जदों आपां बागवानी की गल करते हैं पंजाब दे विच, एक पासे तां उधर नीम पहाड़ी इलाके की गल करिए जिवें हुशियारपुर हो गया, पठानकोट है उधरला इलाका, फिर इधर मालवा है। जदों हरी क्रांति आई, झोने के कणक के वल ज़्यादा फोकस होया पिछले 20-30 सालों की गल करिए, मालवे का खेत्र है इत्थे ज़्यादा झोना जां कणक ते फोकस होया, पर इहदी कंपैरिजन च जदों तुलना करदे हां दुआबा जां माझा उधर बागां दे वल हाले भी किसान अज भी हैगे आ, दोवां दे विच कंपैरिजन करदे हां कि ਪਟਿਆਲੇ ਦੀ ਆਪਾਂ ਗੱਲ ਕਰੀਏ, ਫਤਿਹਗੜ੍ਹ ਸਾਹਿਬ, ਕੀ ਇੱਥੇ ਫਾਰਮਰ ਹੈ ਜਿਹੜੇ ਸਿਰਫ ਝੋਨੇ 'ਤੇ ਫੋਕਸ ਨੇ, ਜਾਂ ਹਾਲੇ ਵੀ ਇਹ ਹੈ ਕਿ ਕੁਛ ਬਦਲ ਦੀ ਤਲਾਸ਼ ਵਿੱਚ ਨੇ ਅਤੇ ਤਲਾਸ਼ ਉਹਨਾਂ ਨੂੰ ਮਿਲ ਵੀ ਰਹੀ ਹੈ ਬਾਗਬਾਨੀ 'ਚ?
1: ਹਾਂਜੀ ਪ੍ਰਿਤਪਾਲ ਜੀ, ਦੇਖੋ ਬਦਲ ਤਾਂ ਮਿਲ ਗਿਆ, ਕਿਸਾਨਾਂ ਨੂੰ ਮਿਲਿਆ ਹੋਇਆ ਹੈ।
0: ਜੀ
1: ਅਸੀਂ ਤਾਂ ਇਹ ਕਹਾਂਗੇ ਮਿਲਿਆ ਹੋਇਆ ਹੈ। ਬਹੁਤ ਸਾਰੇ ਕਿਸਾਨ ਨੇ ਜਿਹੜੇ ਕਿ ਬਾਗਬਾਨੀ ਦਾ ਧੰਦਾ ਅਪਣਾ ਰਹੇ ਨੇ, ਬਹੁਤ ਜ਼ਿਆਦਾ ਨੇ ਸਾਡੇ ਕੋਲ, ਅਸੀਂ ਜਿੰਨਾ ਮੰਨਿਆ ਜਾਂਦਾ ਉਹਦੇ ਨਾਲੋਂ ਜ਼ਿਆਦਾ ਹੀ ਨੇ। ਹਰ ਇੱਕ ਬਾਗ ਵੀ ਬਹੁਤ ਵਧੀਆ ਵਧੀਆ ਸਾਡੇ ਕੋਲ ਬਾਗ ਨੇ, ਜਿਹ 'ਚ ਕਿਸਾਨ ਬਹੁਤ ਵਧੀਆ ਸਾਡੇ ਕੋਲ ਜਿਹੜੀ ਆਮਦਨ ਪ੍ਰਾਪਤ ਕਰ ਰਹੇ ਨੇ ਵਧੀਆ ਕਰਕੇ। ਸਾਡੇ ਕੋਲ ਐਤਕੀ ਨਾਭੇ ਪਿੰਡ, ਬਿਰੜਵਾਲ ਪਿੰਡ ਹੈ ਜੀ, ਉੱਥੇ ਸਾਡੇ ਕਿਸਾਨ ਨੇ, ਉਹਨਾਂ ਨੂੰ ਇਸ ਵਾਰ CM ਅਵਾਰਡ ਵੀ ਮਿਲਿਆ। ਬਹੁਤ ਵਧੀਆ ਖੇਤੀ ਕਰ ਰਹੇ ਨੇ, ਬਾਗ ਵੀ ਲਗਾਇਆ ਹੋਇਆ ਉਹਨਾਂ ਨੇ, ਜਿਹਦੇ ਕਰਕੇ ਉਹਨਾਂ ਨੂੰ ਇਹ CM ਅਵਾਰਡ ਮਿਲਿਆ। ਉਸ ਤੋਂ ਬਿਨਾਂ ਉਹ ਸਬਜ਼ੀਆਂ ਦੀ ਖੇਤੀ ਵੀ ਕਰ ਰਹੇ ਨੇ।
0: ਮਿੱਟੀ ਦੇ ਬਾਰੇ ਕਈ ਵਾਰ ਕਈ ਤਰ੍ਹਾਂ ਦੇ ਸਵਾਲ ਹੁੰਦੇ ਨੇ ਕਿ ਮਿੱਟੀ ਦੀ ਗੁਣਵੱਤਾ ਦੇ ਮੁਤਾਬਕ ਕੀ ਟੈਸਟਿੰਗ ਤੋਂ ਬਾਅਦ ਦੱਸਿਆ ਜਾਂਦਾ, ਸੁਜੈਸਟ ਕੀਤਾ ਜਾਂਦਾ ਹੈ ਕਿ ਇਸ ਤਰ੍ਹਾਂ ਦੀ ਮਿੱਟੀ ਵਿੱਚ ਇਹ ਬੂਟੇ ਹੀ ਲਗਾਏ ਜਾ ਸਕਦੇ ਆ, ਉਸ ਤਰ੍ਹਾਂ ਦੀ ਮਿੱਟੀ ਵਿੱਚ ਉਹ ਬੂਟੇ ਲਗਾਏ ਜਾ ਸਕਦੇ ਆ? ਰਿਕਮੈਂਡੇਸ਼ਨਸ ਨੇ ਜਿਹੜੀਆਂ ਉਹ ਵੱਖ ਵੱਖ ਇਲਾਕਿਆਂ ਵਿੱਚ ਕੀ ਵੱਖ ਵੱਖ ਹੁੰਦੀਆਂ?
1: ਦੇਖੋ ਰੈਕਮੈਂਡੇਸ਼ਨ ਜਿਹੜਾ ਜਿਹੜੇ ਤੁਸੀਂ ਜਿਵੇਂ ਪਹਿਲਾਂ ਦੱਸਿਆ ਨੀਮ ਪਹਾੜੀ ਇਲਾਕੇ ਨੇ
0: ਜੀ,
1: ਜਾਂ ਆਪਣੇ ਮੈਦਾਨੀ ਇਲਾਕੇ ਆ ਗਏ, ਜਾਂ ਪੰਜਾਬ ਦਾ ਸਦਰਨ ਰੀਜਨ ਹੈਗਾ, ਉਸ ਰੀਜਨ ਦੇ ਹਰੇਕ ਰੀਜਨ ਦੇ ਵਿੱਚ ਅੱਡ ਅੱਡ ਤਰ੍ਹਾਂ ਦੇ ਫਰੂਟ ਪਲਾਂਟਸ ਲੱਗਦੇ ਨੇ। ਕਈ ਏਰੀਏ ਰੇਨ ਫੈਡ ਨੇ, ਉਹਨਾਂ ਦੇ ਰੇਨ ਫੈਡ ਦੇ ਮੁਤਾਬਕ ਬੂਟੇ ਲੱਗਦੇ ਨੇ। ਜਿਹੜੇ ਜਿਵੇਂ ਤੁਸੀਂ ਪਹਿਲਾਂ ਦੱਸਿਆ ਨੀਮ ਪਹਾੜੀ ਇਲਾਕੇ ਨੇ, ਉੱਧਰ ਲੀਚੀ ਹੈ, ਅੰਬ ਹੈ, ਜਾਂ ਕਿੰਨੂ, ਇਹ ਫਲ ਜ਼ਿਆਦਾ ਹੋ ਰਹੇ ਨੇ। ਆਪਣੇ ਏਰੀਆ ਜਿਹੜਾ ਹੈ ਪਟਿਆਲੇ ਦਾ ਏਰੀਆ ਹੈ, ਲੁਧਿਆਣਾ ਹੈਗਾ, ਜਾਂ ਫਤਿਹਗੜ੍ਹ ਸਾਹਿਬ ਹੈ, ਸੰਗਰੂਰ ਆ ਗਿਆ, ਇਹਨਾਂ ਇਲਾਕਿਆਂ ਦੇ ਵਿੱਚ ਅਮਰੂਦ ਸਭ ਤੋਂ ਵੱਡਾ ਇੱਕ ਫਲ ਹੈ ਜਿਹੜਾ ਹੁੰਦਾ। ਉਸ ਤੋਂ ਬਿਨਾਂ ਆਪਣੇ ਏਰੀਏ 'ਚ ਨਾਸ਼ਪਾਤੀ ਹੋ ਗਿਆ
0: ਜੀ,
1: ਬੱਗੂ ਗੋਸ਼ਾ ਹੋ ਗਿਆ, ਉਸ ਤੋਂ ਬਿਨਾਂ ਇੱਕ ਆੜੂ
0: ਜੀ,
1: ਆੜੂ ਦਾ ਫਲ ਹੈ, ਉਹ ਵੀ ਆਪਣੇ ਏਰੀਏ 'ਚ ਵਧੀਆ ਕਾਮਯਾਬ ਹੈ। ਇਹਨਾਂ ਤਿੰਨ ਫਲਾਂ ਤੋਂ ਬਿਨਾਂ ਆਪਣੇ ਇਲਾਕੇ ਦੇ ਵਿੱਚ ਅੰਬ ਵੀ ਵਧੀਆ ਹੋ ਸਕਦਾ, ਬੇਰ ਵੀ ਠੀਕ ਹੋ ਸਕਦਾ
0: ਜੀ,
1: ਇਹ ਦੋ ਆਪਸ਼ਨ ਹੋਰ ਵਧੀਆ ਹੈਗੇ ਨੇ
0: ਜੀ। ਡਾਕਟਰ ਸਾਹਿਬ, ਜਦੋਂ ਆਪਾਂ ਬਾਗਬਾਨੀ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਇਹ ਹੁੰਦਾ ਕਿ ਖੁੱਲ੍ਹੇ ਖੇਤ ਨੇ ਅਤੇ ਖੇਤ ਦੇ ਵਿੱਚ ਬੂਟੇ ਲਗਾਏ ਨੇ ਜਾਂ ਲਗਾਏ ਜਾਣਗੇ ਆਊਟਡੋਰ, ਇਨਡੋਰ ਦੀ ਜਦੋਂ ਗੱਲ ਆਉਂਦੀ ਆ, ਕੋਈ ਸ਼ਹਿਰਾਂ ਦੇ ਕਸਬਿਆਂ ਦੇ ਲੋਕ ਪ੍ਰੋਫੈਸ਼ਨਲੀ ਜੇਕਰ ਕੰਮ ਕਰਨਾ ਚਾਹੁੰਦੇ ਆ, ਇਨਡੋਰ ਜਿਵੇਂ ਮਸ਼ਰੂਮ ਦੀ ਗੱਲ ਚੱਲੀ ਸੀ, ਇਨਡੋਰ ਦੀਆਂ ਵੀ ਕੁਛ ਆਪਸ਼ਨ ਹੈਗੀਆਂ?
1: ਜੀ ਹਾਂ, ਦੇਖੋ ਐਕਚੁਲੀ ਇਨਡੋਰ ਦੇ ਵਿੱਚ ਫਲਦਾਰ ਬੂਟੇ ਦੇ ਚਾਂਸ ਥੋੜ੍ਹੇ ਘੱਟ ਜਾਂਦੇ ਨੇ। ਕਾਰਨ ਇਹ ਹੈ ਵੀ ਉਹਨਾਂ ਨੂੰ ਜ਼ਿਆਦਾਤਰ ਫਲਦਾਰ ਬੂਟੇ ਇਹੋ ਜਿਹੇ ਨੇ ਜਿਹਨਾਂ ਨੂੰ ਧੁੱਪ ਚਾਹੀਦੀ ਹੈ
0: ਜੀ ਜੀ।
1: ਕੁਛ ਪੌਦੇ ਜਿਵੇਂ ਕਿ ਨਿੰਬੂ ਹੋ ਗਿਆ, ਉਹਦੇ 'ਚ ਫਲ ਥੋੜ੍ਹੀ ਘੱਟ ਧੁੱਪ ਵੀ ਚੱਲ ਜਾਂਦੀ ਹੈ,
0: ਠੀਕ ਹੈ,
1: ਉਹਨਾਂ 'ਚੋਂ ਫਲ ਦੇ ਸਕਦੇ ਨੇ। ਅਤੇ ਉਹ ਘਰਾਂ ਦੇ ਵਿੱਚ ਅਕਸਰ ਆਪਾਂ ਦੇਖਦੇ ਹਾਂ, ਸ਼ਹਿਰਾਂ ਦੇ ਵਿੱਚ ਅਕਸਰ ਹੀ ਦਿੱਕਤ ਆਉਂਦੀ, ਸਪੇਸ ਦੀ ਦਿੱਕਤ ਹੈ
0: ਜੀ ਜੀ।
1: ਅਤੇ ਅਕਸਰ ਲੋਕ ਇਹ ਕਰਦੇ ਨੇ ਵੀ ਸਪੇਸ ਘੱਟ ਹੁੰਦਾ ਉਹਨਾਂ ਨੂੰ ਹੁੰਦਾ ਵੀ ਅਸੀਂ ਆਹ ਵੀ ਬੂਟਾ ਲਾ ਲਈਏ, ਉਹ ਵੀ ਬੂਟਾ ਲਾ ਲਈਏ, ਇਹ ਬੜੀ ਦਿੱਕਤ ਆਉਂਦੀ ਹੈ
0: ਕਿਤੇ ਕਿਤੇ ਵੀ ਹੁੰਦਾ ਛੱਤ 'ਤੇ ਬਾਗ।
1: ਹਾਂਜੀ ਛੱਤ 'ਤੇ, ਹਾਂ ਦੇਖੋ ਉਹ ਇੱਕ ਛੱਤ 'ਤੇ ਉੱਪਰ ਜਿਹੜੀ ਬਾਗਬਾਨੀ ਕਰ ਲੈਣਾ, ਉਹ ਇੱਕ ਨਵਾਂ ਆਪਸ਼ਨ ਆ ਗਿਆ
0: ਜੀ,
1: ਉਹਦੇ ਨਾਲ ਉਹ ਕਾਫੀ ਸਮੱਸਿਆਵਾਂ ਉਹੋ ਜਿਹੀਆਂ ਹੱਲ ਹੋ ਸਕਦੀਆਂ ਨੇ ਜੇ ਉਹਨਾਂ ਦੇ ਉੱਪਰ ਲਾ ਲੈਂਦੇ ਹਾਂ। ਪਰ ਅਦਰਵਾਈਜ਼ ਜੇ ਤੁਸੀਂ ਥੱਲੇ ਜ਼ਮੀਨ, ਅਕਸਰ ਆਪਣੇ ਕੋਲ ਵਿਹੜੇ 'ਚ ਬਹੁਤ ਘੱਟ ਥਾਂ ਹੁੰਦੀ ਹੈ ਸ਼ਹਿਰ ਦੇ ਵਿੱਚ, ਉੱਥੇ ਇੱਕ ਦੋ ਬੂਟੇ ਹੀ ਲੱਗ ਸਕਦੇ ਨੇ।
0: ਇਹਦਾ ਮਤਲਬ ਇਹ ਹੋਇਆ ਕਿ ਬੂਟਾ ਤਾਂ ਖੁੱਲ੍ਹੀ ਜਗ੍ਹਾ, ਡੂੰਘੀ ਜਗ੍ਹਾ ਭਾਲਦਾ, ਫਿਰ ਉਹ ਸਹੀ ਫਲ ਦੇਵੇਗਾ।
1: ਬਿਲਕੁਲ ਜੀ, ਬਿਲਕੁਲ।
0: ਅੱਛਾ, ਹੁਣ ਬਰਸਾਤਾਂ ਸ਼ੁਰੂ ਹੁੰਦੀਆਂ ਨੇ, ਅਤੇ ਇਸ ਸਮੇਂ ਦੌਰਾਨ ਸਾਡੇ ਇਸ ਇਲਾਕੇ ਦੇ ਵਿੱਚ ਕਿਹੜੇ ਕਿਹੜੇ ਬੂਟੇ ਲੱਗ ਸਕਦੇ ਆ, ਖੇਤ ਦੇ ਹਿਸਾਬ ਨਾਲ ਵੀ, ਜੇਕਰ ਕਿਸੇ ਨੇ ਘਰੇ ਲਾਉਣੇ ਆ, ਘਰ ਦੇ ਹਿਸਾਬ ਨਾਲ ਵੀ? ਤੁਹਾਨੂੰ
1: ਦੇਖੋ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਆਪਣਾ ਜਿਹੜਾ ਇਲਾਕਾ ਹੈ ਇਹਦੇ 'ਚ ਅਮਰੂਦ, ਨਾਸ਼ਪਾਤੀ, ਆੜੂ, ਇਹ ਤਿੰਨ ਵਧੀਆ ਸਭ ਤੋਂ ਪਹਿਲਾ ਆਪਸ਼ਨ ਹੈ
0: ਜੀ
1: ਬਾਗ ਲਾਉਣ ਦੇ ਲਈ, ਜੇ ਆਪਾਂ ਕਮਰਸ਼ੀਅਲ ਬਾਗ ਲਾਉਣਾ ਚਾਹੁੰਦੇ ਹਾਂ। ਜੇ ਘਰੇ ਵੀ ਲਾਉਣਾ ਚਾਹੁੰਦੇ ਹਾਂ ਤਾਂ ਵੀ ਇਹੀ ਵਧੀਆ ਨੇ। ਉਸ ਤੋਂ ਬਿਨਾਂ ਅੰਬ ਵੀ ਲੱਗ ਸਕਦਾ ਆਪਣੇ ਏਰੀਏ 'ਚ, ਔਲਾ ਲੱਗ ਸਕਦਾ, ਈਵਨ ਆਲੂ ਬੁਖਾਰਾ ਵੀ ਲੱਗ ਸਕਦਾ, ਬੇਰ ਲੱਗ ਸਕਦਾ। ਬੇਰ ਆਪਾਂ ਚਲੋ ਕਮਰਸ਼ੀਅਲ ਬਾਗ ਲਾ ਸਕਦੇ ਹਾਂ, ਪਰ ਜਦ ਘਰਾਂ 'ਚ ਬੇਰੀ ਆਪਾਂ ਵੈਸੇ ਅਵੋਇਡ ਕਰਦੇ ਹਾਂ,
0: ਥੋੜ੍ਹਾ ਕੰਡਿਆਂ ਕਰਕੇ
1: ਥੋੜ੍ਹੇ ਅਵੋਇਡ ਕਰਦੇ ਹਾਂ। ਪਰ ਕਮਰਸ਼ੀਅਲੀ ਬਾਗ ਲਾਉਣਾ ਤਾਂ ਆਪਾਂ ਇਹਨਾਂ ਚੀਜ਼ਾਂ ਦਾ ਲਾ ਸਕਦੇ ਹਾਂ। ਪਰ ਅਸੀਂ ਇਹ ਕਹਿੰਦੇ ਹਾਂ ਵੀ ਬਾਗ ਲਾਉਣ ਤੋਂ, ਕੋਈ ਵੀ ਬਾਗ ਲਾਉਣਾ, ਕਮਰਸ਼ੀਅਲ ਤੁਸੀਂ ਬਾਗ ਲਾਉਣਾ ਤਾਂ ਉਸ ਤੋਂ ਪਹਿਲਾਂ ਜ਼ਮੀਨ ਦੀ ਪਰਖ ਜ਼ਰੂਰ ਕਰਾਓ
0: ਜੀ।
1: ਉਹ ਜ਼ਰੂਰੀ ਇਹ ਉਸ ਕਰਕੇ ਹੋ ਜਾਂਦੀ ਹੈ ਕਿ ਦੇਖੋ ਬਾਗ ਲੱਗਣਾ ਉਹ 25-30 ਸਾਲ 50 ਸਾਲ ਬਾਗ ਚੱਲਦਾ ਹੋ ਸਕਦਾ ਚੱਲੇਗਾ, ਤਾਂ ਉਸ ਦੌਰਾਨ ਜੇ ਜ਼ਮੀਨ ਤੁਹਾਡੀ ਤੁਸੀਂ ਪਹਿਲਾਂ ਟੈਸਟ ਕਰਾ ਲਈ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਜ਼ਮੀਨ 'ਚ ਕੋਈ ਕਮੀ ਹੈ ਜਾਂ ਜ਼ਮੀਨ ਸਾਡੇ ਬਾਗ ਦੇ ਲਈ ਫਿੱਟ ਨਹੀਂ ਹੈ, ਤਾਂ ਤੁਸੀਂ ਉਸ ਹਿਸਾਬ ਨਾਲ ਬੂਟਿਆਂ ਦੀ ਸਿਲੈਕਸ਼ਨ ਕਰ ਸਕਦੇ ਹੋ, ਜਾਂ ਬਾਗ ਉਹ ਜਿਹਾ ਲਾ ਸਕਦੇ ਹੋ, ਜਾਂ ਬਾਗ ਨਹੀਂ ਲੱਗ ਸਕਦਾ ਤਾਂ ਵੀ ਹੈ ਵੀ ਬਾਗ ਨਾ ਲਾਓ, ਕੁਛ ਹੋਰ ਫਸਲ ਲਾ ਲਓ, ਇਹ ਹੋ ਸਕਦਾ। ਹੁਣ ਜ਼ਮੀਨਾਂ ਦੇ ਵਿੱਚ ਇਹ ਹੁੰਦਾ ਵੀ ਆਪਾਂ ਮਿੱਟੀ ਜਿਹੜਾ ਬਾਗ ਵਾਸਤੇ ਜ਼ਮੀਨ ਟੈਸਟ ਕਰਾਉਣੀ ਹੈ, ਤਾਂ ਉਹਦੇ ਵਿੱਚ ਇਹ ਹੁੰਦਾ ਵੀ ਤੁਸੀਂ ਜ਼ਮੀਨ ਦੇ 6 ਫੁੱਟ ਡੂੰਘਾਈ ਤੱਕ ਜ਼ਮੀਨ ਦੇ ਸੈਂਪਲ ਲੈਣੇ ਨੇ ਮਿੱਟੀ ਦੇ,
0: ਜੀ।
1: ਅਤੇ ਇਹਦੇ ਵਿੱਚ ਆਪਾਂ 7 ਸੈਂਪਲ ਬਣਦੇ ਨੇ, ਪਹਿਲੇ 1 ਫੁੱਟ ਦੇ ਵਿੱਚ 2 ਸੈਂਪਲ ਬਣਦੇ ਨੇ 6-6 ਇੰਚ ਦੇ,
0: ਜੀ।
1: ਅਤੇ ਉਸ ਤੋਂ ਬਾਅਦ 1-1 ਫੁੱਟ ਦੇ 5 ਸੈਂਪਲ ਹੋਰ, ਟੋਟਲ 7 ਸੈਂਪਲ ਬਣ ਜਾਂਦੇ ਨੇ। ਅਤੇ ਉਹ ਤੁਸੀਂ ਟੈਸਟ ਆਪਣੇ ਪਟਿਆਲੇ ਵੀ ਜਿਹੜੀਆਂ ਨੇ ਜਿਹੜੀਆਂ ਸੋਇਲ ਟੈਸਟਿੰਗ ਲੈਬਸ ਹੈਗੀਆਂ ਨੇ,

0: ਉਸ ਤੋਂ ਸਾਨੂੰ ਫਿਰ ਪਤਾ ਲੱਗ ਜਾਂਦਾ ਅੱਗੇ ਬੂਟਾ ਕਿਹੜਾ ਲਗਾਉਣਾ। ਦੇਖੋ ਜੇ ਹੁਣ ਇਲੈਕਟ੍ਰਿਕ ਕਨੈਕਟੀਵਿਟੀ ਉਹਦੇ 'ਚ 0.5 ਤੋਂ ਵੱਧ ਗਈ ਤਾਂ ਸਾਨੂੰ ਇਹ ਪਤਾ ਵੀ ਅਸੀਂ ਉਹਦੇ 'ਚ ਆੜੂ ਨਹੀਂ ਲਗਾ ਸਕਦੇ ਜਾਂ ਨਿੰਬੂ ਜਾਤੀ ਦੇ ਬੂਟੇ ਉਹਦੇ 'ਚ ਨਹੀਂ ਲਗਾ ਸਕਦੇ। ਪੀਐਚ ਦਾ ਲੈਵਲ ਹੈ 8.5 ਤੋਂ ਵੱਧ ਗਿਆ ਤਾਂ ਵੀ ਅਸੀਂ ਨਿੰਬੂ ਜਾਤੀ ਜਾਂ ਜਿਹੜਾ ਹੈਗੇ ਆੜੂ ਉਹ ਬਾਗ ਨਹੀਂ ਲਾ ਸਕਦੇ। ਉਸ ਤੋਂ ਘੱਟ ਹੈ ਤਾਂ ਆਪਾਂ ਇਸ ਕੋਈ ਵੀ ਬੂਟਾ ਲਗਾ ਸਕਦੇ ਹਾਂ
1: ਜੀ। ਡਾਕਟਰ ਸਾਹਿਬ, ਜਿਹੜੀ ਇਹ ਤੁਸੀਂ ਆਖਿਆ ਮਿੱਟੀ ਦੀ ਪਰਖ ਦੀ ਰਿਪੋਰਟ ਆ, ਇਹਦੇ ਉੱਪਰ ਕਿੰਨਾ ਕੁ ਖਰਚਾ ਆ ਜਾਂਦਾ ਅਤੇ ਸਮਾਂ ਕਿੰਨਾ ਕੁ ਲੱਗਦਾ?
0: ਦੇਖੋ ਸਮਾਂ ਤਾਂ 2 ਕੁ ਦਿਨ ਦਾ ਸਮਾਂ ਲੱਗਦਾ, ਹੱਦ 3 ਦਿਨ
1: ਜੀ,
0: ਅਤੇ ਉਹਦੇ 'ਚ ਤੁਹਾਡੀ ਰਿਪੋਰਟ ਆ ਜਾਂਦੀ ਹੈ। ਉਸ ਤੋਂ ਪਰ ਜਿਹੜਾ ਖਰਚਾ ਹੈ ਉਹ ਹੈਗਾ ਵੀ 1 ਸੈਂਪਲ ਦਾ 100 ਰੁਪਏ ਜਿਹੜਾ ਖਰਚਾ ਹੈਗਾ।
1: ਠੀਕ ਹੈ ਜੀ
0: ਜੀ,
1: ਇਹ ਮਤਲਬ ਮੁੱਢਲਾ ਆਧਾਰ ਹੋ ਗਿਆ, ਬੇਸ ਹੋ ਗਿਆ ਜਿਹਨੇ ਮਤਲਬ ਕਮਰਸ਼ਲੀ ਲਗਾਉਣਾ ਹੈ ਬਾਗ
0: ਜੀ।
1: ਫਿਰ ਡਾਕਟਰ ਸਾਹਿਬ, ਬੂਟੇ ਕਿਤੋਂ ਰਿਕਮੈਂਡ ਕੀਤੇ ਜਾਂਦੇ ਆ?
0: ਹਾਂਜੀ, ਦੇਖੋ ਅਸੀਂ ਇਹ ਰਿਕਮੈਂਡ ਕਰਦੇ ਹਾਂ ਤੁਸੀਂ ਬਾਗ ਲਾਉਣਾ, ਕਮਰਸ਼ੀਅਲ ਬਾਗ ਲਾਉਣਾ, ਉਹਦੇ ਵਾਸਤੇ ਤੁਸੀਂ ਬੂਟਾ ਕਿਸੇ ਵੀ ਰੈਕੋਗਨਾਈਜ਼ਡ ਨਰਸਰੀ ਤੋਂ, ਮਾਨਤਾ ਪ੍ਰਾਪਤ ਨਰਸਰੀ ਤੋਂ ਲਓ। ਅਤੇ ਉਹਦੇ 'ਚ ਜ਼ਿਆਦਾਤਰ ਅਸੀਂ ਸਭ ਤੋਂ ਪਹਿਲਾਂ ਪ੍ਰੈਫਰੈਂਸ ਦਿੰਦੇ ਹਾਂ ਤੁਸੀਂ ਕਿਸੇ ਸਰਕਾਰੀ ਨਰਸਰੀ ਤੋਂ ਹੀ ਬੂਟਾ ਲਓ
1: ਜੀ।
0: ਅਤੇ ਉਸ ਤੋਂ ਬਿਨਾਂ, ਸਰਕਾਰੀ ਨਰਸਰੀ ਤੋਂ ਬਿਨਾਂ, ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੈ ਉਹਦੀਆਂ ਵੀ ਸਾਰੇ ਪੰਜਾਬ ਦੇ ਵਿੱਚ ਨਰਸਰੀਆਂ ਹੈਗੀਆਂ ਨੇ ਅਲੱਗ ਅਲੱਗ ਥਾਵਾਂ 'ਤੇ, ਜਿਵੇਂ ਕਿ ਪਟਿਆਲੇ ਵੀ ਹੈਗੀ ਹੈ, ਬਹਾਦਰਗੜ੍ਹ
1: ਜੀ,
0: ਉੱਥੋਂ ਤੁਸੀਂ ਬੂਟੇ ਲੈ ਸਕਦੇ ਹੋ। ਉਹ ਸਾਰੀਆਂ ਮਾਨਤਾ ਪ੍ਰਾਪਤ ਇਹ ਨਰਸਰੀਆਂ ਹੈਗੀਆਂ ਨੇ। ਇਸ ਤੋਂ ਬਿਨਾਂ ਜੇ ਕੋਈ ਪ੍ਰਾਈਵੇਟ ਨਰਸਰੀ ਹੋਵੇ, ਮਾਨਤਾ ਪ੍ਰਾਪਤ ਹੋਵੇ, ਤਾਂ ਉਹ ਤੋਂ ਤੁਸੀਂ ਬੂਟਾ ਲੈ ਸਕਦੇ ਹੋ
1: ਜੀ।
0: ਅਤੇ ਅਸੀਂ ਇਹ ਕਹਿੰਦੇ ਵੀ ਬੂਟਾ ਤੁਸੀਂ ਲੈਣਾ ਜਿਹੜਾ, ਉਹ ਇੱਕ ਜਿਹੜੀ ਵਰਾਇਟੀ ਹੈ ਬੂਟੇ ਦੀ ਲਾਉਣੀ ਆ, ਤਾਂ ਉਹ ਪਹਿਲਾਂ ਬਾਗਬਾਨੀ ਮਹਿਕਮੇ ਦੇ ਨਾਲ ਸੰਪਰਕ ਕਰਕੇ, ਸਲਾਹ ਕਰਕੇ ਫਿਰ ਹੀ ਵਰਾਇਟੀ ਲਗਾਓ। ਐਵੇਂ ਕਿਸੇ ਦੇ ਕਹੇ 'ਤੇ ਉੱਦਾਂ ਕੋਈ ਕਿਸੇ ਵੀ ਫਲ ਦੀ ਕੋਈ ਵਰਾਇਟੀ ਨਾ ਲਾਓ।
1: ਅੱਛਾ ਡਾਕਟਰ ਸਾਹਿਬ, 2-3 ਸਵਾਲ ਜੁੜਦੇ ਜੀ ਨੇ
0: ਜੀ।
1: ਇੱਕ ਤਾਂ ਇਹ ਹੈ ਕਿ ਜਦੋਂ ਠੀਕ ਹੈ ਪ੍ਰੋਜੈਕਟ ਹੈ, ਮੰਨ ਲਓ ਇਹ ਪਾਸ ਹੋ ਜਾਂਦਾ, ਸਬਸਿਡੀ ਕਿੰਨੀ ਕੁ ਹੈ, ਅਤੇ ਇਹਦੇ ਵਿੱਚ ਜਦੋਂ ਬੂਟੇ ਨਰਸਰੀ ਤੋਂ ਲੈ ਕੇ ਜਾਣੇ ਆ ਖੇਤ ਤੱਕ ਉਹ ਲਗਾਏ ਜਾਣੇ ਆ, ਉਹਦੇ ਵਿੱਚ ਤੁਹਾਡੇ ਡਿਪਾਰਟਮੈਂਟ ਦਾ ਮਤਲਬ ਕਿੰਨੀ ਕੁ ਕੇਅਰ ਹੁੰਦੀ ਹੈ ਜਾਂ ਕਿੰਨਾ ਕੁ ਯੋਗਦਾਨ ਹੁੰਦਾ?
0: ਦੇਖੋ ਅਸੀਂ ਤਾਂ ਕਿਸਾਨਾਂ ਨੂੰ ਵੈਸੇ ਵੀ ਕਹਿੰਦੇ ਹਾਂ ਵੀ ਤੁਸੀਂ ਜੇ ਬਾਗ ਲਾਉਣਾ ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਆਓ
1: ਜੀ,
0: ਸਾਡੇ ਨਾਲ ਸੰਪਰਕ ਕਰੋ, ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਇਹੀ ਦੱਸਾਂਗੇ ਵੀ ਤੁਸੀਂ ਜਦੋਂ ਆਉਂਦੇ ਹਾਂ ਵੀ ਪਹਿਲਾਂ ਤੁਸੀਂ, ਪਹਿਲਾ ਸਟੈਪ ਇਹੀ ਹੈ ਵੀ ਤੁਸੀਂ ਮਿੱਟੀ ਟੈਸਟ ਕਰਾਓ।
1: ਠੀਕ ਹੈ ਜੀ।
0: ਉਹਦੇ ਵਾਸਤੇ ਮਿੱਟੀ ਟੈਸਟ ਕਰਾਉਣ ਲਈ ਅਸੀਂ ਆਪਣਾ ਬੰਦਾ ਹੈਲਪ ਕਰਨ ਲਈ ਭੇਜਦੇ ਹਾਂ, ਉੱਥੋਂ ਮਿੱਟੀ ਦੇ ਸੈਂਪਲ ਤੁਹਾਡੇ ਪਰ ਆਏਗਾ, ਤਾਂ ਕਿ ਆਮ ਬੰਦੇ ਨੂੰ ਨਹੀਂ, ਫਾਰਮ ਕਿਸਾਨ ਨੂੰ ਨਹੀਂ ਪਤਾ ਹੁੰਦਾ ਵੀ ਸੈਂਪਲ ਕਿੰਨਾ ਭਰਨਾ।
1: ਠੀਕ ਹੈ ਜੀ।
0: ਸਾਡਾ ਬੰਦਾ ਜਾਏਗਾ, ਉਹ ਤੁਹਾਨੂੰ ਸੈਂਪਲ ਭਰਵਾ ਕੇ ਦਏਗਾ, ਅਤੇ ਉਹ ਹੀ ਤੁਹਾਡੇ ਸੈਂਪਲ ਟੈਸਟ ਵੀ ਕਰਾ ਦੇਗਾ।
1: ਠੀਕ ਹੈ ਜੀ।
0: ਅਸੀਂ ਆਪ ਹੀ ਮਤਲਬ ਕਿ ਸੈਂਪਲ ਟੈਸਟ ਕਰਵਾ ਕੇ ਫਿਰ ਜਦੋਂ ਰਿਪੋਰਟ ਆ ਗਈ ਤੁਹਾਨੂੰ ਦੱਸ ਦਿੰਦੇ ਹਾਂ ਵੀ ਤੁਹਾਡੀ ਰਿਪੋਰਟ ਆ ਗਈ, ਇਹਦੇ 'ਚ ਤੁਸੀਂ ਆਹ ਬਾਗ ਲਾ ਸਕਦੇ ਹੋ।
1: ਠੀਕ ਹੈ ਜੀ।
0: ਉਸ ਤੋਂ ਬਾਅਦ ਤੁਸੀਂ ਜਦੋਂ ਬਣ ਗਿਆ ਤੁਹਾਡਾ ਵੀ ਹਾਂ ਆਹ ਬਾਗ ਲਾਉਣਾ, ਤਾਂ ਫਿਰ ਤੁਹਾਨੂੰ ਦੱਸ ਦਿੰਦੇ ਹਾਂ ਵੀ ਫਲਾਣੀ ਥਾਂ ਤੋਂ ਬੂਟੇ ਮਿਲ ਜਾਣਗੇ, ਫਲਾਣੀ ਵਰਾਇਟੀ ਲਾ ਲਓ, ਇਹ ਕਾਮਯਾਬ ਰਹੇਗੀ। ਜਦੋਂ ਤੁਸੀਂ ਉਹ ਬੂਟੇ ਲੈ ਆਉਂਦੇ, ਉਸ ਤੋਂ ਬਾਅਦ ਬੂਟੇ ਤੁਸੀਂ ਬਾਗ 'ਚ ਲਾਉਣੇ ਆ, ਉਹਦੇ 'ਚ ਟੋਏ ਪੁੱਟਣੇ ਨੇ, ਟੋਏ ਪੁੱਟਣੇ ਪੈਂਦੇ ਆ, ਉਹਦੇ ਵਾਸਤੇ ਤੁਹਾਨੂੰ ਇੱਕ ਡਿੱਗਰ ਚਾਹੀਦਾ ਜਿਹੜਾ ਕਿ ਟੋਏ ਪੁੱਟੇ, ਅਦਰਵਾਈਜ਼ ਤਾਂ ਬੰਦੇ ਲਾ ਕੇ ਸਾਰਾ ਕੰਮ ਨਹੀਂ ਹੋ ਸਕਦਾ, ਬਹੁਤ ਲੈਬੋਰੀਅਸ ਕੰਮ ਹੋ ਜਾਂਦਾ, ਖਰਚਾ ਬਹੁਤ ਵੱਧ ਜਾਂਦਾ। ਉਹਦੇ ਵਾਸਤੇ ਸਾਡੇ ਮਹਿਕਮਾ ਵਜੀਦਪੁਰ, ਜਿਵੇਂ ਦੱਸਿਆ ਅਮਰੂਦ ਸਟੇਟ ਅਸੀਂ ਬਣਾਈ ਹੈ, ਉੱਥੇ ਅਸੀਂ, ਸਾਡੇ ਕੋਲ ਡਿੱਗਰ ਅਵੇਲੇਬਲ ਹੈ, ਰੈਂਟ 'ਤੇ ਅਸੀਂ ਕਿਰਾਏ 'ਤੇ ਡਿੱਗਰ ਦੇ ਦਿੰਦੇ ਹਾਂ, ਅਤੇ ਉਹ ਟੋਏ ਪੱਟ ਦਿੰਦਾ, ਤੁਹਾਨੂੰ ਬਹੁਤ ਸਸਤਾ ਪੈ ਜਾਂਦਾ, ਵੈਸੇ ਬੰਦੇ ਲਾ ਕੇ ਪਟਾਉਣ ਨਾਲੋਂ ਬਹੁਤ ਸਸਤਾ ਪੈਂਦਾ, ਉਹ ਅਸੀਂ ਟੋਏ ਤੁਹਾਡੇ ਪਟਾ ਦਿੰਦੇ ਹਾਂ, ਤੁਹਾਡਾ ਜਿਹੜਾ ਕਿਰਾਇਆ ਬਣਦਾ ਉਹ ਤੁਸੀਂ ਉੱਥੇ ਜਮ੍ਹਾਂ ਕਰਾ ਦਿਓ, ਸਰਕਾਰੀ ਤੁਹਾਡੀ ਪਰਚੀ ਕੱਟੀ ਜਾਂਦੀ ਹੈ, ਰਸੀਦ ਕੱਟ ਹੋ ਜਾਂਦੀ ਹੈ, ਅਤੇ ਬੂਟੇ ਤੁਹਾਡੇ ਪੱਟੇ ਜਾਣਗੇ, ਬਹੁਤ, ਇੱਕ ਤਾਂ ਕੰਮ ਬਹੁਤ ਛੇਤੀ ਨਿਬੜਦਾ, ਦੂਜਾ ਖਰਚਾ ਬਹੁਤ ਘੱਟ ਜਾਂਦਾ
1: ਜੀ।
0: ਇਹਨਾਂ ਸਾਰਿਆਂ ਦੇ ਵਿੱਚ ਟੋਏ ਪਟਾਉਣ ਦੇ ਵਿੱਚ ਵੀ ਸਾਡਾ ਮਹਿਕਮਾ ਤੁਹਾਡਾ ਉੱਥੇ ਪੂਰੀ ਹੈਲਪ ਕਰਦਾ
1: ਜੀ,
0: ਗਾਈਡ ਕਰਦਾ, ਲੇਆਊਟ ਕਰਨੀ ਪੈਂਦੀ ਹੈ ਟੋਏ ਪੱਟਣ ਤੋਂ ਪਹਿਲਾਂ, ਵੀ ਨਿਸ਼ਾਨਦੇਹੀ ਹੁੰਦੀ ਹੈ ਵੀ ਕਿੱਥੇ ਕਿੱਥੇ ਬੂਟਾ, ਕਿੰਨੀਆਂ ਲਾਈਨਾਂ ਹੋਣਗੀਆਂ, ਕਿੰਨੇ ਬੂਟੇ ਹੋਣਗੇ।
1: ਠੀਕ ਹੈ।
0: ਉਹ ਸਾਰਾ ਲੇਆਊਟ ਸਾਡਾ ਮਹਿਕਮਾ ਹੈਲਪ ਕਰਦਾ, ਜਾ ਕੇ ਬੰਦਾ ਦੇਵਾਂਗੇ ਤੁਹਾਨੂੰ ਨਾਲ, ਉਹ ਗਾਈਡ ਕਰੇਗਾ।
1: ਠੀਕ ਹੈ।
0: ਕਿਵੇਂ ਹੋਏਗਾ, ਟੋਏ ਪੱਟ ਲਏ, ਟੋਏ ਪੱਟਣ ਤੋਂ ਬਾਅਦ ਭਰਨੇ ਨੇ, ਉਹ ਦੱਸਾਂਗੇ ਵੀ ਟੋਏ ਭਰਨੇ ਆ ਤੁਸੀਂ ਜੀ, ਇਹਦੇ 'ਚ ਮਿੱਟੀ ਹੈ ਜਿਹੜੀ ਉੱਪਰਲੀ ਮਿੱਟੀ, ਅੱਧੀ ਮਿੱਟੀ ਰੱਖ ਲਓ, 3 ਫੁੱਟ ਬਾਏ 3 ਫੁੱਟ ਦਾ ਇੱਕ ਟੋਆ ਅਸੀਂ ਨੋਰਮਲੀ ਰਿਕਮੈਂਡ ਕੀਤਾ ਜਾਂਦਾ ਬਾਗ ਲਾਉਣ ਵਾਸਤੇ, ਔਰ ਉਹ ਬਹੁਤ ਜ਼ਰੂਰੀ ਆ ਵੀ 3 ਫੁੱਟ ਬਾਏ 3 ਫੁੱਟ ਦਾ ਟੋਆ ਜ਼ਰੂਰ ਰੱਖੋ, ਚਾਹੇ ਤੁਸੀਂ ਕਮਰਸ਼ੀਅਲ ਬਾਗ ਲਾ ਰਹੇ ਹੋ, ਚਾਹੇ ਘਰੇ ਬਾਗ ਕੋਈ ਬੂਟਾ ਫਲਦਾਰ ਬੂਟਾ ਲਾ ਰਹੇ ਹੋ,
1: ਜੀ
0: 3 ਫੁੱਟ ਬਾਏ 3 ਫੁੱਟ ਦਾ ਟੋਆ ਜ਼ਰੂਰ ਪੱਟੋ ਫਲਦਾਰ ਬੂਟਿਆਂ ਦੇ ਵਾਸਤੇ।
1: ਠੀਕ ਹੈ ਜੀ।
0: ਉਸ ਤੋਂ ਬਾਅਦ ਤੁਸੀਂ ਟੋਆ ਬੂਟਾ ਪੜ ਲਿਆ, ਜਿਹੜੀ ਉੱਪਰਲੀ ਮਿੱਟੀ ਤੁਹਾਡੀ 1.5 ਫੁੱਟ ਦੀ ਸਮਝ ਲਓ ਮਿੱਟੀ ਹੋਊਗੀ, ਤਾਂ ਉਹਦੇ ਵਿੱਚ ਬਰਾਬਰ ਮਾਤਰਾ 'ਚ ਤੁਸੀਂ ਰੂੜੀ ਪਾ ਲਓ।
1: ਠੀਕ ਹੈ ਜੀ।
0: ਰੂੜੀ ਪਾ ਕੇ ਅਤੇ ਉਹਨਾਂ ਨੂੰ ਮਿਕਸ ਕਰ ਲਓ ਚੰਗੀ ਤਰ੍ਹਾਂ, ਵਿੱਚ ਨਾਲ 15 ml ਜਿਹੜੀ ਕਲੋਰਪਾਇਰੀਫਾਸ ਦਵਾਈ ਹੈ ਉਹ ਪਾਉਣੀ ਹੈ, ਜਿਹੜੀ ਕਿ ਸਿਉਂਕ ਦੀ ਰੋਕ

0: ਹੱਥਾਂ ਵਾਸਤੇ ਪਾਈ ਜਾਂਦੀ ਹੈ।
1: ਠੀਕ ਹੈ ਜੀ।
0: ਉਹਨਾਂ ਨੂੰ ਸਾਰਿਆਂ ਨੂੰ ਮਿਕਸ ਕਰਕੇ ਟੋਆ ਭਰ ਦਿਉ, ਉੱਪਰ ਦੀ ਪਾਣੀ ਲਾ ਦਿਉ। ਟੋਆ ਸੈੱਟ ਹੋ ਜਾਏਗਾ, ਥੋੜ੍ਹੀ ਮਿੱਟੀ ਸੈੱਟ ਹੋ ਜਾਏਗੀ, ਦੱਬ ਜਾਏਗੀ ਥੋੜ੍ਹੀ ਜਿਹੀ। ਹਫ਼ਤੇ ਬਾਅਦ ਉਹਨੂੰ ਜਦੋਂ ਵੱਤ ਆ ਗਿਆ, ਉਹਨੂੰ ਦੁਬਾਰਾ ਟੋਏ 'ਚ ਮਿੱਟੀ ਥੋੜ੍ਹੀ ਹੋਰ ਪੂਰ ਕਰਕੇ ਉਸ ਤੋਂ ਬਾਅਦ ਬੂਟਾ ਲਗਾ ਸਕਦੇ ਹਾਂ।
1: ਠੀਕ ਹੈ
0: ਅਤੇ
1: ਜੀ।
0: ਇਹ ਸਾਰੇ ਦੇ ਵਿੱਚ ਸਾਡਾ ਮਹਿਕਮਾ ਪੂਰੀ ਹੈਲਪ ਗਾਈਡ ਕਰਦਾ, ਪੂਰੀ ਮਦਦ ਕਰਦਾ। ਬਾਗ ਲੱਗਣ ਤੋਂ ਬਾਅਦ, ਤੁਹਾਡਾ ਬਾਗ ਲੱਗ ਗਿਆ, ਉਸ ਤੋਂ ਬਾਅਦ ਕਿਸੇ ਤਰ੍ਹਾਂ ਦੀ ਵੀ ਦਿੱਕਤ ਆਉਂਦੀ ਹੈ
1: ਜੀ,
0: ਉਹ ਤੁਸੀਂ ਕਿਸਾਨ ਹੈ ਸਾਡੇ ਕੋਲ, ਜਦੋਂ ਮਰਜ਼ੀ ਸੰਪਰਕ ਕਰਨ, ਜਿਵੇਂ ਮਰਜ਼ੀ ਕਹਿਣ। ਅਸੀਂ ਫੀਲਡ ਵਿਜ਼ਿਟ ਵੀ ਕਰਦੇ ਹਾਂ, ਅਤੇ ਕਿਸੇ ਨੂੰ ਕੋਈ ਦਿੱਕਤ ਆ ਗਈ ਜੀ, ਆ ਸਰ ਜੀ ਦੇਖੋ ਜੀ ਆ ਕੇ ਕੋਈ ਲੋੜ ਹੈ ਬਾਗ ਦੀ, ਤਾਂ ਅਸੀਂ ਉੱਥੇ ਜਾਂਦੇ ਹਾਂ, ਜਾਂ ਆਪਣੇ ਵੈਸੇ ਵੀ ਰੂਟੀਨ 'ਚ ਅਸੀਂ ਬਾਗ ਕਿਸਾਨਾਂ ਕੋਲ ਜਾਂਦੇ ਰਹਿੰਦੇ ਹਾਂ
1: ਜੀ। ਡਾਕਟਰ ਸਾਹਿਬ, ਜਿਵੇਂ ਹੁਣ ਇਸ ਤੋਂ ਬਾਅਦ ਬੂਟੇ ਲੱਗ ਗਏ ਆ, ਬਾਗ ਲੱਗ ਗਿਆ, ਜਿਹੜਾ ਉਹਦੀ ਸਿੰਚਾਈ ਦਾ ਪ੍ਰਬੰਧ ਹੁੰਦਾ, ਪਾਣੀ ਦਾ ਪ੍ਰਬੰਧ ਹੈ, ਕੀ ਉਹਦੀਆਂ ਵੀ ਤਕਨੀਕਾਂ ਰਿਕਮੈਂਡ ਕੀਤੀਆਂ ਜਾਂਦੀਆਂ, ਜਿਵੇਂ ਪ੍ਰਣਾਲੀ ਵਗੈਰਾ?
0: ਜੀ ਜੀ ਜੀ, ਦੇਖੋ ਅੱਜ ਕੱਲ੍ਹ ਜਿਵੇਂ ਪੰਜਾਬ ਲਈ ਤਾਂ ਬਹੁਤ ਵੱਡੀ ਸਮੱਸਿਆ ਹੋ ਰਹੀ ਹੈ ਹੁਣ, ਕਿ ਪਾਣੀ ਦਾ ਜਿਹੜਾ ਜ਼ਮੀਨ ਦੇ ਵਿੱਚ ਪਾਣੀ ਦਾ ਲੈਵਲ ਹੈ, ਉਹ ਲਗਾਤਾਰ ਥੱਲੇ ਜਾ ਰਿਹਾ
1: ਜੀ।
0: ਇਸ ਦੇ ਲਈ ਪਾਣੀ ਬਚਾਉਣਾ ਇੱਕ ਬਹੁਤ ਵੱਡਾ ਇੱਕ ਸਾਡਾ ਟਾਸਕ ਬਣ ਗਿਆ ਸਾਡੇ ਦੇ ਲਈ। ਉਸ ਦੇ ਵਾਸਤੇ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਜਿਹੜਾ ਡ੍ਰਿਪ ਸਿਸਟਮ ਹੈ ਨਾ, ਉਹ ਲਗਾਇਆ ਜਾਵੇ ਵੱਧ ਤੋਂ ਵੱਧ ਹਰੇਕ ਫਸਲ 'ਤੇ। ਬਾਗਬਾਨੀ ਦੇ ਵਿੱਚ ਤਾਂ ਜਿਵੇਂ ਬਾਗ ਲਾਉਂਦੇ ਹਾਂ, ਚਾਹੇ ਉਹਦੇ 'ਚ ਵੀ ਡ੍ਰਿਪ ਸਿਸਟਮ ਕਾਮਯਾਬ ਹੋ ਜਾਂਦਾ ਬੜਾ ਵਧੀਆ। ਜੇ ਸਬਜ਼ੀਆਂ ਲਾ ਰਹੇ ਹਾਂ ਤਾਂ ਉਹਨਾਂ 'ਚ ਵੀ ਡ੍ਰਿਪ ਸਿਸਟਮ ਸਾਡੇ ਕਾਮਯਾਬ ਹੈ। ਅਤੇ ਇਹਦੇ ਵਿੱਚ ਦੇਖੋ ਸਰਕਾਰ ਦੇ ਵੱਲੋਂ ਡ੍ਰਿਪ ਸਿਸਟਮ ਲਾਉਣ ਦੇ ਵਿੱਚ ਵੀ ਹੈਲਪ ਕੀਤੀ ਜਾਂਦੀ ਹੈ, ਉਹ 'ਚ ਸਬਸਿਡੀ ਦਿੱਤੀ ਜਾਂਦੀ ਹੈ। ਭੂਮੀ ਰੱਖਿਆ ਵਿਭਾਗ ਆ ਜਿਹੜਾ
1: ਜੀ,
0: ਇਹਦੇ ਸਬਸਿਡੀ ਦਿੰਦਾ ਡ੍ਰਿਪ ਸਿਸਟਮ ਪਾਉਣ 'ਤੇ।
1: ਠੀਕ ਹੈ ਜੀ।
0: ਅਤੇ ਉਹਦੇ 'ਚ ਜਿਹੜਾ ਬਾਗਬਾਨੀ ਵਿਭਾਗ ਹੈ, ਉਹ ਫਿਰ ਨਾਲ ਜੁਆਇੰਟ ਇੰਸਪੈਕਸ਼ਨ ਕਰ ਲੈਂਦੇ ਹਾਂ ਅਸੀਂ। ਅਤੇ ਉਹਦੇ 'ਚ ਇੱਕ ਇਹ ਹੁੰਦਾ ਵੀ ਜਿਹੜੀ ਪੰਜਾਬ ਸਰਕਾਰ ਆ, ਉਹਨੇ ਇੱਕ ਨਵੀਂ ਸਕੀਮ ਅਲੱਗ ਲਿਆਉਂਦੀ ਹੈ ਵੀ ਕਿਸੇ ਨੇ ਡ੍ਰਿਪ ਸਿਸਟਮ ਲਾਇਆ
1: ਜੀ,
0: ਭੂਮੀ ਰੱਖਿਆ ਵਿਭਾਗ ਨੇ ਉਹਦੇ 'ਚ ਉਹਨਾਂ ਨੂੰ ਸਬਸਿਡੀ ਦੇ ਦਿੱਤੀ
1: ਜੀ।
0: ਉਸ ਤੋਂ ਬਿਨਾਂ ਕਿਸਾਨ ਨੇ ਬਾਗ ਜੇ ਲਾ ਰੱਖਿਆ ਡ੍ਰਿਪ ਸਿਸਟਮ 'ਤੇ, ਤਾਂ ਪੰਜਾਬ ਸਰਕਾਰ ਇੱਕ 10,000 ਰੁਪਇਆ ਏਕੜ ਦਾ ਇੱਕ ਇਨਸੈਂਟਿਵ ਦਿੰਦੀ ਹੈ ਕਿਸਾਨ ਨੂੰ, ਇੱਕ ਪ੍ਰੋਤਸਾਹਨ ਰਾਸ਼ੀ ਦਿੰਦੀ ਹੈ
1: ਜੀ,
0: ਪ੍ਰਤੀ ਏਕੜ ਦੇ ਹਿਸਾਬ ਦੇ ਨਾਲ। ਉਹ ਵੀ ਤੁਸੀਂ ਲੈ ਸਕਦੇ ਹੋ, ਤੁਹਾਡਾ ਸਮਝ ਲਓ ਵੀ ਇੱਕ ਤਰ੍ਹਾਂ ਦਾ ਡ੍ਰਿਪ ਸਿਸਟਮ ਫ੍ਰੀ ਹੋ ਜਾਂਦਾ।
1: ਠੀਕ ਹੈ ਜੀ। ਡਾਕਟਰ ਸਾਹਿਬ, ਜਦੋਂ ਆਪਾਂ ਵੱਖ ਵੱਖ ਫਲਾਂ ਦੀ ਗੱਲ ਕਰਦੇ ਹਾਂ, ਤੁਸੀਂ ਅੰਬ, ਅਮਰੂਦ ਇਹਨਾਂ ਦੀ ਗੱਲ ਆਖੀ, ਚਲੋ ਅੰਬ ਦੀ ਗੱਲ ਕਰੀਏ ਕਿਉਂਕਿ ਹੁਣ ਅਗਲੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਅੰਬ ਦੇ ਬੂਟੇ ਲਗਾਏ ਜਾਂਦੇ ਆ, ਇੱਕ ਤਾਂ ਹੋ ਗਿਆ ਕਿ ਜਿਵੇਂ ਤੁਸੀਂ ਸਿਸਟਮ ਦੱਸਿਆ ਕਿ ਉਹਦੇ ਮੁਤਾਬਕ ਚੱਲਦੇ ਹਾਂ, ਤੁਹਾਡੀ ਨਿਗਰਾਨੀ 'ਚ ਉਹ ਬੂਟੇ ਜਿੱਥੋਂ ਤੁਹਾਡੇ ਡਿਪਾਰਟਮੈਂਟ ਦੱਸਦੇ ਆ ਉੱਥੋਂ ਖਰੀਦੇ ਜਾਂਦੇ ਆ, ਅਤੇ ਠੀਕ ਆ, ਉਹ ਇੱਕ ਹਾਜ਼ਰੀ ਹੁੰਦੀ ਆ ਔਰ ਉਹਦੇ ਵਿੱਚ ਉਹ ਸਾਰਾ ਪ੍ਰੋਸੈਸ ਕੰਪਲੀਟ ਮੰਨਿਆ ਜਾਂਦਾ। ਪਰ ਇਹਨਾਂ ਦਿਨਾਂ ਵਿੱਚ ਇੱਕ ਹੋਰ ਚੀਜ਼ ਦੇਖੀ ਜਾਂਦੀ ਆ, ਤੁਸੀਂ ਵੀ ਸ਼ਾਇਦ ਨੋਟ ਕੀਤਾ ਹੋਵੇਗਾ ਕਿ ਕੁਝ ਨਰਸਰੀਆਂ ਹੁੰਦੀਆਂ ਹਨ ਜਿਹੜੀਆਂ ਕਿ ਸਰਕਾਰੀ ਨਹੀਂ ਆ, ਪਰ ਪ੍ਰਚਾਰ ਕਈ ਤਰ੍ਹਾਂ ਦੇ ਕੀਤੇ ਜਾਂਦੇ ਹੁੰਦੇ ਨੇ ਕਿ ਫਲਾਣਾ ਬੂਟਾ ਫਲਾਣੀ ਸਟੇਟ ਤੋਂ ਜਾਂ ਹੋਰ ਮੁਲਕ ਤੋਂ ਆਇਆ, ਉਹ ਚੀਜ਼ਾਂ ਕੀ ਸਾਡੀ
0: ਅਸੀਂ ਤੁਹਾਨੂੰ ਦੱਸਾਂਗੇ ਵੀ ਉਹਦੇ 'ਚ ਕਿੰਨਾ ਕੁ ਉਹਨਾਂ ਦੀ ਗੱਲ 'ਚ ਦਮ ਹੈਗਾ, ਅਤੇ ਉਹਨਾਂ ਦੇ ਜਿਹੜੇ ਪਲੱਸ ਕੀ ਨੇ, ਜੋ ਕੁਛ ਉਹ ਦੱਸੀ ਜਾਂਦੇ। ਅਗਲੇ ਨੇ ਤਾਂ ਆਪਣੀ ਚੰਗੀ ਗੱਲ ਹੀ ਦੱਸਣੀ ਹੁੰਦੀ ਹੈ, ਉਹਨੇ ਮਾੜੀ ਗੱਲ ਨਹੀਂ ਦੱਸਣੀ ਹੁੰਦੀ। ਅਸੀਂ ਤੁਹਾਨੂੰ ਉਹਨਾਂ ਦੇ ਨਾਲ ਦੱਸ ਦਾਂਗੇ ਇਹਦੇ 'ਚ ਨੁਕਸਾਨ ਵੀ ਕੀ ਹੋ ਸਕਦਾ।
1: ਠੀਕ ਹੈ।
0: ਜੇ ਉਹ ਚੰਗਾ ਕੁਛ ਦੱਸ ਰਹੇ ਨੇ ਤਾਂ ਉਹਦੇ ਨਾਲ ਕੋਈ ਨੁਕਸਾਨ ਵੀ ਹੋ ਸਕਦਾ ਉਹਦੇ ਨਾਲ, ਉਹ ਅਸੀਂ ਦੱਸ ਦਾਂਗੇ, ਗਾਈਡ ਕਰਾਂਗੇ ਤੁਹਾਨੂੰ ਭਾਈ ਇਹਦੇ 'ਚ ਆਹ ਕਮੀ ਵੀ ਹੋ ਸਕਦੀ ਹੈ, ਵੀ ਇਹਨੂੰ ਤੁਸੀਂ ਲਾਉਣਾ ਜਾਂ ਨਹੀਂ ਲਾਉਣਾ, ਕਿੰਨਾ ਲਾ ਸਕਦੇ ਹੋ। ਮੰਨ ਲਓ ਅੱਜ ਕੱਲ੍ਹ ਅਕਸਰ ਕਹਿੰਦੇ ਨੇ ਜੀ ਨਿੰਬੂ ਵਾਲੇ ਆ ਗਏ ਜੀ, ਉਹ 150 ਰੁਪਏ 250 ਰੁਪਏ ਦਾ ਇੱਕ ਬੂਟਾ ਦੇ ਦਿੰਦੇ ਨੇ ਜੀ, ਬਹੁਤ ਵਧੀਆ ਫਲ ਲੱਗਦਾ ਜੇ
1: ਜੀ।
0: ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਤੁਸੀਂ ਇੱਦਾਂ ਨਾ ਕਰੋ। ਤੁਸੀਂ ਦੇਖੋ ਅਸੀਂ ਕਿਸੇ ਚੀਜ਼ ਨੂੰ ਬਹੁਤ ਬਿਲਕੁਲ ਸਿਰੋਂ ਕਦੀ ਨਹੀਂ ਰਿਜੈਕਟ ਕਰਦੇ, ਕਿਉਂਕਿ ਜੇ ਕੋਈ ਟੋਟਲੀ ਨਵੀਂ ਚੀਜ਼ ਆ ਗਈ ਹੈ ਤਾਂ ਉਹਦੇ 'ਚ ਇਹ ਨਹੀਂ ਹੋ ਸਕਦਾ ਕੁਛ ਉਹ 'ਚ ਚੰਗਾ ਹੋਵੇ ਵੀ
1: ਜੀ, ਜੀ
0: ਹੋ ਵੀ ਸਕਦਾ। ਅਸੀਂ ਉਹਦੇ 'ਚ ਇਹੀ ਕਹਿੰਦੇ ਹਾਂ ਵੀ ਤੁਸੀਂ 2-4 ਬੂਟੇ ਹੀ ਲਗਾਓ।
1: ਠੀਕ ਹੈ ਜੀ।
0: 10 ਬੂਟੇ ਲਾ ਲਓ ਵੱਧ ਤੋਂ ਵੱਧ, ਇਹ ਤੋਂ ਵੱਧ ਨਾ ਲਗਾਓ, ਕਮਰਸ਼ੀਅਲ ਸਕੇਲ 'ਤੇ ਨਾ ਲੈ ਕੇ ਜਾਓ। ਪਹਿਲਾਂ 2-4 ਸਾਲ ਉਹਨਾਂ ਦੀ ਪਰਫੋਰਮੈਂਸ ਦੇਖੋ, ਜੇ ਤੁਹਾਨੂੰ ਵਧੀਆ ਰਿਜ਼ਲਟ ਮਿਲਦੇ ਆ ਫਿਰ ਉਹਨੂੰ ਤੁਸੀਂ ਵਧਾ ਸਕਦੇ ਹੋ। ਉਸ ਤੋਂ ਬਿਨਾਂ ਤੁਸੀਂ ਬਿਲਕੁਲ ਵੀ ਕਿਸੇ ਵੀ ਪ੍ਰਾਈਵੇਟ ਕੰਪਨੀ ਦੇ ਕਿਸੇ ਵੀ ਫਰਮ ਦੇ ਗੱਲਾਂ 'ਚ ਨਹੀਂ ਆਉਣਾ। ਸਾਡੇ ਮਹਿਕਮੇ ਦੇ ਨਾਲ ਸਲਾਹ ਜ਼ਰੂਰ ਕਰਨੀ ਹੈ, ਕੋਈ ਵੀ ਨਵਾਂ ਕੰਮ ਛੇੜਨਾ ਤਾਂ ਸਾਡੇ ਸਲਾਹ ਤੋਂ ਬਿਨਾਂ ਨਾ ਛੇੜੋ, ਕਿਉਂਕਿ ਭਵਿੱਖ ਦੇ 20-25 ਸਾਲ ਦਾ ਬਾਗ ਜੇ ਹੁੰਦਾ ਉਮਰ ਹੁੰਦੀ ਹੈ ਤਾਂ ਸਮਝ ਲਓ ਇੰਨੇ ਸਾਲ ਦਾ ਲੋਸ ਵੀ ਹੁੰਦਾ ਫਿਰ ਤੁਹਾਨੂੰ, ਜੇ ਗਲਤ ਸਿਲੈਕਸ਼ਨ ਹੋ ਗਈ ਤੁਹਾਡੀ।
1: ਠੀਕ ਹੈ ਜੀ।
0: ਨਵਾਂ ਪਾਓ, ਅਤੇ ਉਸ ਤੋਂ ਬਾਅਦ ਅਸੀਂ ਇਹ ਕਹਿੰਦੇ ਹਾਂ ਵੀ ਤੁਸੀਂ ਵੈਸੇ ਬਾਗ 'ਚ ਗੇੜਾ ਲਾਉਂਦੇ ਰਹਿਣਾ, ਦੇਖਦੇ ਰਹਿਣਾ ਬੂਟਿਆਂ ਨੂੰ। ਜੇ ਤੁਹਾਨੂੰ ਲੱਗਦਾ ਕਿਤੇ ਸਿਉਂਕ ਦੀ ਦਿੱਕਤ ਆ ਰਹੀ ਹੈ ਜਾਂ ਕੋਈ ਬੂਟਾ ਸੁੱਕ ਰਿਹਾ, ਸਾਡੇ ਨਾਲ ਸਲਾਹ ਕਰੋ। ਅਤੇ ਜੇ ਤੁਹਾਨੂੰ ਵੈਸੇ ਦਿਖ ਰਿਹਾ ਵੀ ਸਿਉਂਕ ਪੈ ਰਹੀ ਹੈ, ਤਾਂ ਉਹਨੂੰ ਸਿਉਂਕ ਦੀ ਦਵਾਈ ਦੁਬਾਰਾ ਇੱਕ ਵਾਰ ਹੋਰ ਪਾ ਦਿਉ। ਜੇ ਫਿਰ ਵੀ ਕੋਈ ਤੁਹਾਨੂੰ ਲੱਗਦਾ ਵੀ ਸਮੱਸਿਆ ਸਮਝ ਨਹੀਂ ਆ ਰਹੀ, ਵੀ ਬੂਟੇ ਨੂੰ ਕੁਛ ਹੋ ਰਿਹਾ ਜੀ, ਬੂਟਾ ਚੱਲ ਨਹੀਂ ਰਿਹਾ
1: ਜੀ,
0: ਜਾਂ ਉਹ ਵੀ ਪੱਤੇ ਨਹੀਂ ਕੱਢ ਰਿਹਾ, ਨਵੇਂ ਆ ਨਹੀਂ ਰਹੇ, ਟਾਹਣੀਆਂ ਨਹੀਂ ਆ ਰਹੀਆਂ, ਫੁੱਲ ਨਹੀਂ ਆ ਰਿਹਾ, ਤਾਂ ਉਹਦੀ ਸਲਾਹ ਸਾਡੇ ਨਾਲ ਕਰੋ, ਸਾਡੇ ਨਾਲ ਗੱਲ ਕਰੋ ਵੀ ਆਹ ਸਮੱਸਿਆ ਆ ਰਹੀ, ਅਸੀਂ ਤੁਹਾਨੂੰ ਉੱਦਾਂ ਹੱਲ ਦੱਸਾਂਗੇ। ਦੂਜੀ ਗੱਲ ਹੋ ਜਾਂਦੀ ਸਿਉਂਕ ਤੋਂ ਬਿਨਾਂ ਵੀ ਕਈ ਹੋਰ ਕੀੜੇ ਹੋ ਸਕਦੇ ਨੇ, ਕੋਈ ਪੱਤੇ ਖਾਣ ਵਾਲਾ ਕੀੜੇ ਹੋ ਸਕਦੇ ਨੇ,
1: ਜੀ
0: ਜਾਂ ਤੋਂ ਕੋਈ ਬਿਮਾਰੀ ਹੋ ਸਕਦੀ ਹੈ, ਫੰਗਸ ਦੀ ਬਿਮਾਰੀ ਹੈ ਜਿਵੇਂ ਅਮਰੂਦ ਦੀ ਹੈ, ਉਹਦੇ 'ਚ ਐਂਥਰਾਕਨੋਜ਼ ਹੋ ਜਾਂਦਾ, ਅੰਬ ਹੈ ਚਾਹੇ ਉਹਦੇ 'ਚ ਕੋਈ ਵੀ ਡਿਜ਼ੀਜ਼ ਹੋ ਸਕਦਾ, ਐਂਥਰਾਕਨੋਜ਼ ਹੋ ਸਕਦਾ, ਪਾਊਡਰੀ ਮੈਲਡੀ ਹੋ ਸਕਦੀ ਹੈ, ਕੋਈ ਵੀ ਡਿਜ਼ੀਜ਼ ਹੋ ਸਕਦਾ,
1: ਜੀ
0: ਉਹਦੇ ਵਾਸਤੇ ਫੰਜੀਸਾਈਡ ਦੇ ਸਪਰੇ ਕਰਨੇ ਪੈਂਦੇ ਨੇ।
1: ਠੀਕ ਹੈ ਜੀ,
0: ਅਸੀਂ ਜ਼ਿਆਦਾਤਰ ਕਹਿੰਦੇ ਹਾਂ ਬ੍ਰੌਡ ਸਪੈਕਟ੍ਰਮ ਫੰਜੀਸਾਈਡ ਹੈ ਜਿਹੜਾ, ਬਲਾਈਟੌਕਸ ਇੱਕ ਦਵਾਈ ਆਉਂਦੀ ਹੈ। ਨਵਾਂ ਬਾਗ ਲਾਇਆ ਤਾਂ ਤੁਸੀਂ ਸਾਲ 'ਚ 2 ਕੁ ਸਪਰੇ ਤਾਂ ਬਲਾਈਟੌਕਸ ਤੇ ਜ਼ਰੂਰ ਕਰੋ, ਇੱਕ ਤਾਂ ਬਰਸਾਤਾਂ ਤੋਂ ਬਾਅਦ ਇਮੀਡੀਏਟਲੀ ਅਗਸਤ ਸਤੰਬਰ ਦੇ ਮਹੀਨੇ ਜਦੋਂ ਬਰਸਾਤਾਂ ਘੱਟ ਜਾਂਦੀਆਂ ਨੇ
1: ਜੀ,
0: ਉਦੋਂ ਬਾਗ 'ਚ ਸਪਰੇ ਕਰੋ, ਇੱਕ ਫਰਵਰੀ ਮਾਰਚ ਦੇ ਵਿੱਚ ਜਾ ਕੇ ਅਪ੍ਰੈਲ ਦੇ ਵਿੱਚ ਇੱਕ ਸਪਰੇ ਉਦੋਂ ਜ਼ਰੂਰ ਕਰਨਾ ਚਾਹੀਦਾ। ਇਹ ਤਾਂ
1: ਫਲ ਆਉਣ ਤੱਕ ਇੱਕ ਗੈਪ ਹੁੰਦਾ, ਵਕਫਾ ਹੁੰਦਾ,
0: ਜੀ
1: ਕੀ ਕੋਈ ਰਿਕਮੈਂਡ ਕੀਤੀ ਜਾਂਦੀ ਹੈ ਦੋਹਰੀ ਫਸਲ ਵੀ, ਇਹਦੇ ਵਿੱਚ ਆਹ ਫਸਲ ਬੀਜੀ ਜਾ ਸਕਦੀ ਆ?
0: ਹਾਂਜੀ, ਦੇਖੋ ਉਹਦੇ 'ਚ ਇਹ ਹੁੰਦਾ ਵੀ ਜ਼ਿਆਦਾਤਰ ਅਸੀਂ ਇਹ ਕਹਿੰਦੇ ਹਾਂ ਵੀ ਉਹ ਜੀਆਂ ਸਬਜ਼ੀਆਂ ਜਾਂ ਫਸਲਾਂ ਲਾ ਲਓ ਜਿਹੜੀਆਂ ਕਿ ਬੂਟੇ ਦੇ ਨਾਲ ਕੰਪੀਟੀਸ਼ਨ ਨਾ ਕਰਨ,
1: ਜੀ
0: ਜਿਵੇਂ ਕਿ ਮੰਨ ਲਓ ਮੂੰਗੀ, ਦਾਲਾਂ ਵਾਲੀਆਂ ਸਬਜ਼ੀਆਂ ਨੇ,
1: ਠੀਕ ਹੈ ਜੀ,
0: ਦਾਲਾਂ ਵਾਲੀਆਂ ਸਬਜ਼ੀਆਂ ਲਾ ਸਕਦੇ ਹਾਂ, ਮੂੰਗੀ ਮਾਂਹ ਲਾ ਸਕਦੇ ਹਾਂ, ਮਸਰ ਲਾ ਸਕਦੇ ਹਾਂ, ਈਵਨ ਕੁਛ ਫਸਲਾਂ ਦੇ ਵਿੱਚ ਆਲੂ ਵੀ ਲੱਗ ਸਕਦਾ
1: ਜੀ
0: ਜੀ। ਅਤੇ ਇਸ ਤੋਂ ਬਿਨਾਂ ਜੇ ਸਬਜ਼ੀਆਂ ਦੇ ਵਿੱਚ ਲਾਉਣੇ ਆ ਤਾਂ ਉਹ ਸਬਜ਼ੀਆਂ ਲਾਓ ਜਿਹੜੀਆਂ ਕਿ ਉਹੋ ਜਿਹੇ ਕੀੜੇ ਮਕੌੜਿਆਂ ਨੂੰ ਨਾ ਸੱਦਾ ਦੇਣ, ਜਿਹੜੇ ਕਿ ਫਲਾਂ ਫਲਦਾਰ ਬੂਟਿਆਂ ਨੂੰ ਵੀ ਲੱਗਦੇ ਨੇ,
1: ਠੀਕ ਹੈ ਜੀ,
0: ਜਾਂ ਉਹ ਬਿਮਾਰੀਆਂ ਨੂੰ ਸੱਦਾ ਨਾ ਦੇਣ ਜਿਹੜੇ ਕਿ ਫਲਦਾਰ ਬੂਟਿਆਂ ਨੂੰ ਵੀ ਲੱਗਦੀਆਂ, ਉਹ ਫਸਲਾਂ ਨੂੰ ਅਵੋਇਡ ਕਰਨਾ।
1: ਠੀਕ ਹੈ ਜੀ। ਅਤੇ ਡਾਕਟਰ ਸਾਹਿਬ, ਹੁਣ ਜਿਵੇਂ ਤਾਂ ਸੁਭਾਵਿਕ ਹੀ ਗੱਲ ਆਖੀ ਕਿ ਬਰਸਾਤਾਂ ਦੇ ਦਿਨਾਂ ਦੇ ਵਿੱਚ ਬੂਟੇ ਲਗਾਏ ਜਾਂਦੇ ਆ, ਜਿਵੇਂ ਘਰਾਂ ਵਿੱਚ ਆਪਾਂ ਲਗਾਉਂਦੇ ਹਾਂ, ਤੁਹਾਡੇ ਡਿਪਾਰਟਮੈਂਟ ਦਾ ਕੀ ਕਹਿਣਾ, ਬੂਟੇ ਲਗਾਉਣ ਦੇ ਕਿਹੜੇ ਕਿਹੜੇ ਸੀਜ਼ਨ ਹੁੰਦੇ ਆ ਜੀ?
0: ਥੋੜ੍ਹਾ ਜਿਹਾ ਮੌਸਮ ਟੈਂਪਰੇਚਰ ਥੋੜ੍ਹਾ ਜਿਹਾ ਘੱਟ ਗਿਆ,
1: ਹਾਂ,
0: ਹਿਊਮਿਡਿਟੀ ਵਧੀ ਹੋਈ ਹੈ,
1: ਠੀਕ
0: ਉਦੋਂ
1: ਹੈ ਜੀ।
0: ਬੂਟਾ ਲਗਾਓ। ਇਸ ਤੋਂ ਬਿਨਾਂ ਇੱਕ ਸੀਜ਼ਨ ਆਉਂਦਾ ਫਿਰ ਦਸੰਬਰ ਜਨਵਰੀ ਦਾ,
1: ਠੀਕ ਹੈ ਜੀ,
0: ਬੈਸਟ ਟਾਈਮ ਜਨਵਰੀ ਹੈ, ਜਦੋਂ ਕਿ ਪੱਤਝੜੀ ਬੂਟੇ ਲੱਗਦੇ ਨੇ, ਜਿਵੇਂ ਕਿ ਨਾਸ਼ਪਾਤੀ ਹੈ, ਆੜੂ ਹੈ, ਆਲੂ ਬੁਖਾਰਾ ਹੈਗਾ
1: ਜੀ,
0: ਉਹ ਲੱਗਦੇ ਆ, ਜਾਂ ਅੰਗੂਰ ਲੱਗਦਾ, ਫਰਵਰੀ ਮਹੀਨੇ 'ਚ ਅੰਗੂਰ ਲੱਗ ਜਾਂਦਾ, ਉਹ ਟਾਈਮ ਹੈ। ਉਸ ਤੋਂ ਬਾਅਦ ਫਿਰ ਫਰਵਰੀ ਮਾਰਚ ਵਾਲਾ ਮੌਸਮ ਹੈਗਾ,
1: ਠੀਕ ਹੈ ਜੀ,
0: ਜਦੋਂ ਮੌਸਮ ਖੁੱਲ੍ਹਣ ਲੱਗ ਜਾਂਦਾ ਉਦੋਂ ਬੂਟੇ ਲੱਗ ਸਕਦੇ ਨੇ, ਅੰਗੂਰ ਲੱਗ ਸਕਦਾ ਉਦੋਂ, ਜਾਂ ਸਦਾਬਹਾਰ ਬੂਟੇ ਕੋਈ ਵੀ ਆ ਉਦੋਂ ਲੱਗ ਸਕਦਾ, ਅਮਰੂਦ ਵੀ ਲੱਗ ਸਕਦਾ, ਅੰਬ ਵੀ ਲੱਗ ਸਕਦਾ, ਔਲਾ ਲੱਗ ਸਕਦਾ, ਇਹ 3 ਮੇਨ ਸੀਜ਼ਨ ਨੇ ਜੀ।
1: ਠੀਕ ਹੈ ਜੀ।
0: ਹਾਂ,
1: ਅਤੇ ਡਾਕਟਰ ਸਾਹਿਬ, ਜਿਹੜੇ ਪਹਿਲਾਂ ਲੱਗੇ ਹੋਏ ਨੇ, ਲਗਾਏ ਹੋਏ ਆ, 1 ਸਾਲ ਪੁਰਾਣੇ ਬੂਟੇ ਆ ਜਾਂ
0: ਜੀ
1: ਫਿਰ 2 ਸਾਲ ਪੁਰਾਣੇ ਆ, ਉਹਨਾਂ ਦੀ ਹੁਣ ਫਿਰ ਇਹਨਾਂ ਦਿਨਾਂ ਦੇ ਵਿੱਚ ਆ ਬਰਸਾਤਾਂ 'ਚ ਕੇਅਰ ਦੇ ਵਾਸਤੇ ਕੀ ਕੁਛ ਡਿਫਰੈਂਟ ਕਰਨਾ ਪੈਂਦਾ?
0: ਉਹਨਾਂ ਦੇ ਲਈ ਕੋਈ ਨਾ ਕੋਈ ਖਾਲੀਆਂ ਵਾਲਾ ਸਿਸਟਮ ਬਣਾ ਲਓ, ਜਿਹਦੇ ਨਾਲ ਕਿ ਪਾਣੀ ਆ ਉੱਥੋਂ ਨਿਕਲ ਜਾਵੇ, ਛੇਤੀ ਤੋਂ ਛੇਤੀ ਨਿਕਲ ਜਾਵੇ
1: ਜੀ।
0: ਅਤੇ ਉਸ ਤੋਂ ਬਿਨਾਂ ਇਹ ਹੁੰਦਾ ਵੀ ਬਰਸਾਤ ਦੇ ਵਿੱਚ ਮੌਸਮ ਸਭ ਤੋਂ ਸਹੀ ਹੁੰਦਾ, ਜੇ ਪੌਦਿਆਂ ਦੇ ਵਧਣ ਫੁੱਲਣ ਲਈ ਸਭ ਤੋਂ ਸਹੀ ਮੌਸਮ ਹੈ, ਤਾਂ ਉਹ ਕੀੜੇ ਮਕੌੜਿਆਂ ਜਾਂ ਬਿਮਾਰੀਆਂ ਦੇ ਵਧਣ ਲਈ ਵੀ ਸਭ ਤੋਂ ਵਧੀਆ ਮੌਸਮ ਹੈ।
1: ਠੀਕ ਹੈ ਜੀ।
0: ਇਸ ਲਈ ਇਹ ਧਿਆਨ ਰੱਖਣਾ ਵੀ ਬਿਮਾਰੀਆਂ ਅਤੇ ਕੀੜੇ ਦੀ ਨਿਗਾਹ ਰੱਖਣੀ ਹੈ, ਵੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਬੂਟੇ ਨੂੰ
1: ਜੀ,
0: ਜੇ ਕੋਈ ਆਉਂਦੀ ਹੈ ਦਿੱਕਤ ਤਾਂ ਉਹਦੇ ਲਈ ਫਿਰ ਸਾਡੇ ਨਾਲ ਸੰਪਰਕ ਕਰੋ, ਜਿਹੜੀ ਸਮੱਸਿਆ ਦਾ ਹੱਲ ਹੈ ਉਹ ਫਿਰ ਦੱਸਾਂਗੇ
1: ਜੀ। ਡਾਕਟਰ ਸਾਹਿਬ, ਪ੍ਰੋਸੈਸਿੰਗ 'ਤੇ ਆ ਕੇ ਗੱਲ ਆਉਂਦੀ ਹੈ ਜਾਂ ਮਾਰਕੀਟਿੰਗ ਹੈ ਜਿਹੜੀ, ਪ੍ਰੋਸੈਸਿੰਗ ਹੈ ਕਿੰਨੀ ਕੁ ਜ਼ਰੂਰੀ ਹੈ ਜਾਂ ਫਿਰ ਇਹਦੇ ਨਾਲ ਕਿੰਨਾ ਕੁ ਮੁਨਾਫਾ ਹੋ ਰਿਹਾ, ਉਹ ਬੂਸਟ ਕੀਤਾ ਜਾ ਸਕਦਾ?
0: ਦੇਖੋ, ਪ੍ਰੋਸੈਸਿੰਗ ਤਾਂ ਬਹੁਤ ਵਧੀਆ ਇੱਕ ਆਪਸ਼ਨ ਹੈ, ਖਾਸ ਕਰਕੇ ਉਹਨਾਂ ਟਾਈਮਾਂ 'ਚ ਜਦੋਂ ਮਾਰਕੀਟ ਦੇ ਵਿੱਚ ਗਲੱਟ ਆ ਜਾਂਦਾ
1: ਜੀ।
0: ਗਲੱਟ ਜਦੋਂ ਆਉਂਦਾ, ਕਿਉਂਕਿ ਬਾਗਬਾਨੀ 'ਚ ਇੱਕ ਬਹੁਤ ਵੱਡੀ ਸਮੱਸਿਆ ਹੈ ਕਿ ਕਈ ਵਾਰ ਕਿਸੇ ਚੀਜ਼ ਦਾ ਉਤਪਾਦਨ ਵੱਧ ਜਾਂਦਾ ਅਤੇ ਮਾਰਕੀਟ 'ਚ ਰੇਟ ਇੱਕੋਦਮ ਕ੍ਰੈਸ਼ ਕਰ ਜਾਂਦੇ ਨੇ
1: ਜੀ,
0: ਫਿਰ ਉਸ ਟਾਈਮ 'ਤੇ ਜਿਹੜੀ ਪ੍ਰੋਸੈਸਿੰਗ ਹੈ ਨਾ, ਉਹ ਇੱਕ ਬਹੁਤ ਵਧੀਆ ਆਪਸ਼ਨ ਹੋ ਜਾਂਦਾ। ਤੁਸੀਂ ਫਰੂਟ ਨੂੰ ਪ੍ਰੋਸੈਸ ਕਰਕੇ ਰੱਖ ਲਓ, ਇੱਕ ਤਾਂ ਉਹਦੇ ਨਾਲ ਉਹਦੀ ਵੈਲਿਊਡੇਸ਼ਨ ਹੋ ਜਾਂਦੀ ਹੈ
1: ਜੀ,
0: ਜਿਹੜੀ ਚੀਜ਼ ਤੁਸੀਂ, ਇੱਕ ਤਾਂ ਤੁਹਾਨੂੰ ਮਾਰਕੀਟ 'ਚੋਂ ਰੇਟ ਸਸਤੇ ਚੀਜ਼ 'ਤੇ ਮਿਲ, ਸਸਤੇ ਰੇਟਾਂ 'ਤੇ ਚੀਜ਼ ਮਿਲ ਰਹੀ ਹੈ, ਅਤੇ ਉਸ ਚੀਜ਼ ਨੂੰ ਤੁਸੀਂ ਪ੍ਰੋਸੈਸ ਕਰਕੇ ਰੱਖ ਲਓ, ਅਤੇ ਰੇਟ ਵਧੀਆ 'ਤੇ ਵਿਕੇਗੀ ਉਹ।
1: ਠੀਕ ਹੈ ਜੀ।
0: ਜਿੰਨੀ
1: ਹਾਂ
0: ਵੱਧ ਤੋਂ ਵੱਧ ਫਰੂਟ ਤੁਸੀਂ ਉਦੋਂ ਪ੍ਰੋਸੈਸ ਕਰ ਸਕਦੇ ਹੋ ਜਦੋਂ ਤੁਹਾਨੂੰ ਘੱਟ ਤੋਂ ਘੱਟ ਰੇਟ 'ਤੇ ਚੀਜ਼ ਮਿਲ ਰਹੀ ਹੈ,
1: ਸਹੀ ਹੈ ਜੀ,
0: ਚਾਹੇ ਫਲ ਹੈ ਚਾਹੇ ਸਬਜ਼ੀ ਹੈ, ਉਹ ਪ੍ਰੋਸੈਸਿੰਗ ਇੱਕ ਬਹੁਤ ਵਧੀਆ ਇੱਕ ਆਪਸ਼ਨ ਹੈ। ਇਹਦਾ ਸਕੋਪ ਵੀ ਬਹੁਤ ਹੈ ਅੱਗੇ, ਹੋਰ ਸਰਕਾਰ ਦਾ ਇਹਦੇ ਵੱਲ ਧਿਆਨ ਵੀ ਹੈਗਾ, ਅਤੇ ਪ੍ਰੋਸੈਸਿੰਗ ਯੂਨਿਟ ਵੱਧ ਤੋਂ ਵੱਧ ਲਗਾਏ ਜਾਣ ਇਸ ਬਾਰੇ, ਸਰਕਾਰ ਇਹ ਗੱਲਾਂ ਧਿਆਨ 'ਚ ਹੈਗੀਆਂ ਨੇ ਸਰਕਾਰ
1: ਜੀ,
0: ਦੀਆਂ।
1: ਡਾਕਟਰ ਗਗਨ ਕੁਮਾਰ ਜੀ, ਤੁਸੀਂ ਬਾਗਵਾਨੀ ਵਿਭਾਗ ਪਟਿਆਲਾ ਤੋਂ ਸਾਡੇ ਪ੍ਰੋਗਰਾਮ 'ਚ ਆਏ, ਅਤੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ, ਕਿਉਂਕਿ ਬਰਸਾਤਾਂ ਦੇ ਦਿਨਾਂ ਦੇ ਵਿੱਚ ਬਾਗਵਾਨੀ ਜਾਂ ਆਮ ਘਰਾਂ 'ਚ ਵੀ ਅਸੀਂ ਬੂਟੇ ਲਗਾਉਂਦੇ ਹਾਂ, ਅਤੇ ਬੜਾ ਧਿਆਨ ਹੁੰਦਾ, ਹਰ ਇੱਕ ਦੀ ਰੁਚੀ ਵੀ ਆ, ਸ਼ੌਕ ਵੀ ਹੁੰਦਾ, ਔਰ ਤੁਹਾਡੇ ਵੱਲੋਂ ਜਿਹੜੀਆਂ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਉਹ ਜ਼ਰੂਰ ਸਹਾਈ ਹੋਣਗੀਆਂ। ਤੁਸੀਂ ਪ੍ਰੋਗਰਾਮ 'ਚ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਥੈਂਕ ਯੂ ਵਰਸਤਪਾਲ ਜੀ।
2: ਏਸੀ ਪ੍ਰੋਗਰਾਮ ਕਿਸਾਨ ਵਾਣੀ, ਇਸ ਪ੍ਰੋਗਰਾਮ ਦੇ ਪ੍ਰਾਯੋਜਕ ਸਨ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।
3: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪਟਿਆਲਾ। ਹੁਣੇ ਤੁਸੀਂ ਸੁਣ ਕੇ ਹਟੇ ਹੋ ਪ੍ਰੋਗਰਾਮ ਕਿਸਾਨ ਵਾਣੀ, ਤੇ ਸਟੂਡੀਓ ਦੀ ਘੜੀ ਦੇ ਵਿੱਚ 6 ਵੱਜਣ ਜਾ ਰਹੇ ਨੇ, ਤੇ ਹੁਣ ਵੇਲਾ ਹੋ ਗਿਆ ਹਿੰਦੀ ਸਮਾਚਾਰਾਂ ਦਾ। ਆਓ ਸੁਣਦੇ ਹਾਂ ਸਾਡੇ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਸਮਾਚਾਰ।
4: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਮੁਨੀਸ਼ ਸ਼ਰਮਾ। प्रधानमंत्री नरेंद्र मोदी ने गुजरात के सांगद में सीजी सेमी आउटसोर्स्ड सेमीकंडक्टर संयोजन और जांच केंद्र का लोकार्पण किया। 7,500 करोड़ रुपए से अधिक के निवेश वाला ये केंद्र इंडिया सेमीकंडक्टर मिशन को प्रोत्साहन देते हुए देश की प्रौद्योगिकी विनिर्माण यात्रा में एक महत्वपूर्ण पड़ाव है। इस अवसर पर इलेक्ट्रॉनिकी और सूचना प्रौद्योगिकी मंत्री अश्विनी वैष्णव ने कहा कि ये देश का तीसरा सेमीकंडक्टर प्लांट है।
5: आज भारत का तीसरा सेमीकंडक्टर प्लांट चालू हो रहा है। माननीय प्रधानमंत्री जी ने 28 फरवरी को पहला प्लांट चालू किया और 31 मार्च को दूसरा प्लांट चालू किया और आज 4 जुलाई को तीसरा प्लांट। जिस तेजी से माननीय प्रधानमंत्री जी ने कैबिनेट में 12 प्लांट अप्रूव किए और 12 प्लांट में से 3 में कॉमर्शियल प्रोडक्शन चालू हुआ, आज दुनिया भर में भारत की सेमीकंडक्टर क्षमता पर एक नया विश्वास उठ खड़ा हुआ है।
4: पूरी तरह चालू होने पर इस केंद्र की वार्षिक उत्पादन क्षमता 5 अरब सेमीकंडक्टर चिप हो जाएगी। इससे मेमोरी और स्टोरेज समाधानों की बढ़ती वैश्विक मांग को पूरा करने में मदद मिलेगी। इससे पहले राजस्थान के पचपदरा में प्रधानमंत्री ने 1,05,000 करोड़ रुपए से अधिक की विकास परियोजनाओं का लोकार्पण और शिलान्यास किया। प्रधानमंत्री ने जोधपुर हवाई अड्डे के नए टर्मिनल भवन का भी उद्घाटन किया। श्री मोदी ने जयपुर मेट्रो के चरण 2 की आधारशिला भी रखी। उन्होंने पचपदरा में देश के सबसे आधुनिक ग्रीन फील्ड रिफाइनरी सह पेट्रोलियम पेट्रोकेमिकल संयंत्र राष्ट्र को समर्पित किया। ग्रीन फील्ड रिफाइनरी तेल, गैस या खनिजों के लिए एक औद्योगिक प्रसंस्करण का केंद्र है। इसे अविकसित स्वच्छ भूमि पर बिल्कुल नए सिरे से बनाया जाता है। प्रधानमंत्री ने कहा कि पचपदरा रिफाइनरी भारत को एक विकसित और आत्मनिर्भर राष्ट्र बनाने की दिशा में एक ऐतिहासिक परियोजना है। श्री मोदी ने कहा कि पश्चिम एशिया के संघर्ष ने 21वीं सदी के सबसे बड़े ऊर्जा संकट को जन्म दिया है। भारत का समय पर लिए गए निर्णय, प्रभावशाली रणनीति और राष्ट्रीय संसाधनों के विवेकपूर्ण प्रबंधन ने देश को इस संकट पर काबू पाने योग्य बनाया है।
6: हमने संकट शुरू होते ही रिफाइनरीज के सामर्थ्य पर फोकस किया। औद्योगिक काम के लिए जो गैस बनती थी उसकी जगह रिफाइनरीज को रसोई गैस एलपीजी बनाने के लिए कहा गया और 7 दिनों के भीतर भीतर एलपीजी के उत्पादन में बढ़ोतरी हुई। पहले जो 35,000 मैट्रिक टन एलपीजी का उत्पादन देश में होता था, संकट के दौरान वो 54,000 मैट्रिक टन बढ़ गया।
4: श्री मोदी ने राजस्थान सरकार के विभिन्न विभागों में लगभग 54,000 नवनियुक्त युवाओं को नियुक्ति पत्र भी प्रदान किए। रक्षा मंत्री राजनाथ सिंह ने कहा है कि देश का रक्षा निर्यात 38,000 करोड़ रुपए के रिकॉर्ड स्तर पर पहुंच गया है। नई दिल्ली में श्री सिंह ने कहा कि वित्त वर्ष 2013-14 में रक्षा निर्यात 686 करोड़ रुपए से वर्तमान में लगभग 57 गुना बढ़ गया है। उन्होंने कहा कि वृद्धि रक्षा विनिर्माण और प्रौद्योगिकी के क्षेत्र में भारत की महत्वपूर्ण प्रगति और मेक इन इंडिया रक्षा प्लेटफॉर्म पर बढ़ते वैश्विक विश्वास को रेखांकित करती है। संसदीय कार्य मंत्री किरेन रिजिजू ने बताया कि राष्ट्रपति द्रौपदी मुर्मू ने संसद का मॉनसून सत्र 20 जुलाई से 13 अगस्त तक बुलाने के सरकार के प्रस्ताव को मंजूरी दे दी है। ये सत्र राष्ट्रीय महत्व के मुद्दों पर सार्थक बहस, चर्चा और निर्णयों पर केंद्रित होगा। वैश्विक शांति अभियानों में भारत के दीर्घकालिक योगदान को एक महत्वपूर्ण मान्यता मिली है। डेमोक्रेटिक रिपब्लिक ऑफ कांगो में कल संयुक्त राष्ट्र के अधीन सेवारत 651 भारतीय सेना के कर्मियों को प्रतिष्ठित संयुक्त राष्ट्र पदक से सम्मानित किया गया। भारत और इंग्लैंड के बीच दूसरा T20 क्रिकेट मैच आज मैनचेस्टर में शाम 7 बजे से खेला जाएगा। 5 मैचों की श्रृंखला का पहला मैच बारिश की वजह से रद्द हो गया था। और इसके साथ ही यह समाचार बुलेटिन समाप्त हुआ।
3: FM बैंड 100.2 MHz ते लाइव स्ट्रीमिंग जरिए न्यूज़ ऑन AIR ऐप ते तुसी सुन रहे हो तुहाडा मनपसंद रेडियो स्टेशन पटियाला। ते आओ हुण तुहानू प्रोग्रामां दा वेरवा दस दिए तफसील सहित।

6 ਵਜ ਕੇ 20 ਮਿੰਟ ਤੇ ਤੁਹਾਨੂੰ ਸੁਣਾਵਾਂਗੇ ਪ੍ਰਦੇਸ਼ਿਕ ਸਮਾਚਾਰ। ਸਾਢੇ 6 ਵਜੇ ਦਾ ਵੇਲਾ ਹੋਏਗਾ ਨੌਜਵਾਨਾਂ ਦੇ ਪ੍ਰੋਗਰਾਮ ਵਿਬ ਕਿਓਰ ਦਾ। ਸੱਤ ਵੱਜ ਕੇ 2 ਮਿੰਟ ਤੇ ਭਗਤੀ ਸੰਗੀਤ ਦਾ ਪ੍ਰੋਗਰਾਮ ਬੰਦਗੀ ਸਰਵਣ ਕਰੋਗੇ। ਪੰਜਾਬੀ ਦੇ ਵਿੱਚ ਖਬਰਾਂ ਦਾ ਵੇਲਾ ਰਹੇਗਾ 7:30 ਵਜੇ। ਸੱਤ ਵੱਜ ਕੇ 40 ਮਿੰਟ ਤੇ ਫੋਨ ਇਨ ਰਿਕੁਐਸਟ ਪੰਜਾਬੀ ਅਤੇ ਹਿੰਦੀ ਨਗਮਿਆਂ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਤੁਹਾਡੇ ਨਾਲ ਸਾਂਝਾ ਕਰਾਂਗੇ। ਅੱਠ ਵੱਜ ਕੇ 15 ਮਿੰਟ ਤੇ ਰੇਡੀਓ ਓਪੀਡੀ ਤਹਿਤ ਵਿਸ਼ਾ ਔਰਤਾਂ ਵਿੱਚ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਅਤੇ ਟੀਕਾਕਰਨ ਬਾਰੇ ਗੱਲਬਾਤ ਕਰਨਗੇ ਡਾਕਟਰ ਰਵਿੰਦਰ ਕੌਰ ਅਤੇ ਇਹਨਾਂ ਨਾਲ ਗੱਲਬਾਤ ਕਰਨਗੇ ਗੁਰਹਰਪ੍ਰੀਤ। ਸਮਾਚਾਰ ਸੰਧਿਆ ਤਹਿਤ ਹਿੰਦੀ ਦੇ ਵਿੱਚ ਤੁਸੀਂ ਖਬਰਾਂ ਸੁਣੋਗੇ 8:45 ਤੇ ਅਤੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਕੌਮੀ ਸੇਵਾ ਵਿਵਿਧ ਭਾਰਤੀ ਤੋਂ ਪ੍ਰਸਾਰਣ ਕੀਤਾ ਜਾਏਗਾ। ਦਸ ਵੱਜ ਕੇ 2 ਮਿੰਟ ਤੋਂ ਲੈ ਕੇ 10:30 ਵਜੇ ਤੱਕ ਅਸੀਂ ਪੰਜਾਬੀ ਤੜਕਾ ਪ੍ਰੋਗਰਾਮ ਤੁਹਾਨੂੰ ਸੁਣਾਵਾਂਗੇ। ਇਹ ਪ੍ਰੋਗਰਾਮ ਵਟਸਐਪ 'ਤੇ ਜਿਹੜੇ ਤੁਸੀਂ ਸਾਨੂੰ ਸੁਨੇਹੇ ਭੇਜਦੇ ਹੋ ਉਹ 'ਤੇ ਆਧਾਰਿਤ ਹੋਵੇਗਾ। 10:30 ਵਜੇ ਪੁਰਾਣੇ ਹਿੰਦੀ ਨਗਮਿਆਂ ਦਾ ਪ੍ਰੋਗਰਾਮ ਰਜਨੀਗੰਧਾ ਪੇਸ਼ ਕਰਾਂਗੇ ਜੀ। 11 ਵਜੇ ਹਿੰਦੀ ਦੇ ਵਿੱਚ ਸਮਾਚਾਰ ਹੋਣਗੇ ਅਤੇ 11:05 'ਤੇ ਅੰਗਰੇਜ਼ੀ ਦੇ ਵਿੱਚ ਨਿਊਜ਼ ਹੋਣਗੇ। 11:10 'ਤੇ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਲਵਾਂਗੇ। ਸੋ ਦੋਸਤੋ, ਇਹ ਤਾਂ ਸੀ ਹੁਣ ਤੱਕ ਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਆਓ ਹੁਣ ਸੁਣਦੇ ਹਾਂ ਏਕ ਭਾਰਤ ਸ਼੍ਰੇਸ਼ਠ ਭਾਰਤ।

0: FM बैंड 100.2 मेगाहर्ट्ज़ ते लाइव स्ट्रीमिंग जरिए तुसी सुन रहे हो आकाशवाणी पटियाला ते स्टूडियो दी घड़ी दे विच समा हो गया जी 6:20 ते वेला हो गया है प्रदेशिक समाचार दा ते आओ सुनदे हां साडे जलंधर केंद्र तों हिंदी दे विच समाचार।
1: कम प्रीमियम ज्यादा बोनस अपनों के लिए सबसे सही RPLI इससे बेहतर कुछ नहीं।
2: अपने परिवार को दीजिए सुरक्षित जीवन रूरल पोस्ट लाइफ इंश्योरेंस RPLI की लाइफ इंश्योरेंस पॉलिसीज के साथ। अपने नजदीकी डाकघर से आज ही संपर्क करें या indiapost.gov.in पर लॉग ऑन करें।
3: नमस्कार ए आकाशवाणी है हुण तुसी सरबजीत कौर तो प्रादेशिक खबरां सुनो। पहला इस बुलेटिन दियां खास खबरां। सनती महारा दा कहना है कि इथेनॉल मिश्रण प्रोग्राम विज्ञानक पड़ावर पहुंच राही लागू किया गया है। सरकार ने कीमत स्थिरता लिए प्याज की खरीद कीमत 13% वधा के 2125 रुपए फी क्विंटल की थी। पंजाब दे सेहत ते परिवार भलाई मंत्री डॉक्टर बलबीर सिंह ने मोहाली दे पिंड सनेटा विखे कायम देहाती सेहत सिखलाई केंद्र दा उद्घाटन किया। पंजाब पुलिस ने साइबर अपराध खिलाफ मुहिम कीती होर तेज, एक साल विच 729 गिरफ्तारियां। ते भारत ते इंग्लैंड विचकार दूजा 2020 क्रिकेट मैच अज मैनचेस्टर विखे खेडिया जाएगा। हुण खबरां विस्तार नाल। सनती महारा ने किया है कि इथेनॉल मिश्रण प्रोग्राम रातों रात लागू नहीं किया गया सगों एक चंगी तरह योजनाबद्ध पड़ावार अते विज्ञानक तौर ते संचालित प्रक्रिया राही लागू किया गया है। नवी दिल्ली विच एक प्रेस कॉन्फ्रेंस नूं संबोधन करदिया इंजीनियर्स इंडिया लिमिटेड दे साबका चेयरमैन ते मैनेजिंग डायरेक्टर वर्तिका शुक्ला ने किया कि इथेनॉल मिश्रण प्रोग्राम नूं 2018 विच ढांचागत चर्चा अते हिस्सेदारां दे सलाह मशवरे लई जनतक खेतर विच रख्या गया सी। उन्हें भी कहा कि इस पहलकदमी विज्ञानक सबूतां ऑटोमोबाइल निर्मातावां एसोसिएशन ऑफ ऑटोमोटिव रिसर्च ऑफ इंडिया अते सोसाइटी ऑफ इंडियन ऑटोमोबाइल मैन्युफैक्चरर्स वालों कीतियां व्यापक परखां दी हमायत प्राप्त है। इस मौके बोलदां टोयोटा किर्लोस्कर मोटर्स के चेयरमैन अते कार्यकारी उपमुखी विक्रम गुलाटी ने कहा कि इथेनॉल एक साफ सुथरा इंधन है जो चंगी संचालन कुशलता अते उच्च गति की पेशकश करता है। उन्हां कहा कि एक अजिहे युग विच जदों लोग जलवायु तब्दीली दियां चुनौतियां दा सामना कर रहे ने इह बूटियां तों प्राप्त एक जीरो कार्बन ईंधन है। सरकार ने कीमत स्थिरता लई प्याज की खरीद कीमत विच 13% का वाधा किया है। खपतकार मामले खुराक अते जनतक वंड मंत्रालय मुताबिक खरीद कीमत हुण 1875 रुपए फी क्विंटल तो वध के 2125 रुपए फी क्विंटल हो गई है। सोधी हुई खरीद प्रति कीमत आज तो लागू है। मंत्रालय मुताबिक इस नाल प्याज किसानां नूं बेहतर लाभ मिलेगा अते खरीद यत्नां च भी मदद मिलेगी। सरकार दे कीमत स्थिरता बफर लई प्याज की खरीद भारतीय राष्ट्रीय खेतीबाड़ी सहकारी मार्केटिंग संघ लिमिटेड नाफेड अते भारतीय राष्ट्रीय सहकारी खपतकार संघ लिमिटेड NCCF राही जारी है। खेतीबाड़ी ते किसान भलाई विभाग दे साल 2025-26 लई दूजे अगाऊ अनुमान मुताबिक प्याज का उत्पादन 307 लाख मीट्रिक टन तो वध होने का अनुमान है। मंत्रालय ने यह भी कहा है कि मौजूदा भंडार काफी है अते इस समय प्याज की कोई थोड़ नहीं है। प्याज का भारत भर विच औसन तन परचून मुल 31 रुपए प्रति किलोग्राम है। प्याज की बरामद आम वांग है ते इस साल जून के महीने दौरान करीब 1.5 लाख मीट्रिक टन प्याज की बरामद हुई है। पंजाब दे सेहत ते परिवार भलाई मंत्री डॉक्टर बलबीर सिंह ने आज डॉक्टर भीम राव अंबेडकर स्टेट इंस्टीट्यूट ऑफ मेडिकल साइंसेज मोहाली दे कम्युनिटी मेडिसिन विभाग अधीन मोहाली दे पिंड सनेटा विखे कायम देहाती सेहत सिखलाई केंद्र RSTC का उद्घाटन किया। उन्होंने मेडिकल इंटरना लिए बनाए जाने वाले होस्टल अते चार दीवारी की उसारी का नींह पत्थर भी रखा। इस मौके संबोधन करदिया डॉक्टर बलबीर सिंह ने कहा कि पंजाब सरकार देहाती खेतरां विच सेहत सहूलतां नूं होर मजबूत बनाउण लई लगातार काम कर रही है। उन्होंने कहा कि एम्स मोहाली वालों कायम यह आधुनिक केंद्र देहाती लोगों नूं म्यारी सेहत सेवावां मुहैया कराउण दे नाल नाल मेडिकल विद्यार्थियों नूं भाईचारा आधारित सिखलाई भी प्रदान करेगा। डॉक्टर बलबीर सिंह ने आले दुआले दे पिंडां दे लोकां नूं इस केंद्र विखे उपलब्ध माहिर डॉक्टरां दीआं सेवावां दा वध तों वध लाभ उठाउण दी अपील कीती। उन्हां कहा कि चंगी सेहत लई समें सिर जांच अते जागरूकता बेहद जरूरी है। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੇ ਪੁਲਿਸ ਦੇ ਡਾਇਰੈਕਟਰ ਜਨਰਲ DGP ਗੌਰਵ ਯਾਦਵ ਨੇ ਕਿਹਾ ਕਿ ਰਾਜ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਪਿਛਲੇ 4 ਸਾਲਾਂ ਵਿੱਚ ਸਾਈਬਰ ਅਪਰਾਧ ਵਿਰੁੱਧ ਲੜਾਈ ਅਤੇ ਬੇਗੁਨਾਹ ਨਾਗਰਿਕਾਂ ਦੀ ਰਾਖੀ ਵਿੱਚ ਬਹੁਤ ਹੱਦ ਤੱਕ ਕਾਮਯਾਬੀ ਹਾਸਲ ਕੀਤੀ ਹੈ। ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿੱਚ ਸਾਈਬਰ ਡਿਫੈਂਸ ਨੈਟਵਰਕ ਨੂੰ ਮਜ਼ਬੂਤ ਕਰਕੇ ਸਾਈਬਰ ਅਪਰਾਧ ਖਿਲਾਫ਼ ਕੀਤੀਆਂ ਜਾ ਰਹੀਆਂ ਕਾਰਵਾਈਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕਰੀਬ 1 ਸਾਲ ਵਿੱਚ ਪੰਜਾਬ ਪੁਲਿਸ ਅਤੇ ਰਾਜ ਸਾਈਬਰ ਕ੍ਰਾਈਮ ਡਿਵੀਜ਼ਨ ਨੇ 29 ਸਾਈਬਰ ਅਪਰਾਧ ਪੁਲਿਸ ਥਾਣਿਆਂ ਵਿੱਚ 956 FIR ਦਰਜ ਕੀਤੀਆਂ ਅਤੇ ਵੱਖ ਵੱਖ ਸਾਈਬਰ ਧੋਖਾਧੜੀ ਮਾਮਲਿਆਂ ਵਿੱਚ 729 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸਖ਼ਤੀ ਨਾਲ ਲਾਗੂ ਕਰਨ ਦੇ ਨਾਲ ਨਾਲ ਪੰਜਾਬ ਪੁਲਿਸ ਨੇ ਰੋਕਥਾਮ ਉੱਤੇ ਵੀ ਧਿਆਨ ਕੇਂਦਰਿਤ ਕੀਤਾ ਹੈ ਅਤੇ ਸੂਬੇ ਭਰ ਵਿੱਚ ਕਰੀਬ 657 ਨਾਗਰਿਕ ਜਾਗਰੂਕਤਾ ਪ੍ਰੋਗਰਾਮ ਚਲਾਏ ਨੇ ਤਾਂ ਜੋ ਲੋਕਾਂ ਨੂੰ ਆਨਲਾਈਨ ਧੋਖਾਧੜੀ ਅਤੇ ਘੁਟਾਲਿਆਂ ਬਾਰੇ ਜਾਗਰੂਕ ਕੀਤਾ ਜਾ ਸਕੇ। ਨਾਗਰਿਕਾਂ ਨੂੰ ਅਜਿਹੀਆਂ ਘਟਨਾਵਾਂ ਬਾਰੇ ਤੁਰੰਤ 1930 ਉੱਤੇ ਫੋਨ ਕਰਕੇ ਸੂਚਿਤ ਕਰਨ ਲਈ ਕਿਹਾ ਗਿਆ ਹੈ। ਨੰਬਰ ਇੱਕ ਵਾਰ ਫਿਰ ਸੁਣ ਲਓ, 1930। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਸਾਈਬਰ ਅਪਰਾਧ ਤੋਂ ਜਨਤਾ ਦੀ ਰਾਖੀ ਅਤੇ ਲੋਕ ਜਾਗਰੂਕਤਾ ਪ੍ਰਤੀ ਆਪਣੀ ਵਚਨਬੱਧਤਾ ਜਾਰੀ ਰੱਖੇਗੀ। ਪੰਜਾਬ ਦੇ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਭਲਾਈ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਆਪਣੇ ਵਿਧਾਨ ਸਭਾ ਹਲਕਾ ਮਲੋਟ ਦੇ ਪਿੰਡ ਚੰਡਾਵਾਲਾ ਤੇ ਪਿੰਡ ਮਲੋਟ ਵਿੱਚ ਲੋਕ ਮਿਲਣੀ ਪ੍ਰੋਗਰਾਮ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਮੌਕੇ ਤੇ ਨਿਪਟਾਰਾ ਕੀਤਾ। ਪਿੰਡ ਜੰਡਾਵਾਲਾ ਵਿਖੇ ਲੋਕਾਂ ਦੀਆਂ ਮੁਸ਼ਕਲਾਂ ਸੁਣਦਿਆਂ ਉਨ੍ਹਾਂ ਦੱਸਿਆ ਕਿ ਇਸ ਪਿੰਡ ਦੇ ਵਿਕਾਸ ਲਈ ਸਰਕਾਰ ਵੱਲੋਂ ਕਰੀਬ 6 ਕਰੋੜ ਰੁਪਏ ਖਰਚ ਕਰਕੇ ਵਿਕਾਸ ਦੇ ਕੰਮ ਕਰਵਾਏ ਗਏ ਨੇ ਅਤੇ 21 ਕਿਲੋਮੀਟਰ ਲੰਮੇ 3 ਰਜਵਾਹਿਆਂ ਅਤੇ ਖਾਲਿਆਂ ਨੂੰ ਪੱਕਾ ਕਰਵਾਇਆ ਗਿਆ ਤਾਂ ਜੋ ਸਿੰਜਾਈ ਅਤੇ ਲੋਕਾਂ ਨੂੰ ਪੂਰਾ ਪਾਣੀ ਮਿਲ ਸਕੇ ਅਤੇ ਸਰਕਾਰ ਵੱਲੋਂ ਵਿਕਾਸ ਦੇ ਕੰਮ ਚੰਗੀ ਪੱਧਰ ਤੇ ਕਰਵਾਏ ਜਾ ਰਹੇ ਨੇ ਤਾਂ ਜੋ ਉਨ੍ਹਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਮਿਲ ਸਕੇ। ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਲਗਾਤਾਰ ਨਵੇਂ ਉਪਰਾਲੇ ਕਰ ਰਹੀ ਹੈ ਅਤੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਔਰਤਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਸ਼ੁੱਧ ਦੁੱਧ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਦੁੱਧ ਵਿੱਚ ਮਿਲਾਵਟਖੋਰੀ ਨਾਲ ਨਜਿੱਠਣ ਅਤੇ ਦੁੱਧ ਦੀ ਗੁਣਵੱਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਸਮਰਪਿਤ ਟੋਲ ਫਰੀ ਹੈਲਪਲਾਈਨ 1800-1800-2202 ਕਾਇਮ ਕੀਤੀ ਹੈ ਅਤੇ ਇੱਕ ਨੋਡਲ ਅਫਸਰ ਤੈਨਾਤ ਕੀਤਾ ਹੈ। ਨੰਬਰ ਇੱਕ ਵਾਰ ਫਿਰ ਸੁਣ ਲਓ, 1800-1800-2202। ਇਸ ਮੁਹਿੰਮ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਨੇ 1 ਅਪ੍ਰੈਲ 2026 ਤੋਂ ਹੁਣ ਤੱਕ 160 ਕੈਂਪਾਂ ਵਿੱਚ ਦੁੱਧ ਦੇ 6000 ਨਮੂਨਿਆਂ ਦੀ ਜਾਂਚ ਕੀਤੀ ਹੈ। ਉਨ੍ਹਾਂ ਕਿਹਾ ਕਿ ਘਰੋ ਘਰੀ ਜਾ ਕੇ ਟੈਸਟਿੰਗ ਕਰਨ ਲਈ 4 ਮੋਬਾਈਲ ਲੈਬੋਰੇਟਰੀ ਵੈਨਾਂ ਪਹਿਲਾਂ ਹੀ ਕਾਰਜਸ਼ੀਲ ਨੇ ਅਤੇ 5 ਹੋਰ ਅਜਿਹੀਆਂ ਵੈਨਾਂ ਵਿਭਾਗ ਵਿੱਚ ਸ਼ਾਮਲ ਕੀਤੀਆਂ ਜਾ ਰਹੀਆਂ ਨੇ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ ਜ਼ਿਲ੍ਹਾ ਡਿਪਟੀ ਡਾਇਰੈਕਟਰ ਦਫ਼ਤਰਾਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰੂਟੀਨ ਟੈਸਟਿੰਗ ਵੀ ਕੀਤੀ ਜਾਂਦੀ ਹੈ। ਆਉਣ ਵਾਲੇ ਰੱਖੜੀ ਦੇ ਤਿਉਹਾਰ ਦੌਰਾਨ ਲੋਕਾਂ ਦੀ ਸਹੂਲਤ ਲਈ 15 ਜੁਲਾਈ ਤੋਂ 28 ਅਗਸਤ 2026 ਦਰਮਿਆਨ ਆਉਣ ਵਾਲੇ ਸਾਰੇ ਐਤਵਾਰ ਅਤੇ ਸਰਕਾਰ ਵੱਲੋਂ ਛੁੱਟੀਆਂ ਦੌਰਾਨ 94 ਡਾਕਘਰਾਂ ਦੇ ਬੁਕਿੰਗ ਕਾਊਂਟਰ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਜਲੰਧਰ ਦੇ ਡਿਵੀਜ਼ਨਲ ਡਾਕਘਰ ਸੁਪਰਿਟੈਂਡ ਸ਼੍ਰੀ ਸਤਿੰਦਰ ਸਿੰਘ ਲਹਿਰੀ ਨੇ ਦੱਸਿਆ ਕਿ ਇਹ ਡਾਕਘਰ ਐਤਵਾਰ ਅਤੇ ਛੁੱਟੀਆਂ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 4:30 ਵਜੇ ਤੱਕ ਖੁੱਲ੍ਹੇ ਰਹਿਣਗੇ। ਸ਼੍ਰੀ ਸਤਿੰਦਰ ਸਿੰਘ ਨੇ ਕਿਹਾ ਕਿ ਤਿਉਹਾਰਾਂ ਦੌਰਾਨ ਨਾਗਰਿਕਾਂ ਨੂੰ ਆਪਣੀ ਸਪੀਡ ਪੋਸਟ, ਪਾਰਸਲ ਅਤੇ ਰੱਖੜੀ ਮੇਲ ਬੁੱਕ ਕਰਨ ਵਿੱਚ ਕੋਈ ਮੁਸ਼ਕਿਲ ਨਾ ਆਵੇ, ਇਸ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਰੱਖੜੀ ਦੇ ਸੀਜ਼ਨ ਦੌਰਾਨ ਜਨਤਾ ਨੂੰ ਜਲਦੀ ਅਤੇ ਬਿਨਾਂ ਕਿਸੇ ਪਰੇਸ਼ਾਨੀ ਦੇ ਸੇਵਾ ਪ੍ਰਦਾਨ ਕੀਤੀ ਜਾਏਗੀ। ਸੇਵਾਵਾਂ ਪ੍ਰਦਾਨ ਕਰਨ ਲਈ ਸਾਰੇ ਚੁਣੇ ਹੋਏ ਡਾਕਘਰਾਂ ਵਿੱਚ ਲੋੜੀਂਦੇ ਸਟਾਫ ਦਾ ਪ੍ਰਬੰਧ ਕੀਤਾ ਗਿਆ ਹੈ। ਖੇਡਾਂ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ ਦੂਜਾ 2020 ਕ੍ਰਿਕਟ ਮੈਚ ਅੱਜ ਮੈਨਚੈਸਟਰ ਵਿੱਚ ਖੇਡਿਆ ਜਾਏਗਾ। ਇਹ ਮੈਚ ਸ਼ਾਮ 7 ਵਜੇ ਸ਼ੁਰੂ ਹੋਏਗਾ। 5 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ। ਆਖਿਰ ਵਿੱਚ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਇੱਕ ਵਾਰ ਫੇਰ। ਸਨਅਤੀ ਮਾਹਰਾਂ ਦਾ ਕਹਿਣਾ ਕਿ ਇਥੇਨੋਲ ਮਿਸ਼ਨ ਪ੍ਰੋਗਰਾਮ ਵਿਗਿਆਨਕ ਪੜਾਅਵਾਰ ਪਹੁੰਚ ਰਾਹੀਂ ਲਾਗੂ ਕੀਤਾ ਗਿਆ ਹੈ। ਸਰਕਾਰ ਨੇ ਕੀਮਤ ਸਥਿਰਤਾ ਲਈ ਪਿਆਜ਼ ਦੀ ਖਰੀਦ ਕੀਮਤ 13% ਵਧਾ ਕੇ 2125 ਰੁਪਏ ਪ੍ਰਤੀ ਕੁਇੰਟਲ ਕੀਤੀ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮੋਹਾਲੀ ਦੇ ਪਿੰਡ ਸਨੇਟਾ ਵਿਖੇ ਸਥਾਪਿਤ ਦਿਹਾਤੀ ਸਿਹਤ ਸਿਖਲਾਈ ਕੇਂਦਰ ਦਾ ਉਦਘਾਟਨ ਕੀਤਾ। ਪੰਜਾਬ ਪੁਲਿਸ ਨੇ ਸਾਈਬਰ ਅਪਰਾਧ ਖਿਲਾਫ਼ ਮੁਹਿੰਮ ਕੀਤੀ ਹੋਰ ਤੇਜ਼। ਇੱਕ ਸਾਲ ਵਿੱਚ 729 ਗ੍ਰਿਫਤਾਰੀਆਂ ਤੇ ਭਾਰਤ ਤੇ ਇੰਗਲੈਂਡ ਵਿਚਕਾਰ ਦੂਜਾ 2020 ਕ੍ਰਿਕਟ ਮੈਚ ਅੱਜ ਮੈਨਚੈਸਟਰ ਵਿੱਚ ਖੇਡਿਆ ਜਾਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
0: ਐਫਐਮ ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਜੁੜ ਚੁੱਕੇ ਹੋ ਫਿਰ ਤੋਂ ਤੁਹਾਡੇ ਮਨਪਸੰਦ ਰੇਡੀਓ ਸਟੇਸ਼ਨ ਪਟਿਆਲਾ ਦੇ ਨਾਲ। ਇਸ ਵਕਤ ਸਟੂਡੀਓ ਦੀ ਘੜੀ ਦੇ ਵਿੱਚ 6:30 ਹੋ ਚੁੱਕੇ ਨੇ ਜੀ ਤੇ ਵੇਲਾ ਹੋ ਗਿਆ ਨੌਜਵਾਨਾਂ ਦੇ ਪ੍ਰੋਗਰਾਮ ਵਿਬਕਿਓਰ ਦਾ। ਵਿਬਕਿਓਰ ਦੇ ਵਿੱਚ ਗੱਲਬਾਤ ਕਰਦੇ ਰਹਾਂਗੇ, ਉਸ ਤੋਂ ਪਹਿਲਾਂ

ਆਰਥਿਕ ਸਮੱਸਿਆਵਾਂ ਨੇ, ਪੈਸੇ ਨਾਲ ਜੁੜੀਆਂ ਸਮੱਸਿਆਵਾਂ ਨੇ, ਘੱਟੋ ਘੱਟ ਉਹ ਹੱਲ ਹੋ ਸਕਣ, ਤਾਂ ਉਸ ਤੋਂ ਬਾਅਦ ਇਹਨਾਂ ਨੇ ਉਹ ਜਿਹੜਾ ਭੱਤਾ ਹੈਗਾ ਉਹ ਲੈਣਾ ਸ਼ੁਰੂ ਕੀਤਾ। ਅਤੇ ਤੁਹਾਨੂੰ ਦੋਸਤੋ ਇਹ ਵੀ ਪਤਾ ਹੋਊਗਾ ਕਿ ਭਾਰਤ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਸਨਮਾਨ ਮੰਨਿਆ ਜਾਂਦਾ ਹੈ ਉਹ ਭਾਰਤ ਰਤਨ ਸਨਮਾਨ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ। ਤਾਂ ਸਾਡੇ ਜਿਹੜੇ ਗੁਲਜ਼ਾਰੀ ਲਾਲ ਨੰਦਾ ਜੀ ਨੇ, ਇਹਨਾਂ ਨੇ ਮਤਲਬ 1997 ਦੇ ਵਿੱਚ ਇਹਨਾਂ ਨੂੰ ਭਾਰਤ ਰਤਨ ਜਿਹੜਾ ਅਵਾਰਡ ਹੈ ਉਹਦੇ ਨਾਲ ਨਿਵਾਜਿਆ ਗਿਆ। ਦੋਸਤੋ ਅਵਾਰਡ ਦੇ ਨਾਲ ਬੰਦੇ ਨਿਵਾਜੇ ਜਾਂਦੇ ਨੇ ਅਤੇ ਕਈ ਵਾਰੀ ਅਵਾਰਡ ਦੇ ਨਾਲ ਵੱਡੇ ਬੰਦੇ ਹੁੰਦੇ ਨੇ, ਅਤੇ ਕਈ ਵਾਰੀ ਇਹ ਹੁੰਦਾ ਕਿ ਬੰਦੇ ਵੱਡੇ ਹੁੰਦੇ ਨੇ ਅਤੇ ਜਦੋਂ ਅਸੀਂ ਅਵਾਰਡ ਉਹਨਾਂ ਨੂੰ ਕੋਈ ਦਿੰਦੇ ਹਾਂ ਤਾਂ ਉਹ ਅਵਾਰਡ ਵੱਡਾ ਹੋ ਜਾਂਦਾ ਬੰਦਿਆਂ ਦੇ ਨਾਲ। ਠੀਕ ਹੈ, ਨੰਦਾ ਜੀ ਜਿਹੜੇ ਨੇ ਉਹ ਇਹੋ ਜਿਹੀ ਸ਼ਖਸੀਅਤ ਰਹੇ ਨੇ। 100 ਸਾਲ ਦੀ ਤੰਦਰੁਸਤ ਉਮਰ ਭੋਗਣ ਤੋਂ ਬਾਅਦ 15 ਜਨਵਰੀ 1998 ਨੂੰ ਉਹਨਾਂ ਦਾ ਦਿਹਾਂਤ ਹੋਇਆ। ਸੋ ਦੋਸਤੋ ਗੁਲਜ਼ਾਰੀ ਲਾਲ ਨੰਦਾ ਜੀ ਵਰਗੀਆਂ ਜਿਹੜੀਆਂ ਮਹਾਨ ਸ਼ਖਸੀਅਤਾਂ ਨੇ, ਸਾਨੂੰ ਉਹਨਾਂ ਤੋਂ ਪ੍ਰੇਰਣਾ ਲੈਂਦੇ ਰਹਿਣਾ ਚਾਹੀਦਾ ਹੈ। ਖਾਸ ਤੌਰ 'ਤੇ ਅੱਜ ਦੇ ਦੌਰ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਚਾਰੇ ਪਾਸੇ ਮਤਲਬ ਕੁਛ ਵੀ ਸਿਸਟਮ ਨਹੀਂ ਹੈਗਾ, ਸਿਸਟਮ ਹੌਚ ਪੌਚ ਹੋ ਚੁੱਕਿਆ, ਉਹਦੇ ਬਾਵਜੂਦ ਵੀ ਆਪਣੇ ਆਪਣੇ ਅਕੀਦਿਆਂ 'ਤੇ ਡਟੇ ਰਹਿਣਾ, ਦ੍ਰਿੜਤਾ ਦੇ ਨਾਲ ਆਪਣੇ ਆਪਣੇ ਜਿਹੜੀ ਤੁਹਾਡੇ ਗੋਲ ਨੇ ਉਹਨਾਂ ਤੱਕ ਪਹੁੰਚਣ ਵਾਸਤੇ ਇਮਾਨਦਾਰੀ ਨੂੰ ਬਰਕਰਾਰ ਰੱਖਣਾ, ਆਪਣੇ ਆਪ ਨੂੰ ਜਿਉਂਦੇ ਜਾਗਦੇ ਰੱਖਣਾ, ਉਹ ਅਸੀਂ ਇਹੋ ਜਿਹੀਆਂ ਮਹਾਨ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਤੋਂ ਅਸੀਂ ਸਿੱਖ ਸਕਦੇ ਹਾਂ। ਸੋ ਦੋਸਤੋ ਗੱਲਬਾਤ ਚੱਲਦੀ ਰਹੇਗੀ, ਤਾਂ ਸੁਣਦੇ ਹਾਂ ਇੱਕ ਗੀਤ।

ਸੀ, ਸਿਹਤਮੰਦ ਰਹਿਣ ਵਾਸਤੇ ਜਾਂ ਜਿਹੜਾ ਕੋਈ ਬਿਮਾਰ ਹੁੰਦਾ ਸੀ, ਪੇਸ਼ੈਂਟ ਹੁੰਦਾ ਸੀ, ਉਹਨੂੰ ਕਿਹਾ ਜਾਂਦਾ ਸੀ ਕਿ ਵੀ ਫਲ ਦੀ ਘੜੀ ਤੁਸੀਂ ਫਰੂਟ ਜਿਹੜੇ ਨੇ ਉਹ ਲਓ। ਪਰ ਅੱਜ ਦੇ ਟਾਈਮ ਦੇ ਵਿੱਚ ਦੋਸਤੋ ਫਰੂਟ ਵੀ ਜਿਹੜੇ ਨੇ ਉਹ ਵੀ ਜ਼ਹਿਰੀਲੇ ਹੋ ਚੁੱਕੇ ਨੇ, ਰੇਹਾਂ ਸਪਰੇਹਾਂ ਇੰਨੀ ਬਹੁਤਾਤ ਦੇ ਵਿੱਚ ਕੀਤੀਆਂ ਜਾਂਦੀਆਂ ਨੇ ਕਿ ਕੋਈ ਵੀ ਫਰੂਟ ਜਿਹੜਾ ਹੈ ਉਹ ਸ਼ੁੱਧ ਪਿਓਰ ਨਹੀਂ ਬਚਿਆ। ਅੱਜ ਹੁਣ ਜਿਹੜਾ ਸੀਜ਼ਨ ਹੈ ਉਹ ਚੱਲ ਰਿਹਾ, ਅੰਬ ਦਾ ਸੀਜ਼ਨ ਚੱਲ ਰਿਹਾ, ਅੰਬ ਵੀ ਜਿਹੜੇ ਨੇ ਅਸੀਂ ਕਹਿ ਸਕਦੇ ਹਾਂ ਕਿ ਮਸਾਲਾ ਲਾ ਕੇ ਪਕਾਏ ਜਾਂਦੇ ਨੇ, ਕੇਲੇ ਵੀ ਜਿਹੜੇ ਨੇ ਮਸਾਲਾ ਲਾ ਕੇ ਪਕਾਏ ਜਾਂਦੇ ਨੇ, ਈਵਨ ਜਿਹੜਾ ਫੂਡ ਅਸੀਂ ਕਹਿ ਸਕਦੇ ਹਾਂ, ਪਪੀਤਾ ਇੱਕ ਇਹੋ ਜਿਹਾ ਫਰੂਟ ਸੀ ਜਿਹਨੂੰ ਕਿ ਡਾਕਟਰ ਜਿਹੜੇ ਨੇ ਡਾਇਬਿਟਿਕ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਰਿਕਮੈਂਡ ਕਰਦੇ ਸੀ ਕਿ ਵੀ ਤੁਸੀਂ ਪਪੀਤਾ ਖਾਓ, ਪਪੀਤੇ ਦੇ ਵਿੱਚ ਬਹੁਤ ਸਾਰੇ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਗੁਣ ਹੁੰਦੇ ਨੇ, ਮਿਨਰਲਸ ਹੁੰਦੇ ਨੇ, ਵਿਟਾਮਿਨਸ ਹੁੰਦੇ ਨੇ। ਪਰ ਹੁਣ ਤਾਂ ਜਿਹੜਾ ਪਪੀਤਾ ਹੈ ਉਹ ਵੀ ਅਸੀਂ ਕਹਿ ਸਕਦੇ ਹਾਂ ਕਿ ਮਸਾਲਾ ਲਾ ਕੇ ਪਕਾਇਆ ਜਾਂਦਾ ਹੈ, ਅਤੇ ਜੇ ਤੁਸੀਂ ਪਪੀਤਾ ਘਰੇ ਲਿਆ ਕੇ ਰੱਖ ਲੈਂਦੇ ਹੋ 2-3 ਦਿਨ ਉਹਨੂੰ ਨਹੀਂ ਵਰਤਦੇ ਤਾਂ ਉਹ ਹੌਲੀ ਹੌਲੀ ਗਲਣਾ ਸ਼ੁਰੂ ਹੋ ਜਾਂਦਾ ਹੈਗਾ। ਤਾਂ ਇਹੋ ਜਿਹੇ ਮੁਨਾਫਾ ਮੁਖੀ ਦੌਰ ਦੇ ਵਿੱਚ ਜਦੋਂ ਕਿ ਅਸੀਂ ਪੈਸੇ ਨੂੰ ਮੁੱਖ ਰੱਖ ਕੇ ਚੱਲ ਰਹੇ ਹਾਂ, ਉਹੋ ਜਿਹੇ ਦੌਰ ਦੇ ਵਿੱਚ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਜਿਹੜੇ ਸਾਡਾ ਜਿਹੜਾ ਕੋਆਪਰੇਟਿਵ ਜਿਹੜਾ ਕਲਚਰ ਹੈ ਉਹਨੂੰ ਅਸੀਂ ਵਧਾਵਾ ਦਈਏ, ਕਿਉਂਕਿ ਜਿਹੜਾ ਕੋਆਪਰੇਟਿਵ ਕਲਚਰ ਹੈ ਇਹ ਕਲਚਰ ਹੀ ਸਾਨੂੰ ਲੋਕਾਂ ਦਾ ਜਿਹੜਾ ਸਹਿਯੋਗ ਹੈ ਉਹ ਕਰਨ ਵਾਸਤੇ ਉਤਸ਼ਾਹਿਤ ਕਰੂਗਾ। ਜੇ ਅਸੀਂ ਹੋਰਾਂ ਦਾ ਸਹਿਯੋਗ ਕਰਾਂਗੇ ਅਤੇ ਹੋਰ ਸਾਡਾ ਸਹਿਯੋਗ ਕਰਨਗੇ ਤਾਂ ਇਸ ਤਰ੍ਹਾਂ ਮਤਲਬ ਜਿਵੇਂ ਗਜ਼ਲ ਦਾ ਸ਼ੇਰ ਹੈ ਕਿ ਬਾਤ ਨਿਕਲੇਗੀ ਤੋਂ ਬਹੁਤ ਦੂਰ ਤਲਕ ਜਾਏਗੀ, ਤਾਂ ਹੌਲੀ ਹੌਲੀ ਅਸੀਂ ਕਹਿ ਸਕਦੇ ਹਾਂ ਕਿ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਉਹ ਹੌਲੀ ਹੌਲੀ ਇੱਕ ਤੋਂ ਦੂਜੇ ਤੱਕ, ਦੂਜੇ ਤੋਂ ਤੀਜੇ ਤੱਕ ਇਹ ਜਿਹੜਾ ਪ੍ਰਚਾਰ ਪ੍ਰਸਾਰ ਹੈ ਇਹ ਹੁੰਦਾ ਰਹੂਗਾ। ਸੋ ਜਿਹੜਾ ਇੰਟਰਨੈਸ਼ਨਲ ਕੋਆਪਰੇਟਿਵ ਡੇ ਹੈ ਨਾ, ਮਤਲਬ ਸ਼ੁੱਧ ਰੂਪ ਦੇ ਵਿੱਚ ਇਸ ਚੀਜ਼ ਦੇ ਨਾਲ ਸੰਬੰਧਿਤ ਤਾਂ ਨਹੀਂ ਜਿਹੜੀ ਮੈਂ ਗੱਲ ਕਰ ਰਿਹਾ, ਪਰ ਇਹ ਕੋਆਪਰੇਸ਼ਨ ਦੇ ਨਾਲ ਜੁੜਿਆ ਹੋਇਆ ਹੈਗਾ। ਮਤਲਬ ਇਸ ਕੋਆਪਰੇਸ਼ਨ ਦੇ ਵਿੱਚ ਇਹਨਾਂ ਨੇ ਇਹ ਰੱਖਿਆ ਸੀ ਕਿ ਬਈ ਇਹਦੀ ਕੋਈ ਮੈਂਬਰਸ਼ਿਪ ਨਹੀਂ ਹੋਊਗੀ, ਸਵੈ ਇੱਛਾ ਹੈਗੀ ਹੈ, ਕੋਈ ਵੀ ਵਿਅਕਤੀ ਜਿਹੜਾ ਹੈ ਉਹ ਇਹਦਾ ਮੈਂਬਰ ਬਣ ਸਕਦਾ ਹੈਗਾ। ਮੈਂਬਰ ਜਿਹੜੇ ਨੇ ਉਹ ਇਕੱਠੇ ਰਲ ਕੇ ਕਿਸੇ ਵੀ ਥਾਂ ਤੇ ਆਪਣਾ ਪੈਸਾ ਪੂੰਜੀ ਲਗਾਉਂਦੇ ਨੇ ਤੇ ਜਿਹੜਾ ਨਫਾ ਨੁਕਸਾਨ ਹੁੰਦਾ ਉਹ ਵੀ ਉਹ ਬਰਾਬਰ ਝੱਲਦੇ ਨੇ। ਤੇ ਇਹਦੇ 'ਚ ਇੱਕ ਗੱਲ ਜਿਹੜੀ ਵਿਸ਼ੇਸ਼ ਰੂਪ ਦੇ ਵਿੱਚ ਸ਼ਾਮਲ ਹੁੰਦੀ ਹੈ, ਜਿਹੜੀ ਕਿ ਇਹਨੂੰ ਕੋਆਪਰੇਟਿਵ ਬਣਾਉਂਦੀ ਹੈ, ਸਹਿਕਾਰਤਾ ਬਣਾਉਂਦੀ ਹੈ, ਉਹ ਇਹ ਹੈ ਕਿ ਕੋਈ ਵੀ ਸੰਸਥਾ ਜਦੋਂ ਇਕੱਠੇ ਰੂਪ ਦੇ ਵਿੱਚ ਕੰਮ ਕਰ ਰਹੀ ਹੈ ਤਾਂ ਉਹ ਆਪਣੇ ਮੁਨਾਫੇ ਦਾ ਜਿਹੜਾ ਕਿ ਉਹਨੂੰ ਫਾਇਦਾ ਹੋ ਰਿਹਾ ਹੈ ਉਸ ਫਾਇਦੇ ਦਾ ਇੱਕ ਹਿੱਸਾ ਜਿਹੜਾ ਹੈ ਉਹ ਸਮਾਜ ਦੇ ਵਿਕਾਸ ਵਾਸਤੇ ਖਰਚ ਕਰਨਗੇ। ਹੈ ਨਾ, ਤੁਸੀਂ ਪੰਜਾਬ ਦੇ ਸੰਦਰਭ ਦੇ ਵਿੱਚ ਜੇ ਮੈਂ ਗੱਲ ਕਰਾਂ, ਤੁਸੀਂ ਦੇਖੇ ਹੋਣੇ ਇੱਥੇ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ ਬਣੀਆਂ ਹੋਈਆਂ ਨੇ, ਸੁਸਾਇਟੀਆਂ ਜਿਹੜੀਆਂ ਨੇ ਬਣੀਆਂ ਹੋਈਆਂ ਨੇ, ਜਿਨ੍ਹਾਂ ਦੇ ਰਾਹੀਂ ਜਿਹੜੇ ਸਾਡੇ ਕਿਸਾਨ ਭਰਾ ਨੇ ਉਹਨਾਂ ਨੂੰ ਸਸਤੀਆਂ ਦਰਾਂ 'ਤੇ ਖਾਦਾਂ, ਬੀਜ, ਕੀਟਨਾਸ਼ਕ ਅਤੇ ਹੋਰ ਜਿਹੜੇ ਫਸਲੀ ਕਰਜ਼ੇ ਨੇ ਉਹ ਮੁਹੱਈਏ ਕਰਵਾਏ ਜਾਂਦੇ ਨੇ। ਫਿਰ ਇੱਕ ਮਾਰਕਫੈਡ ਨਾਂ ਦੀ ਜਿਹੜੀ ਸੰਸਥਾ ਹੈ ਨਾ, ਏਸ਼ੀਆ ਦੀ ਸਭ ਤੋਂ ਵੱਡੀ ਸਹਿਕਾਰੀ ਮੰਡੀਕਰਨ ਸੰਸਥਾ ਦੇ ਵਿੱਚੋਂ ਇੱਕ ਗਿਣੀ ਜਾਂਦੀ ਹੈ, ਇਹ ਕਿਸਾਨਾਂ ਨੂੰ ਉਹਨਾਂ ਦੀ ਉਪਜ ਦਾ ਸਹੀ ਮੁੱਲ ਦੇ ਕੇ ਉਹਨੂੰ ਖਰੀਦਣ ਦੀ ਜਿਹੜੀ ਹੈ ਕੋਸ਼ਿਸ਼ ਕਰਦੀ ਹੈ। ਇਸੇ ਤਰ੍ਹਾਂ ਮਿਲਕ ਫੈਡ ਹੈ ਸਾਡੇ ਇੱਥੇ ਵੇਰਕਾ, ਅਸੀਂ ਐਗਜ਼ਾਮਪਲ ਵਜੋਂ ਲੈ ਸਕਦੇ ਹੈਗੇ ਹਾਂ ਕਿ ਇਹ ਸਾਰਾ ਜਿਹੜਾ ਹੈਗਾ ਕੋਆਪਰੇਟਿਵ ਕੰਮ, ਕੋਆਪਰੇਟਿਵ ਕਲਚਰ ਦੇ ਵਿੱਚੋਂ ਨਿਕਲ ਕੇ ਆਈਆਂ ਹੋਈਆਂ ਚੀਜ਼ਾਂ ਨੇ। ਤਾਂ ਸਾਨੂੰ ਮਤਲਬ ਇਹ ਜਿਹੜਾ ਕੋਆਪਰੇਟਿਵ ਕਲਚਰ ਹੈ, ਸਾਨੂੰ ਵੀ ਉਸ ਕੋਆਪਰੇਟਿਵ ਕਲਚਰ ਦਾ ਹਿੱਸਾ ਬਣਨਾ ਚਾਹੀਦਾ ਹੈ। ਜ਼ਰੂਰੀ ਨਹੀਂ ਹੈਗਾ ਕਿ ਅਸੀਂ ਕਿਸੇ ਸੰਸਥਾ ਦੇ ਵਿੱਚ ਪੂੰਜੀ ਲਾ ਕੇ, ਪੈਸਾ ਲਾ ਕੇ ਹੀ ਇਹਦਾ ਹਿੱਸਾ ਬਣ ਸਕਦੇ ਹਾਂ, ਜਿਵੇਂ ਕਿ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਤੁਸੀਂ ਚੰਗੇ ਤੋਂ ਚੰਗੀਆਂ ਜਿਹੜੀਆਂ ਚੀਜ਼ਾਂ ਨੇ ਉਹ ਆਪਣੇ ਤੋਂ ਦੂਜਿਆਂ ਤੱਕ ਪਹੁੰਚਦਿਆਂ ਕਰੋ, ਅਤੇ ਜੋ ਦੂਜਿਆਂ ਕੋਲ ਜੋ ਕੁਛ ਵੀ ਚੰਗਾ ਹੈ ਨਾ, ਉਹਨਾਂ ਤੋਂ ਉਹ ਹਾਸਲ ਕਰਨ ਦੀ ਕੋਸ਼ਿਸ਼ ਕਰੋ। ਸੋ ਦੋਸਤੋ, ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ, ਅਤੇ ਆਓ ਸੁਣਦੇ ਹਾਂ ਪਹਿਲਾਂ ਇੱਕ ਗੀਤ।

ਸੋ ਦੋਸਤੋ, ਗੱਲਾਂ ਬਾਤਾਂ ਚੱਲ ਰਹੀਆਂ ਨੇ ਅਤੇ ਇਹਨਾਂ ਗੱਲਾਂ ਬਾਤਾਂ ਦੇ ਵਿੱਚ ਹੀ ਮੈਂ ਜਿਹੜੀ ਆਪਣੀ ਗੱਲ ਨੂੰ ਅੱਗੇ ਵਧਾਉਣਾ ਚਾਹੁੰਦਾ, ਜਿਹੜੀ ਮਹੱਤਵਪੂਰਨ ਗੱਲ ਹੈ ਅੱਜ ਦੇ ਸਮੇਂ ਦੇ ਵਿੱਚ, ਉਹ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਅਸੀਂ ਜਦੋਂ ਕੋਈ ਫੈਸਲਾ ਲੈਣਾ, ਅਸੀਂ ਸਹੀ ਫੈਸਲਾ ਕਿਵੇਂ ਲਈਏ? ਬਹੁਤ ਸਾਰੇ ਫੈਸਲੇ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਛੋਟੇ ਹੁੰਦੇ ਨੇ, ਉਹ ਅਸੀਂ ਤੁਰੰਤ ਕਰ ਲੈਂਦੇ ਹਾਂ। ਫੋਰ ਐਗਜ਼ਾਮਪਲ, ਕੀ ਖਾਣਾ ਹੈ, ਕੀ ਨਹੀਂ ਖਾਣਾ, ਹੈ ਨਾ? ਤੁਹਾਡੇ ਵਟਸਐਪ 'ਤੇ ਕੋਈ ਸੁਨੇਹਾ ਆਉਂਦਾ ਹੈ, ਤੁਸੀਂ ਉਹ ਦੇਖਣਾ ਹੈ ਕਿ ਨਹੀਂ ਦੇਖਣਾ, ਤੁਸੀਂ ਕਿਸੇ ਦੇ ਨਾਲ ਜਾਣਾ ਹੈ, ਨਹੀਂ ਜਾਣਾ। ਬਹੁਤ ਛੋਟੇ ਛੋਟੇ ਫੈਸਲੇ ਨੇ ਜਿਹੜੇ ਤੁਸੀਂ ਤੁਰੰਤ ਲੈ ਲੈਂਦੇ ਹੋ, ਪਰ ਕਈ ਫੈਸਲੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਮਤਲਬ ਤੁਸੀਂ ਥੋੜ੍ਹਾ ਜਿਹਾ ਕਨਫਿਊਜ਼ ਹੁੰਦੇ ਹੋ, ਤੁਸੀਂ ਥੋੜ੍ਹਾ ਜਿਹਾ ਡਰਦੇ ਹੁੰਦੇ ਹੋ, ਹੈ ਨਾ? ਜਿਵੇਂ ਮਤਲਬ ਇਹ ਫੈਸਲਾ ਲੈਣਾ ਹੋਵੇ ਕਿ ਤੁਸੀਂ ਫਿਊਚਰ ਦੇ ਵਿੱਚ ਕਿਹੜੇ ਪਾਸੇ ਜਾਣਾ ਹੈ, ਤੁਸੀਂ ਕਿਹੜੀ ਨੌਕਰੀ ਚੂਜ਼ ਕਰਨੀ ਹੈਗੀ ਹੈ, ਤੁਸੀਂ ਵਿਆਹ ਕਰਵਾਉਣਾ ਹੈ ਜਾਂ ਨਹੀਂ ਕਰਵਾਉਣਾ, ਜੇ ਕਰਵਾਉਣਾ ਤਾਂ ਜਿਹਦੇ ਨਾਲ ਕਰਵਾਉਣਾ ਹੈ, ਤਾਂ ਇਹੋ ਜਿਹੀਆਂ ਜਿਹੜੀਆਂ ਬਹੁਤ ਸਾਰੀਆਂ ਗੁੰਝਲਾਂ ਨੇ ਉਹ ਤੁਹਾਡੇ ਮਨਾਂ ਦੇ ਵਿੱਚ ਹਮੇਸ਼ਾ ਚੱਲਦੀਆਂ ਰਹਿੰਦੀਆਂ ਨੇ। ਤਾਂ ਸਹੀ ਫੈਸਲਾ ਅਸੀਂ ਕਿਵੇਂ ਕਰ ਸਕਦੇ ਹੈਗੇ ਹਾਂ? ਸਾਡਾ ਸਹੀ ਫੈਸਲਾ ਉਦੋਂ ਹੀ ਹੋ ਸਕਦਾ ਦੋਸਤੋ, ਜਦੋਂ ਅਸੀਂ ਇਹ ਸੋਚ ਕੇ ਚੱਲਾਂਗੇ ਕਿ ਸਾਡਾ ਜਿਹੜਾ ਫੈਸਲਾ ਹੈ ਉਹ ਫੈਸਲਾ ਅਸੀਂ ਲੈਣਾ ਹੈ। ਅਸੀਂ ਕਦੇ ਵੀ ਇਸ ਚੀਜ਼ ਤੋਂ ਡਰ ਕੇ ਆਪਣੇ ਫੈਸਲੇ ਨੂੰ ਡਿਨਾਈ ਨਹੀਂ ਕਰ ਸਕਦੇ ਕਿ ਜੇ ਮੈਂ ਫੇਲ ਹੋ ਗਿਆ ਤਾਂ ਲੋਕ ਕੀ ਕਹਿਣਗੇ। ਸੋ ਦੋਸਤੋ, ਫੈਸਲਾ ਲੈਣ ਲੱਗਿਆਂ ਕਦੇ ਵੀ ਝਿਜਕਣਾ ਨਹੀਂ ਹੈਗਾ, ਆਪਣਾ ਆਪਣੇ ਆਪ 'ਤੇ ਕੌਨਫੀਡੈਂਸ ਰੱਖਣਾ, ਆਪਣੇ ਆਪ 'ਤੇ ਮਾਣ ਕਰਨਾ, ਠੀਕ ਹੈ? ਉਸ ਫੈਸਲੇ ਨੂੰ ਲੈਣ ਲੱਗਿਆਂ ਚੀਜ਼ਾਂ ਨੂੰ ਤੁਸੀਂ ਥੋੜ੍ਹਾ ਜਿਹਾ ਮਤਲਬ ਉਹਦੇ 'ਤੇ ਕੰਮ ਕਰਨਾ, ਮਿਹਨਤ ਕਰਨੀ ਆ, ਤਾਂ ਕਿ ਜਿਹੜਾ ਹੈ ਤੁਸੀਂ ਸਹੀ ਫੈਸਲਾ ਲੈ ਸਕੋ।

0: ਦੇ ਸ਼ਿੰਗਾਰਾਂ 'ਚ ਸੰਗ ਜਾਣਾ, ਰੰਗਾਂ 'ਚ ਰੰਗ ਜਾਣਾ। ਕਿੱਥੋਂ ਸੀ ਇਹ ਢੰਗ ਆਉਣਾ ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ। ਖਾਬਾਂ ਨੂੰ ਖੰਭ ਲਾਉਂਦੇ ਕਿਵੇਂ, ਕੋਇਲਾ ਵਾਂਗ ਅਸੀਂ ਗਾਉਂਦੇ ਕਿਵੇਂ ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ। ਪਰ ਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।
1: ਸੋ ਦੋਸਤੋ, ਸਾਡੇ ਸਟੂਡੀਓ ਦੀ ਘੜੀ ਦੇ ਵਿੱਚ 7 ਵੱਜ ਚੁੱਕੇ ਨੇ। ਸੋ ਮੈਨੂੰ ਸਵਾਮੀ ਸਰਬਜੀਤ ਨੂੰ ਦਿਓ ਇਜਾਜ਼ਤ ਵਿਬਕਿਓਰ ਪ੍ਰੋਗਰਾਮ ਇੱਥੇ ਹੀ ਸੰਪੂਰਨ ਕਰਨ ਦੀ। ਅਤੇ ਹੁਣ ਵੇਲਾ ਹੋ ਗਿਆ ਚੋਣਵੀਆਂ ਖਬਰਾਂ ਦਾ, ਅਤੇ ਆਓ ਸੁਣਦੇ ਹਾਂ ਚੋਣਵੀਆਂ ਖਬਰਾਂ।

0: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਸਥਾਨ ਦੇ ਜੋਧਪੁਰ ਹਵਾਈ ਅੱਡੇ ਤੇ 480 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ। ਗ੍ਰਹਿ ਮੰਤਰਾਲੇ ਨੇ ਪਾਕਿਸਤਾਨ ਆਧਾਰਿਤ 23 ਵਿਅਕਤੀਆਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਬਾਰੇ ਐਕਟ UAPA ਤਹਿਤ ਦਹਿਸ਼ਤਗਰਦ ਐਲਾਨਿਆ ਏ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਅਹਿਮਦਾਬਾਦ ਅਤੇ ਮੁੰਬਈ ਨੂੰ ਜੋੜਨ ਵਾਲਾ ਸਮੁੱਚਾ ਹਾਈ ਸਪੀਡ ਰੇਲ ਕੋਰੀਡੋਰ 2029 ਦੇ ਅਖੀਰ ਤੱਕ ਮੁਕੰਮਲ ਹੋ ਜਾਵੇਗਾ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਾਮੀ ਵਿਵੇਕਾਨੰਦ ਨੂੰ ਉਹਨਾਂ ਦੀ ਬਰਸੀ ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਭਾਰਤ ਅਤੇ ਇਜ਼ਰਾਈਲ ਵਿਚਕਾਰ ਦੁਵੱਲਾ ਨਿਵੇਸ਼ ਸਮਝੌਤਾ ਅੱਜ ਤੋਂ ਲਾਗੂ ਹੋ ਗਿਆ ਹੈ। ਪੰਜਾਬ ਦੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਹੈ ਕਿ ਬਾਗਬਾਨੀ ਮਹਿਕਮੇ ਦੀ ਯੋਜਨਾ ਤਹਿਤ ਕਿਸਾਨਾਂ ਨੂੰ ਮਸ਼ਰੂਮ ਉਤਪਾਦਨ ਇਕਾਈ ਲਾਉਣ ਵਾਸਤੇ 80,000 ਰੁਪਏ ਤੱਕ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਅੰਮ੍ਰਿਤਸਰ ਦਿਹਾਤੀ ਤਹਿਤ ਪੈਂਦੇ ਪੁਲਿਸ ਥਾਣਾ ਕੰਬੋ ਨੇ ਅਜਨਾਲਾ ਦੇ ਮੁਲਜ਼ਮ ਰਾਮ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਉਸ ਕੋਲੋਂ 20 ਕਿਲੋ 100 ਗ੍ਰਾਮ ਨਸ਼ੀਲਾ ਪਾਊਡਰ ਅਤੇ 0.5 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਪੰਜਾਬ ਦੇ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਹੈ ਕਿ ਐਲਡਰ ਲਾਈਨ 14,567 ਬਜ਼ੁਰਗਾਂ ਲਈ ਭਰੋਸੇਮੰਦ ਸਹਾਰਾ ਬਣ ਕੇ ਉੱਭਰੀ ਹੈ। ਅਤੇ ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਕ੍ਰਿਕਟ ਮੈਚ ਅੱਜ ਮੈਨਚੈਸਟਰ ਵਿੱਚ ਖੇਡਿਆ ਜਾਵੇਗਾ। ਸੋ ਇਹ ਸੀ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ।
1: ਬਹੁਤੇ ਸੜਕ ਹਾਦਸਿਆਂ ਦਾ ਇੱਕ ਵੱਡਾ ਕਾਰਨ ਕਾਲ ਹੈ। ਕਾਲ ਦੇ ਕਰਕੇ ਬਹੁਤ ਜ਼ਿਆਦਾ ਹਾਦਸੇ ਵਾਪਰਦੇ ਨੇ। ਜੇਕਰ ਤੁਸੀਂ ਆਪਣੀ ਜ਼ਿੰਦਗੀ ਤੇ ਪਰਿਵਾਰ ਨੂੰ ਪਿਆਰ ਕਰਦੇ ਹੋ ਤਾਂ ਘਰ ਤੋਂ ਸਮੇਂ ਸਿਰ ਚੱਲੋ ਤੇ ਰੋਡ ਤੇ ਸਪੀਡ ਨੇਮਾਂ ਦਾ ਪਾਲਣ ਕਰੋ। ਤੇ ਹਾਂ, ਹੈਲਮਟ ਸਿਰਫ ਚਲਾਨ ਬਚਾਉਣ ਲਈ ਨਹੀਂ, ਜਾਨ ਬਚਾਉਣ ਲਈ ਹੈ।
0: FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਸੁਣ ਰਹੇ ਹੋ ਤੁਹਾਡਾ ਮਨਪਸੰਦ ਰੇਡੀਓ ਸਟੇਸ਼ਨ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ ਜੀ, ਇਸ ਵਕਤ ਸਟੂਡੀਓ ਦੀ ਘੜੀ ਦੇ ਵਿੱਚ 7:03 ਹੋ ਚੁੱਕੇ ਨੇ ਤੇ ਹੁਣ ਵੇਲਾ ਹੈ ਭਗਤੀ ਸੰਗੀਤ ਦੇ ਪ੍ਰੋਗਰਾਮ ਬੰਦਗੀ ਦਾ। ਤਾਂ ਆਓ ਬੰਦਗੀ ਪ੍ਰੋਗਰਾਮ ਦੇ ਤਹਿਤ ਸਭ ਤੋਂ ਪਹਿਲਾਂ ਸਰਵਣ ਕਰਦੇ ਹਾਂ ਭਾਈ ਨਿਰਮਲ ਸਿੰਘ ਜੀ ਖਾਲਸਾ ਦੁਆਰਾ ਗਾਇਆ ਹੋਇਆ ਇਹ ਸ਼ਬਦ।

ਹੁਣ ਸਰਵਣ ਕਰਦੇ ਹਾਂ ਭਾਈ ਹਰਪ੍ਰੀਤ ਸਿੰਘ ਬਟਾਲੇ ਵਾਲਿਆਂ ਵੱਲੋਂ ਗਾਇਆ ਹੋਇਆ ਇਹ ਸ਼ਬਦ।

0: ਵੇਲਾ ਹੋ ਗਿਆ ਜੀ ਪੰਜਾਬੀ ਵਿੱਚ ਖਬਰਾਂ ਦਾ। ਆਓ ਸੁਣਦੇ ਹਾਂ ਸਾਡੇ ਜਲੰਧਰ ਕੇਂਦਰ ਤੋਂ ਪੰਜਾਬੀ ਦੇ ਵਿੱਚ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਸੈਮੀ ਕੰਡਕਟਰ ਮਿਸ਼ਨ ਨੂੰ ਵੱਡਾ ਹੁਲਾਰਾ ਦਿੰਦਿਆਂ ਗੁਜਰਾਤ ਦੇ ਸਾਨੰਦ ਵਿੱਚ ਸੀਜੀ ਸੈਮੀ ਆਊਟਸੋਰਸਡ ਸੈਮੀ ਕੰਡਕਟਰ ਅਸੈਂਬਲੀ ਅਤੇ ਟੈਸਟਿੰਗ ਸੈਂਟਰ ਦਾ ਉਦਘਾਟਨ ਕੀਤਾ ਹੈ। ਸ੍ਰੀ ਮੋਦੀ ਨੇ ਅੱਜ ਰਾਜਸਥਾਨ ਵਿੱਚ 1,05,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਸੰਸਦ ਦਾ ਮਾਨਸੂਨ ਸਮਾਗਮ ਇਸ ਮਹੀਨੇ ਦੇ 20 ਤਰੀਕ ਨੂੰ ਸ਼ੁਰੂ ਹੋਏਗਾ ਅਤੇ 13 ਅਗਸਤ ਤੱਕ ਚੱਲੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੀ ਰੱਖਿਆ ਬਰਾਮਦ 38,000 ਕਰੋੜ ਰੁਪਏ ਦੇ ਰਿਕਾਰਡ ਪੱਧਰ ਤੇ ਪਹੁੰਚ ਗਈ ਹੈ। ਉਦਯੋਗ ਜਗਤ ਦੇ ਮਾਹਰਾਂ ਨੇ ਕਿਹਾ ਕਿ ਪੈਟਰੋਲ 'ਚ ਐਥਾਨੋਲ ਮਿਸ਼ਰਨ ਪ੍ਰੋਗਰਾਮ ਯੋਜਨਾਬੱਧ ਪੜਾਵਾਰ ਅਤੇ ਵਿਗਿਆਨਕ ਤੌਰ 'ਤੇ ਸੰਚਾਲਿਤ ਪ੍ਰਕਿਰਿਆ ਰਾਹੀਂ ਲਾਗੂ ਕੀਤਾ ਗਿਆ ਹੈ। ਅਤੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਅੰਤਰਰਾਸ਼ਟਰੀ ਮੈਚ ਮੈਨਚੈਸਟਰ ਵਿੱਚ ਖੇਡਿਆ ਜਾ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਸਾਨੰਦ ਵਿੱਚ ਸੀਜੀ ਸੈਮੀ ਆਊਟਸੋਰਸਡ ਸੈਮੀ ਕੰਡਕਟਰ ਅਸੈਂਬਲੀ ਅਤੇ ਟੈਸਟਿੰਗ ਸੈਂਟਰ ਦਾ ਉਦਘਾਟਨ ਕੀਤਾ। 7,500 ਕਰੋੜ ਰੁਪਏ ਤੋਂ ਵੱਧ ਨਿਵੇਸ਼ ਨਾਲ ਇਹ ਕੇਂਦਰ ਦੇਸ਼ ਦੀ ਤਕਨਾਲੋਜੀ ਨਿਰਮਾਣ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।
2: सीजी सेमी का ये प्लांट भारत, जापान और थाईलैंड के हमारे इंडस्ट्री पार्टनर्स के साझा प्रयासों का भी प्रतीक है। ये केवल एक बिजनेस वेंचर नहीं है, ये टेक्नोलॉजी, भरोसे और साझेदारी का ऐसा मॉडल है जो भारत की सेमीकंडक्टर जर्नी को नई गति देने वाला है। बीते 2.25 सालों में आप सभी ने स्क्रैच से स्केल तक इस पूरी फैसिलिटी को आकार दिया है। आज हम इसके कॉमर्शियल प्रोडक्शन की शुरुआत कर रहे हैं। मुझे बताया गया है कि अभी यहां से हर साल 20 करोड़ चिप्स निकलेगी।
1: ਸਾਨੰਦ ਪਹੁੰਚਣ ਤੇ ਪ੍ਰਧਾਨ ਮੰਤਰੀ ਨੇ ਹਾਈਟੈਕ ਪਲਾਂਟ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਇੰਜੀਨੀਅਰਾਂ ਅਤੇ ਆਪਰੇਟਰਾਂ ਨਾਲ ਵੀ ਵਿਆਪਕ ਗੱਲਬਾਤ ਕੀਤੀ। ਇੱਕ ਵਾਰ ਪੂਰੀ ਤਰ੍ਹਾਂ ਚਾਲੂ ਹੋਣ ਤੇ ਇਸ ਸੈਂਟਰ ਦੀ ਸਾਲਾਨਾ ਉਤਪਾਦਨ ਸਮਰੱਥਾ 5 ਅਰਬ ਸੈਮੀ ਕੰਡਕਟਰ ਚਿਪਸ ਹੋਏਗੀ। ਇਹ ਮੈਮਰੀ ਅਤੇ ਸਟੋਰੇਜ ਦੀ ਵੱਧਦੀ ਆਲਮੀ ਮੰਗ ਨੂੰ ਪੂਰਾ ਕਰਨ ਵਿੱਚ ਵੀ ਮਦਦ ਕਰੇਗਾ। ਇਸ ਮੌਕੇ ਤੇ ਬੋਲਦਿਆਂ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਸ ਪਲਾਂਟ ਵਿੱਚ ਤਿਆਰ ਕੀਤੇ ਗਏ ਚਿਪਸ ਕਾਰਾਂ, ਸਕੂਟਰਾਂ ਅਤੇ ਕਈ ਤਰ੍ਹਾਂ ਦੇ ਉਦਯੋਗਿਕ ਕੰਮਾਂ ਵਿੱਚ ਵਰਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਇਸ ਸੈਂਟਰ ਵਿੱਚ ਤਿਆਰ ਕੀਤੇ ਗਏ ਚਿਪਸ ਜਾਪਾਨ, ਅਮਰੀਕਾ ਅਤੇ ਯੂਰਪ ਨੂੰ ਬਰਾਮਦ ਕੀਤੇ ਜਾਣਗੇ, ਜਿਸ ਨਾਲ ਭਾਰਤੀ ਤਕਨਾਲੋਜੀ ਨੂੰ ਵਿਸ਼ਵ ਪੱਧਰ ਤੇ ਮਾਨਤਾ ਮਿਲੇਗੀ। ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਸਥਾਨ ਦੇ ਪਚਪਦਰਾ ਵਿੱਚ 1,05,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਹ ਰਾਜ ਵਿੱਚ ਬੁਨਿਆਦੀ ਢਾਂਚੇ, ਊਰਜਾ, ਆਵਾਜਾਈ ਅਤੇ ਰੁਜ਼ਗਾਰ ਪੈਦਾ ਕਰਨ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਪ੍ਰਧਾਨ ਮੰਤਰੀ ਨੇ ਜੋਧਪੁਰ ਹਵਾਈ ਅੱਡੇ ਤੇ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਵੀ ਕੀਤਾ।
2: आज राजस्थान में विकास के कई और भी कीर्तिमान स्थापित हो रहे हैं। आज ही जोधपुर में नए एयरपोर्ट टर्मिनल का उद्घाटन किया गया है और मैं सोशल मीडिया में देख रहा था कि नए टर्मिनल का आर्किटेक्चर, इंटीरियर ये सोशल मीडिया में छाया हुआ है। चारों तरफ राजस्थानी राजस्थान दिख रहा है। साथियों, ये मारवाड़ में पर्यटन, व्यापार और रोजगार को नई गति दे।
1: फिर उन्होंने बलोत्रा जिले के पचपदरा विखे देश का सब तो आधुनिक ग्रीन फील्ड रिफाइनरी कम पेट्रोकैमिकल प्लांट समर्पित किया। उन्होंने रिफाइनरी के अत्याधुनिक कंट्रोल रूम का निरीक्षण किया। श्री मोदी ने इंजीनियर और तकनीकी माहरों नाल गलबात भी की। प्रधानमंत्री ने जयपुर मैट्रो फेज 2 का भी वर्चुअल ਨੀਂਹ ਪੱਥਰ ਰੱਖਿਆ। ਇਕੱਠ ਸੰਬੋਧਨ ਕਰਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੱਛਮੀ ਏਸ਼ੀਆ ਵਿਚ ਟਕਰਾਅ ਨੇ 21ਵੀਂ ਸਦੀ ਦੇ ਸਭ ਤੋਂ ਵੱਡੇ ਊਰਜਾ ਸੰਕਟ ਨੂੰ ਜਨਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਸਮੇਂ ਸਿਰ ਫੈਸਲਿਆਂ, ਪ੍ਰਭਾਵਸ਼ਾਲੀ ਰਣਨੀਤੀ ਅਤੇ ਰਾਸ਼ਟਰੀ ਸਰੋਤਾਂ ਦੇ ਸੂਝਵਾਨ ਪ੍ਰਬੰਧਨ ਨੇ ਦੇਸ਼ ਨੂੰ ਇਸ ਸੰਕਟ ਨੂੰ ਦੂਰ ਕਰਨ ਦੇ ਯੋਗ ਬਣਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿ ਬਹੁਤ ਸਾਰੇ ਦੇਸ਼ ਈਂਧਨ ਦੀ ਕਮੀ ਨਾਲ ਜੂਝ ਰਹੇ ਸਨ, ਭਾਰਤ ਨੇ ਸੰਕਟ ਦਾ

0: ਸਹੀ ਮੁਲਾਂਕਣ ਕੀਤਾ ਤੇ ਇੱਕ ਪ੍ਰਭਾਵਸ਼ਾਲੀ ਰਣਨੀਤੀ ਬਣਾਈ।
1: हमने संकट शुरू होते ही रिफाइनरीज के सामर्थ्य पर फोकस किया। औद्योगिक काम के लिए जो गैस बनती थी उसकी जगह रिफाइनरीज को रसोई गैस एलपीजी बनाने के लिए कहा गया और 7 दिनों के भीतर भीतर एलपीजी के उत्पादन में बढ़ोतरी हुई। पहले जो 35,000 मैट्रिक टन एलपीजी का उत्पादन देश में होता था, संकट के दौरान वो 54,000 मैट्रिक टन बढ़ गया।
0: ਨਹੀਂ ਤੋ ਸੁਣ ਰਹੇ ਹੋ ਸਾਡਾ ਐਕਸੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸੰਸਦ ਦਾ ਮਾਨਸੂਨ ਸਮਾਗਮ ਇਸ ਮਹੀਨੇ ਦੀ 20 ਤਰੀਕ ਨੂੰ ਸ਼ੁਰੂ ਹੋਏਗਾ ਅਤੇ 13 ਅਗਸਤ ਤੱਕ ਚੱਲੇਗਾ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੇ ਕਿਹਾ ਕਿ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ 20 ਜੁਲਾਈ ਤੋਂ ਸੰਸਦ ਦਾ ਮਾਨਸੂਨ ਸਮਾਗਮ ਬੁਲਾਉਣ ਦੀ ਸਰਕਾਰ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਰਿਜੀਜੂ ਨੇ ਕਿਹਾ ਕਿ ਸਮਾਗਮ ਰਾਸ਼ਟਰੀ ਮਹੱਤਵ ਦੇ ਮੁੱਦਿਆਂ 'ਤੇ ਅਰਥਪੂਰਨ ਬਹਿਸ, ਚਰਚਾ ਅਤੇ ਫੈਸਲੇ ਲੈਣ 'ਤੇ ਕੇਂਦਰਿਤ ਹੋਏਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੀ ਰੱਖਿਆ ਬਰਾਮਦ 38,000 ਕਰੋੜ ਰੁਪਏ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। ਨਵੀਂ ਦਿੱਲੀ ਵਿੱਚ ਇੱਕ ਨਿੱਜੀ ਸਮਾਗਮ ਵਿੱਚ ਬੋਲਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਰੱਖਿਆ ਬਰਾਮਦ ਵਿੱਤੀ ਸਾਲ 2013-14 ਵਿੱਚ 686 ਕਰੋੜ ਤੋਂ ਮੌਜੂਦਾ ਪੱਧਰ ਤੱਕ ਲਗਭਗ 57 ਗੁਣਾ ਵਧਿਆ। ਉਨ੍ਹਾਂ ਕਿਹਾ ਕਿ ਇਹ ਵਾਧਾ ਰੱਖਿਆ ਨਿਰਮਾਣ ਅਤੇ ਤਕਨਾਲੋਜੀ ਵਿੱਚ ਭਾਰਤ ਦੀ ਮਹੱਤਵਪੂਰਨ ਪ੍ਰਗਤੀ ਅਤੇ ਮੇਕ ਇਨ ਇੰਡੀਆ ਰੱਖਿਆ ਪਲੇਟਫਾਰਮ ਵਿੱਚ ਵੱਧ ਰਹੇ ਆਲਮੀ ਵਿਸ਼ਵਾਸ ਨੂੰ ਦਰਸਾਉਂਦਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਸਾਲਾਨਾ ਰੱਖਿਆ ਉਤਪਾਦਨ ਵੀ ਵਿੱਤੀ ਸਾਲ 2025-26 ਵਿੱਚ ਸਭ ਤੋਂ ਉੱਚੇ ਪੱਧਰ 'ਤੇ ਪਹੁੰਚਣ ਦਾ ਅਨੁਮਾਨ ਹੈ, ਜੋ ਕਿ 1,78,000 ਕਰੋੜ ਤੋਂ ਵੱਧ ਹੈ, ਜੋ 2014-15 ਨਾਲੋਂ ਲਗਭਗ 3 ਗੁਣਾ ਜ਼ਿਆਦਾ ਹੈ। ਉਦਯੋਗ ਜਗਤ ਦੇ ਮਾਹਰਾਂ ਨੇ ਕਿਹਾ ਕਿ ਪੈਟਰੋਲ 'ਚ ਐਥਾਨੋਲ ਮਿਸ਼ਰਨ ਪ੍ਰੋਗਰਾਮ ਰਾਤੋ ਰਾਤ ਲਾਗੂ ਨਹੀਂ ਕੀਤਾ ਗਿਆ, ਸਗੋਂ ਇਸ ਨੂੰ ਚੰਗੀ ਤਰ੍ਹਾਂ ਯੋਜਨਾਬੱਧ ਪੜਾਵਾਰ ਅਤੇ ਵਿਗਿਆਨਕ ਤੌਰ 'ਤੇ ਸੰਚਾਲਿਤ ਪ੍ਰਕਿਰਿਆ ਰਾਹੀਂ ਲਾਗੂ ਕੀਤਾ ਗਿਆ ਹੈ। ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇੰਜੀਨੀਅਰਸ ਇੰਡੀਆ ਲਿਮਟਿਡ ਦੇ ਸਾਬਕਾ ਪ੍ਰਧਾਨ ਅਤੇ ਮੈਨੇਜਿੰਗ ਡਾਇਰੈਕਟਰ ਵਰਤਿਕਾ ਸ਼ੁਕਲਾ ਨੇ ਕਿਹਾ ਕਿ ਐਥਾਨੋਲ ਮਿਸ਼ਰਨ ਪ੍ਰੋਗਰਾਮ 2018 ਵਿੱਚ ਢਾਂਚਾਗਤ ਚਰਚਾ ਅਤੇ ਹਿੱਸੇਦਾਰਾਂ ਦੇ ਸਲਾਹ ਮਸ਼ਵਰੇ ਲਈ ਜਨਤਾ ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸ ਪਹਿਲਕਦਮੀ ਨੂੰ ਵਿਗਿਆਨਕ ਸਬੂਤਾਂ, ਵਾਹਨ ਨਿਰਮਾਤਾਵਾਂ, ਭਾਰਤੀ ਆਟੋਮੈਟਿਵ ਖੋਜ ਐਸੋਸੀਏਸ਼ਨ ਅਤੇ ਸੁਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਸ ਵੱਲੋਂ ਕੀਤੀਆਂ ਗਈਆਂ ਵਿਆਪਕ ਪਰਖਾਂ ਮਗਰੋਂ ਲਿਆਂਦਾ ਗਿਆ ਹੈ। ਇਸ ਮੌਕੇ 'ਤੇ ਬੋਲਦਿਆਂ ਟੋਇਟਾ ਕਿਰਲੋਸਕਰ ਮੋਟਰਸ ਦੇ ਕੰਟਰੀ ਹੈੱਡ ਅਤੇ ਕਾਰਜਕਾਰੀ ਉਪ ਪ੍ਰਧਾਨ ਵਿਕਰਮ ਗੁਲਾਟੀ ਨੇ ਕਿਹਾ ਕਿ ਐਥਾਨੋਲ ਇੱਕ ਸਾਫ਼ ਸੁਥਰਾ ਇੰਧਨ ਹੈ ਜੋ ਚੰਗੀ ਸੰਚਾਲਨ ਕੁਸ਼ਲਤਾ ਅਤੇ ਤੇਜ਼ ਗਤੀ ਪ੍ਰਦਾਨ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਇੱਕ ਅਜਿਹੇ ਯੁੱਗ ਵਿੱਚ ਜਦੋਂ ਲੋਕ ਜਲਵਾਯੂ ਤਬਦੀਲੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ, ਇਹ ਪੌਦਿਆਂ ਤੋਂ ਪ੍ਰਾਪਤ ਇੱਕ 0 ਕਾਰਬਨ ਇੰਧਨ ਹੈ। ਦਿੱਲੀ ਦੀ ਇੱਕ ਅਦਾਲਤ ਨੇ ਅੱਜ ਦਿੱਲੀ ਦੰਗਿਆਂ ਦੀ ਸਾਜਿਸ਼ ਮਾਮਲੇ ਵਿੱਚ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਦੀਆਂ ਜ਼ਮਾਨਤ ਅਰਜ਼ੀਆਂ ਖਾਰਜ ਕਰ ਦਿੱਤੀਆਂ ਨੇ। ਕੜਕੜਡੂਮਾ ਅਦਾਲਤ ਦੇ ਵਧੀਕ ਸੈਸ਼ਨ ਜੱਜ ਸਮੀਰ ਬਾਜਪੇਈ ਨੇ ਦੋਵਾਂ ਮੁਲਜ਼ਮਾਂ ਦੀਆਂ ਜ਼ਮਾਨਤ ਅਰਜ਼ੀਆਂ ਖਾਰਜ ਕਰ ਦਿੱਤੀਆਂ। ਮੁਲਜ਼ਮਾਂ ਨੇ ਇਸ ਅਧਾਰ 'ਤੇ ਜ਼ਮਾਨਤ ਦੀ ਮੰਗ ਕੀਤੀ ਸੀ ਕਿ ਬਿਨਾਂ ਮੁਕੱਦਮੇ ਦੇ ਉਹਨਾਂ ਨੂੰ ਲਗਾਤਾਰ ਹਿਰਾਸਤ ਵਿੱਚ ਰੱਖਣਾ ਉਹਨਾਂ ਦੀ ਨਿੱਜੀ ਆਜ਼ਾਦੀ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਹੈ। ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਅੰਤਰਰਾਸ਼ਟਰੀ ਮੈਚ ਅੱਜ ਮੈਨਚੈਸਟਰ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਲਈ ਵੈਭਵ ਸੂਰਯਵੰਸ਼ੀ ਨੇ 15 ਸਾਲ 99 ਦਿਨ ਦੀ ਸਭ ਤੋਂ ਘੱਟ ਉਮਰ ਵਿੱਚ ਅੰਤਰਰਾਸ਼ਟਰੀ ਮੈਚ ਖੇਡਣ ਦਾ ਰਿਕਾਰਡ ਬਣਾਇਆ ਹੈ। ਤਾਜ਼ਾ ਖਬਰਾਂ ਮਿਲਣ ਸਮੇਂ ਤੱਕ ਭਾਰਤ ਨੇ 7 ਓਵਰਾਂ ਵਿੱਚ 2 ਵਿਕਟਾਂ ਪਿੱਛੇ 79 ਦੌੜਾਂ ਬਣਾ ਲਈਆਂ ਨੇ। 5 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਚੈਸਟਰਲੇ ਸਟੇਟ ਵਿੱਚ ਮੀਂਹ ਕਾਰਨ ਰੱਦ ਹੋ ਗਿਆ ਸੀ। ਫੀਫਾ ਵਿਸ਼ਵ ਕੱਪ ਵਿੱਚ ਰਾਊਂਡ ਆਫ 16 ਦੇ ਪਹਿਲੇ ਮੈਚ ਵਿੱਚ ਅੱਜ ਰਾਤੀਂ 10:30 ਕੈਨੇਡਾ ਦਾ ਮੋਰੋਕੋ ਨਾਲ ਮੁਕਾਬਲਾ ਹੋਏਗਾ। ਇੱਕ ਹੋਰ ਮੈਚ ਵਿੱਚ ਪੈਰਾਗੁਏ ਦਾ ਮੁਕਾਬਲਾ ਫਰਾਂਸ ਨਾਲ ਰਾਤੀਂ 2:30 ਹੋਏਗਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਸੈਮੀ ਕੰਡਕਟਰ ਮਿਸ਼ਨ ਨੂੰ ਵੱਡਾ ਹੁਲਾਰਾ ਦਿੰਦਿਆਂ ਗੁਜਰਾਤ ਦੇ ਸਾਨੰਦ ਵਿੱਚ CG ਸੈਮੀ ਆਊਟਸੋਰਸਡ ਸੈਮੀ ਕੰਡਕਟਰ ਅਸੈਂਬਲੀ ਅਤੇ ਟੈਸਟਿੰਗ ਸੈਂਟਰ ਦਾ ਉਦਘਾਟਨ ਕੀਤਾ ਹੈ। ਸ੍ਰੀ ਮੋਦੀ ਨੇ ਅੱਜ ਰਾਜਸਥਾਨ ਵਿੱਚ 1,05,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਸੰਸਦ ਦਾ ਮਾਨਸੂਨ ਸਮਾਗਮ ਇਸ ਮਹੀਨੇ ਦੀ 20 ਤਰੀਕ ਨੂੰ ਸ਼ੁਰੂ ਹੋਏਗਾ ਅਤੇ 13 ਅਗਸਤ ਤੱਕ ਚੱਲੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੀ ਰੱਖਿਆ ਬਰਾਮਦ 38,000 ਕਰੋੜ ਰੁਪਏ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। ਉਦਯੋਗ ਜਗਤ ਦੇ ਮਾਹਰਾਂ ਨੇ ਕਿਹਾ ਕਿ

0: ਪੈਟਰੋਲ ਚ ਐਥਾਨੋਲ ਮਿਸ਼ਨ ਪ੍ਰੋਗਰਾਮ ਯੋਜਨਾਬੱਧ ਪੜਾਵਾਰ ਅਤੇ ਵਿਗਿਆਨਕ ਤੌਰ ਤੇ ਸੰਚਾਲਿਤ ਪ੍ਰਕਿਰਿਆ ਰਾਹੀਂ ਲਾਗੂ ਕੀਤਾ ਗਿਆ ਹੈ। ਤੇ ਭਾਰਤ ਤੇ ਇੰਗਲੈਂਡ ਵਿਚਕਾਰ ਦੂਜਾ 2020 ਅੰਤਰਰਾਸ਼ਟਰੀ ਮੈਚ ਮੈਨਚੈਸਟਰ ਵਿੱਚ ਖੇਡਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 ਤੇ ਹੋਏਗਾ। ਨਮਸਕਾਰ।
1: FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਫੇਰ ਜੁੜ ਚੁੱਕੇ ਹੋ ਤੁਹਾਡੇ ਮਨਪਸੰਦ ਰੇਡੀਓ ਸਟੇਸ਼ਨ ਆਕਾਸ਼ਵਾਣੀ ਪਟਿਆਲਾ ਦੇ ਨਾਲ। ਦੋਸਤੋ, ਸਾਡੇ ਸਟੂਡੀਓ ਦੀ ਘੜੀ ਦੇ ਵਿੱਚ ਇਸ ਵਕਤ 7:40 ਹੋ ਚੁੱਕੇ ਨੇ ਤੇ ਵੇਲਾ ਹੋ ਗਿਆ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਸ਼ਾਮ ਸੁਹਾਨੀ ਪ੍ਰੋਗਰਾਮ ਤੁਸੀਂ ਸਾਰੇ ਸੁਣਦੇ ਹੀ ਰਹੇ ਹੋ। ਤੁਹਾਨੂੰ ਪਤਾ ਹੀ ਹੈ ਕਿ ਫੋਨ ਇਨ ਰਿਕੁਐਸਟ ਪੰਜਾਬੀ ਅਤੇ ਹਿੰਦੀ ਗੀਤਾਂ ਦਾ ਇਹ ਪ੍ਰੋਗਰਾਮ ਹੈ। ਤੁਸੀਂ ਜੇ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰਨ ਵਾਸਤੇ ਸਾਡਾ ਨੰਬਰ ਨੋਟ ਕਰ ਲਓ, 0175-2-2-8-0-4-9-4। ਨੰਬਰ ਇੱਕ ਵਾਰੀ ਫਿਰ ਨੋਟ ਕਰ ਲਓ ਜੀ, 0175-2-2-8-0-4-9-4। ਸੋ ਦੋਸਤੋ, ਤੁਹਾਨੂੰ ਪਤਾ ਹੀ ਹੈ, ਸਨਿਮਰ ਬੇਨਤੀ ਹੈਗੀ ਹੈ ਕਿ ਜਿਹੜੇ ਵੀ ਦੋਸਤਾਂ ਨੇ ਪਿਛਲੇ ਹਫ਼ਤੇ ਦੇ ਦੌਰਾਨ ਗੱਲਬਾਤ ਕੀਤੀ ਹੈ ਫੋਨ 'ਤੇ, ਕਿਰਪਾ ਕਰਕੇ ਉਹ ਪਰਹੇਜ਼ ਕਰਨ। ਜਿਹੜੇ ਹੋਰ ਦੋਸਤ ਨੇ ਉਹ ਆਪਣੀਆਂ ਫਰਮਾਇਸ਼ਾਂ ਤਾਂ ਕਿ ਸਾਡੇ ਤੱਕ ਪਹੁੰਚਦੀਆਂ ਕਰ ਸਕਣ। ਸੋ ਜਿੰਨੀ ਦੇਰ ਤੱਕ ਮੇਰੇ ਤੱਕ ਕੋਈ ਸੁਨੇਹਾ ਪਹੁੰਚਦਾ ਹੈ, ਉਨੀ ਦੇਰ ਤੱਕ ਤੁਹਾਨੂੰ ਮੈਂ ਸੁਣਾਉਣਾ ਇਹ ਗੀਤ।

0: ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ। ਸਾਨੂੰ ਇੱਕ ਕਾਲਰ ਨੇ ਪਿੰਡ ਅਤਾਪੁਰ ਤੋਂ, ਰਾਮਨਾਥ ਜੀ, ਇਹਨਾਂ ਦੀ ਕਾਲ ਆਈ ਸੀ ਪਰ ਕਿਸੇ ਤਕਨੀਕੀ ਵਜ੍ਹਾ ਕਰਕੇ ਉਹ ਕਾਲ ਕੱਟੀ ਗਈ ਹੈ। ਇਹਨਾਂ ਨੇ ਫਰਮਾਇਸ਼ ਕੀਤੀ ਸੀ ਬੀਬਾ ਨਰਿੰਦਰ ਬੀਬਾ ਜੀ ਦਾ, ਜਿਹੜਾ ਇੱਕ ਗੀਤ ਹੈ ਧਾਰਮਿਕ ਗੀਤ, ਉਹ ਸੁਣਨ ਦੀ ਇਹਨਾਂ ਨੇ ਫਰਮਾਇਸ਼ ਕੀਤੀ ਸੀ। ਤਾਂ ਇਹਨਾਂ ਦੀ ਫਰਮਾਇਸ਼ 'ਤੇ, ਰਾਮਨਾਥ ਜੀ ਪਿੰਡ ਅਤਾਪੁਰ ਤੋਂ, ਇਹਨਾਂ ਦੀ ਫਰਮਾਇਸ਼ 'ਤੇ ਅਸੀਂ ਤੁਹਾਨੂੰ ਨਰਿੰਦਰ ਬੀਬਾ ਜੀ ਦਾ ਇਹ ਧਾਰਮਿਕ ਗੀਤ ਸੁਣਾ ਰਹੇ ਹਾਂ।
1: ਸਾਕਾ ਸਰਹੰਦ ਸਰਸਾ ਨਦੀ ਤੋਂ ਵਿਛੜ ਕੇ ਮਾਤਾ ਗੁਜਰੀ ਜੀ

0: ਹੋਈ ਕਚਹਿਰੀ ਵਿੱਚ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ। 7 ਸਾਲ ਤੇ 9 ਸਾਲ
1: ਹਾਂਜੀ ਦੋਸਤੋ, ਸਾਡਾ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਫਤਿਹਪੁਰ ਰਾਜਪੂਤਾਂ ਤੋਂ ਭੈਣ ਬਲਜੀਤ ਕੌਰ ਜੀ।

0: ਮੇਰੀ ਆਵਾਜ਼ ਤੁਹਾਨੂੰ ਸੁਣਾਈ ਦੇ ਰਹੀ ਹੈ ਜੀ? ਹਾਂਜੀ, ਸਾਡੇ ਨਾਲ ਜਿਹੜੇ ਕਾਲਰ ਜੁੜੇ ਨੇ ਇਹ ਫਤਿਹਪੁਰ ਰਾਜਪੂਤਾਂ ਤੋਂ ਬਲਜੀਤ ਕੌਰ ਜੀ ਨੇ। ਹਾਂਜੀ ਬਲਜੀਤ ਕੌਰ ਜੀ, ਕੀ ਹਾਲ ਚਾਲ ਨੇ ਜੀ ਤੁਹਾਡੇ?
1: ਸਰ ਵਧੀਆ ਜੀ।
0: ਅਤੇ ਪ੍ਰੋਗਰਾਮ ਸਾਡੇ ਸੁਣਦੇ ਰਹਿੰਦੇ ਹੋ ਜੀ?
1: ਹਾਂਜੀ ਸਰ, ਸਾਰੇ ਸੁਣਦੇ ਹਾਂ ਜੀ।
0: ਠੀਕ ਹੈ ਜੀ, ਠੀਕ ਹੈ। ਅਤੇ ਇਹ ਸ਼ਾਮ ਸੁਹਾਨੀ ਪ੍ਰੋਗਰਾਮ ਦੇ ਵਿੱਚ ਤੁਸੀਂ ਕੀ ਸੁਣਨਾ ਚਾਹੁੰਦੇ ਹੋ ਜੀ ਸਾਡੇ ਕੋਲੋਂ?
1: ਸਰ ਕਰਮਰ ਗਰੇਵਾਲ ਦਾ ਸੁਣਾ ਦਿਓ ਜੀ।
0: ਕੰਵਰ ਗਰੇਵਾਲ ਦਾ ਗੀਤ ਹੈ, ਕਿਹੜਾ ਸੁਣਨਾ ਚਾਹੋਗੇ ਜੀ?
1: ਸਰ ਮੈਂ ਕਮਲੀ ਕੀ ਜਾਣਾ ਚਾਹੁੰਦਾ ਯਾਰ।
0: ਠੀਕ ਹੈ ਬਲਜੀਤ ਕੌਰ ਜੀ, ਤੁਹਾਡੀ ਫਰਮਾਇਸ਼ 'ਤੇ ਕੰਵਰ ਗਰੇਵਾਲ ਦਾ ਗੀਤ ਮੈਂ ਕਮਲੀ ਕੀ ਜਾਣਾ, ਰਮਜ਼ਾਂ ਪਿਆਰ ਦੀਆਂ। ਅਤੇ ਬਲਜੀਤ ਜੀ, ਤੁਹਾਨੂੰ ਅਤੇ ਤੁਹਾਡੇ ਸਮੇਤ ਬਾਕੀ ਸਾਰੇ ਜਿਹੜੇ ਕਾਲਰਸ ਨੇ ਉਹਨਾਂ ਨੂੰ ਬੇਨਤੀ ਹੈ, ਕਿਰਪਾ ਕਰਕੇ ਆਪਣੇ ਰੇਡੀਓ ਸੈੱਟ ਦੀ ਆਵਾਜ਼ ਨਾ ਘੱਟ ਕਰ ਲਿਆ ਕਰੋ ਜੀ। ਗੀਤ ਸੁਣਾਉਂਦੇ ਤੁਹਾਨੂੰ ਜੀ।
1: ਥੈਂਕ ਯੂ ਸਰ।

0: ਸ਼ਾਮ ਸੁਹਾਨੀ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਨਵੇਂ ਕਾਲਰ ਜੁੜ ਚੁੱਕੇ ਨੇ, ਗੱਲ ਕਰਦੇ ਹਾਂ ਜੀ ਉਹਨਾਂ ਨਾਲ। ਹੈਲੋ,
1: ਹਾਂਜੀ,
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਕੌਣ ਸਾਹਿਬ ਗੱਲ ਕਰ ਰਹੇ ਨੇ?
1: ਕੁਲਦੀਪ ਸਿੰਘ ਬੋਲਦਾ ਜੀ ਮੈਂ, ਕੁਲਦੀਪ ਸਿੰਘ ਮਿਸਤਰੀ।
0: ਕੁਲਦੀਪ ਸਿੰਘ ਮਿਸਤਰੀ ਜੀ, ਅੱਛਾ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ ਜੀ?
1: ਅਸੀਂ ਕੌਣ ਕਿਹੜੀ ਤੋਂ ਜੀ?
0: ਕੌਲਸੀੜੀ ਤੋਂ ਗੱਲ ਕਰ ਰਹੇ ਹੋ? ਹਾਂ, ਕੁਲਦੀਪ ਸਿੰਘ ਜੀ, ਕਿਵੇਂ, ਕੀ ਹਾਲ ਚਾਲ ਨੇ?
1: ਹਾਲ ਤਾਂ ਜੀ ਬੈੱਡ ਤੇ ਆਏ।
0: ਅੱਛਾ, ਬੈੱਡ ਤੇ ਹੋ?
1: ਹਾਂਜੀ ਹਾਂ।
0: ਕੋਈ ਗੱਲ ਨਹੀਂ ਜੀ, ਮਤਲਬ ਸਿਹਤਾਂ।
1: ਸਰਜਰੀ ਹੋਈ
0: ਹਾਂਜੀ,
1: ਸਰਜਰੀ ਹੋਈ ਹੋਈ ਆ ਜੀ,
0: ਸਰਜਰੀ
1: ਹੋਈ ਹੈ ਉਹਦੇ ਕਰਕੇ ਬੈੱਡ ਤੇ ਪਈ। ਹਾਂਜੀ।
0: ਅੱਛਾ, ਕੋਈ ਗੱਲ ਨਹੀਂ ਜੀ, ਜਦੋਂ ਤੱਕ ਮਤਲਬ ਬੰਦਾ ਜਿਉਂਦਾ ਜਾਗਦਾ ਹੈਗਾ, ਜ਼ਿੰਦਗੀ ਦੇ ਵਿੱਚ ਉਤਰਾਅ ਚੜਾਅ ਤਾਂ ਆਉਂਦੇ ਹੀ ਰਹਿੰਦੇ ਨੇ, ਹੈ ਨਾ?
1: ਇਹ ਤਾਂ ਹੈ ਜੀ, ਇਹ ਤਾਂ
0: ਹਾਂ,
1: ਹੈ ਜੀ।
0: ਮਤਲਬ ਬੰਦਾ ਜਦੋਂ ਤੱਕ ਇਸ ਦੇਹ ਦੇ ਵਿੱਚ ਹੈ ਉਦੋਂ ਤੱਕ ਬੰਦਾ ਅਧੂਰਾ ਹੀ ਹੈ ਨਾ, ਤਾਂ ਇਸ ਕਰਕੇ ਤੰਦਰੁਸਤ ਰੱਖੋ ਆਪਣੇ ਆਪ ਨੂੰ, ਅਤੇ ਸਾਡਾ ਰੇਡੀਓ ਜਿਹੜਾ ਹੈ ਆਕਾਸ਼ਵਾਣੀ ਪਟਿਆਲਾ ਉਹ ਸੁਣਦੇ ਰਹੋ। ਅਤੇ ਕੁਲਦੀਪ ਸਿੰਘ ਜੀ, ਦੱਸੋ ਤੁਹਾਨੂੰ ਕੀ ਸੁਣਾ ਦਈਏ ਜੀ?
1: ਤੁਹਾਨੂੰ ਕੁਲਦੀਪ ਮਾਨਕ ਦਾ ਗਾਣਾ ਸੁਣਾਓ ਜੀ, ਕੋਈ ਵੀ।
0: ਠੀਕ ਹੈ ਜੀ, ਤੁਹਾਨੂੰ ਕੁਲਦੀਪ ਮਾਨਕ ਦੀ ਆਵਾਜ਼ ਦੇ ਵਿੱਚ ਗੀਤ ਸੁਣਾ ਦਿੰਦੇ ਹਾਂ। ਬਹੁਤ ਬਹੁਤ ਸ਼ੁਕਰੀਆ ਜੀ, ਇਸੇ ਤਰ੍ਹਾਂ ਸਾਨੂੰ ਫੋਨ ਕਰਦੇ ਰਿਹਾ ਕਰੋ ਜੀ। ਹਾਂਜੀ ਹਾਂਜੀ, ਪੱਪੂ ਰਾਜਾ ਖੁਸ਼ ਦਿਲ ਜੀ ਕਰਦੇ ਹੁੰਦੇ ਨੇ ਜੀ। ਜੀ
1: ਹਾਂਜੀ ਹਾਂ, ਠੀਕ ਹੈ ਜੀ।
0: ਠੀਕ ਹੈ ਜੀ, ਮਿਹਰਬਾਨੀ ਜੀ,
1: ਠੀਕ ਹੈ ਜੀ।
0: ਤਾਂ ਦੋਸਤੋ, ਸੁਣਦੇ ਹਾਂ ਕੁਲਦੀਪ ਮਾਨਕ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਇਹ ਗੀਤ।

ਦੋਸਤੋ, ਵੇਲਾ ਹੋ ਗਿਆ ਚੋਣਵੀਆਂ ਖਬਰਾਂ ਦਾ। ਸ਼ਾਮ ਸੁਹਾਨੀ ਪ੍ਰੋਗਰਾਮ ਦਾ ਸਫ਼ਰ ਇਸੇ ਤਰ੍ਹਾਂ ਜਾਰੀ ਰਹੇਗਾ, ਪਰ ਉਸ ਤੋਂ ਪਹਿਲਾਂ ਤੁਹਾਨੂੰ ਸੁਣਾਉਂਦੇ ਹਾਂ ਕੁਝ ਚੋਣਵੀਆਂ ਖਬਰਾਂ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਸੈਮੀਕੰਡਕਟਰ ਮਿਸ਼ਨ ਨੂੰ ਵੱਡਾ ਹੁਲਾਰਾ ਦਿੰਦਿਆਂ ਗੁਜਰਾਤ ਦੇ ਸਣੰਦ ਵਿੱਚ ਸੀਜੀ ਸੈਮੀ ਆਊਟਸੋਰਸਡ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟਿੰਗ ਸੈਂਟਰ ਦਾ ਉਦਘਾਟਨ ਕੀਤਾ। ਸ਼੍ਰੀ ਮੋਦੀ ਨੇ ਰਾਜਸਥਾਨ ਵਿੱਚ 1,05,000 ਕਰੋੜ ਰੁਪਏ ਦੇ ਵੱਧ ਤੋਂ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਸੰਸਦ ਦਾ ਮਾਨਸੂਨ ਸਮਾਗਮ ਇਸ ਹਫ਼ਤੇ ਦੀ 20 ਤਰੀਕ ਨੂੰ ਸ਼ੁਰੂ ਹੋਵੇਗਾ ਅਤੇ 13 ਅਗਸਤ ਤੱਕ ਚੱਲੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਦੇਸ਼ ਦੀ ਰੱਖਿਆ ਬਰਾਮਦ 38,000 ਕਰੋੜ ਰੁਪਏ ਦੇ ਰਿਕਾਰਡ ਪੱਧਰ ਤੇ ਪਹੁੰਚ ਗਈ ਹੈ। ਉਦਯੋਗ ਜਗਤ ਦੇ ਮਾਹਿਰਾਂ ਨੇ ਕਿਹਾ ਕਿ ਪੈਟਰੋਲ ਵਿੱਚ ਇਥੋਨਲ ਮਿਸ਼ਰਣ ਪ੍ਰੋਗਰਾਮ ਯੋਜਨਾਬੱਧ, ਪੜਾਵਾਰ ਅਤੇ ਵਿਗਿਆਨਕ ਤੌਰ ਤੇ ਸੰਚਾਲਿਤ ਪ੍ਰਕਿਰਿਆ ਰਾਹੀਂ ਲਾਗੂ ਕੀਤਾ ਗਿਆ ਹੈ। ਦਿੱਲੀ ਦੀ ਇੱਕ ਅਦਾਲਤ ਨੇ ਦਿੱਲੀ ਦੰਗਿਆਂ ਦੀ ਸਾਜ਼ਿਸ਼ ਮਾਮਲੇ ਵਿੱਚ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਦੀਆਂ ਜ਼ਮਾਨਤ ਅਰਜ਼ੀਆਂ ਖਾਰਜ ਕਰ ਦਿੱਤੀਆਂ ਨੇ। ਪੰਜਾਬ ਸਰਕਾਰ ਨੇ ਸ਼ੁੱਧ ਦੁੱਧ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਦੁੱਧ ਵਿੱਚ ਮਿਲਾਵਟਖੋਰੀ ਨਾਲ ਨਜਿੱਠਣ ਅਤੇ ਦੁੱਧ ਦੀ ਗੁਣਵੱਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਸਮਰਪਿਤ ਟੋਲ ਫ੍ਰੀ ਹੈਲਪਲਾਈਨ ਨੰਬਰ 1800 180 2202 1800 180 2202 ਸਥਾਪਿਤ ਕੀਤੀ ਹੈ। ਆਉਣ ਵਾਲੇ ਰੱਖੜੀ ਦੇ ਤਿਉਹਾਰ ਦੌਰਾਨ ਲੋਕਾਂ ਦੀ ਸਹੂਲਤ ਲਈ 15 ਜੁਲਾਈ ਤੋਂ 28 ਅਗਸਤ 2026 ਦਰਮਿਆਨ ਆਉਣ ਵਾਲੇ ਸਾਰੇ ਐਤਵਾਰ ਅਤੇ ਸਰਕਾਰ ਵੱਲੋਂ ਛੁੱਟੀਆਂ ਦੌਰਾਨ 94 ਡਾਕਘਰਾਂ ਦੇ ਬੁਕਿੰਗ ਕਾਊਂਟਰ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਹੈ। ਪੰਜਾਬ ਪੁਲਿਸ ਨੇ ਸਾਈਬਰ ਅਪਰਾਧ ਖਿਲਾਫ਼ ਮੁਹਿੰਮ ਹੋਰ ਤੇਜ਼ ਕਰ ਦਿੱਤੀ ਹੈ। 1 ਸਾਲ ਦੇ ਵਿੱਚ 729 ਗ੍ਰਿਫਤਾਰੀਆਂ ਹੋਈਆਂ ਨੇ। ਸੋ ਇਹ ਤਾਂ ਸੀ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ ਅਤੇ ਪ੍ਰੋਗਰਾਮ ਸ਼ਾਮ ਸੁਹਾਨੀ ਉਸੇ ਤਰ੍ਹਾਂ ਜਾਰੀ ਰਹੇਗਾ। ਨੰਬਰ ਤੁਹਾਨੂੰ ਪਤਾ ਹੀ ਹੈ 01175280494, ਤੁਸੀਂ ਇਹਦੇ 'ਤੇ ਫੋਨ ਕਰਕੇ ਸਾਡੇ ਨਾਲ ਗੱਲ ਕਰ ਸਕਦੇ ਹੋ। ਜਿੰਨੀ ਦੇਰ ਤੱਕ ਕਿਸੇ ਹੋਰ ਕਾਲਰ ਦਾ ਫੋਨ ਆ ਰਿਹਾ, ਆਓ ਸੁਣਦੇ ਹਾਂ ਇਹ ਗੀਤ।

0: ਹਾਂਜੀ ਦੋਸਤੋ, ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਆਪਾਂ ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ ਜੀ?
1: ਠੀਕ ਹੈ ਸਰ, ਵਧੀਆ ਜੀ। ਮੈਂ ਬਲਵੰਤ ਸਿੰਘ, ਪਿੰਡ ਬਿਰਦਲੋਈ, ਕਹੀ ਲਾਬਾ, ਜ਼ਿਲ੍ਹਾ ਪਟਿਆਲਾ ਸਰ।
0: ਓਕੇ, ਠੀਕ ਹੈ ਜੀ। ਕੁਲਦੀਪ ਜੀ, ਬਲਵੰਤ ਜੀ?
1: ਹਾਂਜੀ ਸਰ।
0: ਹਾਂਜੀ ਬਲਵੰਤ ਜੀ, ਕੀ ਸੁਣਨਾ ਚਾਹੁੰਦੇ ਹਜ਼ੂਰ?
1: ਬਸ ਥੋੜ੍ਹੀ ਪਸੰਦ ਦਾ ਸੁਣਾ ਦਿਓ ਜੀ, ਕੋਈ ਵੀ ਗੀਤ ਸੁਣਾ ਦਿਓ।
0: ਵਾਹ ਜੀ ਵਾਹ, ਵਾਹ ਜੀ ਵਾਹ। ਤੁਸੀਂ ਤਾਂ ਕੰਮ ਸੌਖਾ ਕਰ ਦਿੰਦੇ ਹੋ ਜੇ ਸਾਡੀ ਪਸੰਦ ਦਾ ਸੁਣਨਾ ਚਾਹੁੰਦੇ ਹੋ ਤਾਂ। ਠੀਕ ਹੈ ਜੀ, ਤੁਹਾਨੂੰ ਮੇਰੀ ਪਸੰਦ ਦਾ ਗੀਤ ਸੁਣਾਉਣਾ ਅਤੇ ਆਸ ਕਰਦਾ ਕਿ ਗੀਤ ਤੁਹਾਨੂੰ ਪਸੰਦ ਆਊਗਾ। ਕਿਰਪਾ ਕਰਕੇ ਫੋਨ ਕਰਦੇ ਰਿਹਾ ਕਰੋ ਜੀ ਇਸੇ ਤਰ੍ਹਾਂ।
1: ਹਾਂਜੀ ਸਰ, ਹਫ਼ਤੇ ਬਾਅਦ ਹੀ ਲਾਈਂਦਾ ਜੀ ਫੋਨ ਤਾਂ।
0: ਠੀਕ ਹੈ ਜੀ, ਠੀਕ ਹੈ। ਸਾਡੇ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਬਲਵੰਤ ਸਿੰਘ ਜੀ।
1: ਓਕੇ ਸਰ, ਓਕੇ ਜੀ।
0: ਓਕੇ ਜੀ, ਓਕੇ। ਤਾਂ ਦੋਸਤੋ, ਸੁਣਦੇ ਹਾਂ ਮੇਰੀ ਫਰਮਾਇਸ਼ ਦਾ ਗੀਤ।

ਦੋਸਤੋ, ਸਟੂਡੀਓ ਦੀ ਘੜੀ ਦੇ ਵਿੱਚ 8:15 ਹੋ ਚੁੱਕੇ ਨੇ ਤੇ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਸ਼ਾਮ ਸੁਹਾਨੀ ਪ੍ਰੋਗਰਾਮ ਨੂੰ ਹੋਰ ਅੱਗੇ ਜਾਰੀ ਰੱਖ ਸਕੀਏ। ਤੁਹਾਡਾ ਮੋਹ ਪਿਆਰ

0: ਫੋਨ ਦੇ ਰਾਹੀਂ ਸਾਡੇ ਤੱਕ ਪਹੁੰਚਦਾ ਰਹਿੰਦਾ ਹੈ। ਇਸੇ ਤਰ੍ਹਾਂ ਆਕਾਸ਼ਵਾਣੀ ਦੇ ਨਾਲ ਜੁੜੇ ਰਹੋ। ਸੋ ਹੁਣ ਸਮਾਂ ਹੋ ਗਿਆ ਰੇਡੀਓ ਓਪੀਡੀ ਪ੍ਰੋਗਰਾਮ ਦਾ। ਇਸ ਪ੍ਰੋਗਰਾਮ ਦੇ ਵਿੱਚ ਔਰਤਾਂ ਵਿੱਚ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਅਤੇ ਟੀਕਾਕਰਨ ਵਿਸ਼ੇ ਤੇ ਅਸੀਂ ਗੱਲਬਾਤ ਸੁਣਾਉਣ ਜਾ ਰਹੇ ਹਾਂ। ਗੱਲਬਾਤ ਕਰਨਗੇ ਡਾਕਟਰ ਰਵਿੰਦਰ ਕੌਰ ਧਾਲੀਵਾਲ, ਤੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਗੁਰਹਰਪ੍ਰੀਤ ਜੀ ਨੇ।
1: ਪ੍ਰੀਤ ਹਾਜ਼ਰ ਹਾਂ ਦੋਸਤੋ, ਉਮੀਦ ਹੈ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਤੇ ਤੁਹਾਡੀ ਸਿਹਤ ਦਾ ਖਿਆਲ ਰੱਖਣ ਦੇ ਲਈ ਆਕਾਸ਼ਵਾਣੀ ਪਟਿਆਲਾ ਤੁਹਾਡੇ ਲਈ ਹਰ ਵਾਰ ਲੈ ਕੇ ਆਉਂਦਾ ਹੈ ਸਾਡਾ ਹਫਤਾਵਾਰੀ ਸਿਲਸਿਲਾ ਰੇਡੀਓ ਓਪੀਡੀ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੀ ਗੱਲਬਾਤ ਦਾ ਵਿਸ਼ਾ ਹੈ ਔਰਤਾਂ 'ਚ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਅਤੇ ਟੀਕਾਕਰਨ। ਇਸ ਵਿਸ਼ੇ ਦੇ ਉੱਪਰ ਸਾਡੇ ਨਾਲ ਜੋ ਮਾਹਿਰ ਮੌਜੂਦ ਨੇ ਉਹਨੇ ਡਾਕਟਰ ਰਵਿੰਦਰ ਕੌਰ ਧਾਲੀਵਾਲ, ਜੋ ਕਿ ਪਿਛਲੇ 2 ਸਾਲਾਂ ਤੋਂ ਬਤੌਰ ਗਾਇਨਾਕੋਲੋਜਿਸਟ ਆਪਣੀਆਂ ਸੇਵਾਵਾਂ ਦੇ ਰਹੇ ਨੇ। ਜੀ ਮੈਮ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
2: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
1: ਸੋ ਮੈਮ, ਸ਼ੁਰੂਆਤ ਕਰਾਂਗੇ ਔਰਤਾਂ 'ਚ ਜਿਹੜਾ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੁੰਦਾ। ਬੇਸਿਕਲੀ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਜਾਣਨਾ ਚਾਹਾਂਗੇ ਕਿ ਇੱਕ ਨੋਰਮਲ ਕੈਂਸਰ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਜਦੋਂ ਸੈਲਸ ਦੀ ਜਿਹੜੀ ਐਕਸੈਸ ਗਰੋਥ ਹੋ ਜਾਂਦੀ ਹੈ ਉਹਨੂੰ ਕੈਂਸਰ ਕਹਿੰਦੇ ਹਾਂ, ਪਰ ਬੱਚੇਦਾਨੀ ਦੇ ਜਿਹੜਾ ਮੂੰਹ ਦਾ ਕੈਂਸਰ ਹੈ ਕੀ ਉਹ ਵੀ ਇਸੇ ਤਰੀਕੇ ਨਾਲ ਹੀ ਹੁੰਦਾ ਜਾਂ ਉਹਦਾ ਕੋਈ ਵੱਖਰਾ ਪ੍ਰੋਸੀਜਰ ਹੁੰਦਾ?
2: ਨਹੀਂ, ਸਾਰੇ ਕੈਂਸਰ ਸੇਮ ਹੀ ਹੁੰਦੇ ਨੇ ਕਿ ਜਦੋਂ ਅਬਨੋਰਮਲ ਗਰੋਥ ਹੁੰਦੀ ਹੈ ਕਿਸੇ ਵੀ ਸੈੱਲ ਦੀ ਬਾਡੀ ਦੇ ਵਿੱਚ ਤਾਂ
1: ਜੀ
2: ਉਹਨੂੰ ਆਪਾਂ ਕੈਂਸਰ ਕਹਿ ਦਿੰਦੇ ਹਾਂ। ਬੇਸਿਕਲੀ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਕਿਉਂ ਇੰਪੋਰਟੈਂਟ ਹੈ?
1: ਜੀ,
2: ਬਿਕੋਜ਼ ਭਾਰਤੀ ਔਰਤਾਂ ਦੇ ਵਿੱਚ ਜੋ ਸਭ ਤੋਂ ਕਾਮਨ ਗਾਇਨੀ ਦਾ ਕੈਂਸਰ ਹੈ ਉਹ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੈ।
1: ਜੀ,
2: ਤੇ ਭਾਰਤੀ ਡਾਟਾ ਜਿਹੜਾ ਕਿ ਸਰਕਾਰ ਨੇ ਆਪਾਂ ਨੂੰ 2023 'ਚ ਦਿੱਤਾ ਸੀ ਉਹਦੇ ਵਿੱਚ ਇਹ ਸੀਗਾ ਕਿ ਉਹਦੇ ਅਨੁਸਾਰ ਲਗਭਗ 75,000 ਭਾਰਤੀ ਔਰਤਾਂ ਦੀ ਹਰ ਸਾਲ ਮੌਤ ਹੁੰਦੀ ਆ ਸਰਵਾਈਕਲ ਕੈਂਸਰ ਕਰਕੇ। ਮਤਲਬ ਹਰ 8 ਮਿੰਟ 'ਚ ਇੱਕ ਭਾਰਤੀ ਔਰਤ ਆਪਣੀ ਜਾਨ ਗਵਾਉਂਦੀ ਆ ਸਰਵਾਈਕਲ ਕੈਂਸਰ ਕਰਕੇ।
1: ਜੀ,
2: ਤੇ ਸਭ ਤੋਂ ਦੁੱਖ ਦੀ ਗੱਲ ਤਾਂ ਇਹ ਹੈ ਕਿ ਸਰਵਾਈਕਲ ਕੈਂਸਰ ਇੱਕ ਇਹੋ ਜਿਹਾ ਕੈਂਸਰ ਹੈ ਜੋ ਕਿ 100% ਪ੍ਰੀਵੈਂਟੇਬਲ ਕੈਂਸਰ ਹੈ, ਪਰ ਫੇਰ ਵੀ ਇਹਦੇ ਕਾਰਨ ਭਾਰਤ ਦੇ ਵਿੱਚ ਇੰਨੀਆਂ ਸਾਰੀਆਂ ਮੌਤਾਂ ਹੋ ਰਹੀਆਂ ਨੇ।
1: ਜੀ, ਸੋ ਅੱਜ ਅਸੀਂ ਇਸੇ ਹੀ ਮਹੱਤਵਪੂਰਨ ਵਿਸ਼ੇ ਦੇ ਉੱਪਰ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਤੇ ਸਾਡੇ ਇਸ ਪ੍ਰੋਗਰਾਮ ਨੂੰ ਤੁਸੀਂ ਫੇਸਬੁੱਕ ਦੇ ਉੱਪਰ ਲਾਈਵ ਵੀ ਵੇਖ ਸਕਦੇ ਹੋ ਆਕਾਸ਼ਵਾਣੀ ਪਟਿਆਲਾ ਦੇ ਫੇਸਬੁੱਕ ਪੇਜ ਦੇ ਉੱਪਰ। ਸੋ ਮੈਮ, ਤੁਸੀਂ ਹੁਣੇ ਕਿਹਾ ਕਿ ਇਹ ਚੀਜ਼ ਪ੍ਰੀਵੈਂਟੇਬਲ ਹੈ, ਯਾਨੀ ਕਿ ਇਹਦਾ ਇਲਾਜ ਸੰਭਵ ਹੈ, ਔਰ ਦੂਜੀ ਚੀਜ਼ ਕਿ ਇਸ ਦੇ ਨਾਲ ਮੌਤਾਂ ਦੀ ਗਿਣਤੀ ਇੰਨੀ ਜ਼ਿਆਦਾ ਹੈਗੀ ਹੈ, ਤਾਂ ਬੇਸਿਕਲੀ ਹੈ ਕੀ ਚੀਜ਼ ਇਹ, ਕਿਉਂ ਇੰਨਾ, ਮਤਲਬ ਇਹਦੇ ਪਿੱਛੇ ਕਾਰਨ ਕੀ ਹੈ?
2: ਨਹੀਂ, ਬੇਸਿਕਲੀ ਪ੍ਰੀਵੈਂਟੇਬਲ ਦਾ ਮਤਲਬ ਇਲਾਜ ਨਹੀਂ ਹੈਗਾ। ਬੇਸਿਕਲੀ ਇਹ ਹੈ ਕਿ ਕੈਂਸਰ ਨੂੰ ਹੋਣ ਤੋਂ ਹੀ ਆਪਾਂ ਰੋਕ ਸਕਦੇ ਹਾਂ, ਪਹਿਲੀਆਂ ਸਟੇਜਸ ਤੇ ਹੀ ਰੋਕ ਸਕਦੇ ਹਾਂ ਜਦੋਂ ਉਹ ਜਿਹਾ ਕੈਂਸਰ ਬਣਿਆ ਵੀ ਨਹੀਂ ਹੁੰਦਾ। ਬੇਸਿਕਲੀ ਜੋ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੈ ਜਿਹਨੂੰ ਸਰਵਾਈਕਲ ਕੈਂਸਰ ਕਹਿੰਦੇ ਨੇ, ਉਹ ਇੱਕ ਵਾਇਰਸ ਕਰਕੇ ਹੁੰਦਾ ਜਿਹਦਾ ਨਾਮ ਹੈ HPV, ਮਤਲਬ ਹਿਊਮਨ ਪੈਪੀਲੋਮਾ ਵਾਇਰਸ।
1: ਜੀ,
2: ਬੇਸਿਕਲੀ ਇਹ ਇੱਕ DNA ਵਾਇਰਸ ਹੁੰਦਾ ਹੈ ਜੋ ਕਿ ਸਰੀਰਕ ਸੰਬੰਧਾਂ ਦੇ ਰਾਹੀਂ ਫੈਲਦਾ ਆ। ਇਹਦੀਆਂ ਲਗਭਗ 200 ਤੋਂ ਵੀ ਜ਼ਿਆਦਾ ਟਾਈਪਸ ਹੁੰਦੀਆਂ ਨੇਗੀਆਂ, ਤੇ ਲਗਭਗ 14 ਕੁ ਜਿਹੜੀਆਂ ਟਾਈਪਸ ਨੇ ਉਹਨਾਂ ਨੂੰ ਹਾਈ ਰਿਸਕ HPV ਟਾਈਪਸ ਕਿਹਾ ਜਾਂਦਾ ਆ।
1: ਜੀ,
2: ਇਹਦੇ ਵਿੱਚੋਂ ਜੋ ਸਭ ਤੋਂ ਖਤਰਨਾਕ ਟਾਈਪਸ ਹੁੰਦੀਆਂ ਨੇ ਉਹ ਹੁੰਦੀਆਂ HPV 16 ਤੇ 18, ਜਿਹੜੀਆਂ ਕਿ ਲਗਭਗ 70% ਜੋ ਸਰਵਾਈਕਲ ਕੈਂਸਰ ਕੌਜ਼ ਕਰਦੀਆਂ ਨੇ ਉਹ ਇਹ ਦੋ ਵਾਇਰਸਸ ਕਰਕੇ ਹੀ ਹੁੰਦਾ ਆ, ਇਹਦੀ ਟਾਈਪਸ ਕਰਕੇ।
1: ਤਾਂ ਕੀ ਅਸੀਂ ਇਹਨੂੰ STD ਦੇ ਵਿੱਚ ਕੰਸੀਡਰ ਕਰ ਸਕਦੇ ਹਾਂ, ਯਾਨੀ ਸੈਕਸ਼ੂਅਲੀ ਟ੍ਰਾਂਸਮਿਟਡ ਡਿਜ਼ੀਜ਼ਸ?
2: ਹਾਂ, ਸੈਕਸ਼ੂਅਲੀ ਟ੍ਰਾਂਸਮਿਟਡ ਹੀ ਹੈ ਇਹ ਇੱਕ ਤਰ੍ਹਾਂ ਨਾਲ, ਮਤਲਬ ਹਾਂ
1: ਜੀ। ਸੋ ਅੱਜ ਸਾਡੀ ਗੱਲਬਾਤ ਦਾ ਵਿਸ਼ਾ ਹੈ ਜੀ ਔਰਤਾਂ 'ਚ ਬੱਚੇਦਾਨੀ ਦੇ ਮੂੰਹ ਦਾ ਕੈਂਸਰ। ਸੋ ਮੈਮ, ਹੁਣ ਜਦੋਂ ਅਸੀਂ ਇਹਨਾਂ ਦੇ ਮੁੱਖ ਕਾਰਨਾਂ ਦੀ ਗੱਲ ਕਰ ਲਈ, ਤਾਂ HPV ਵਾਇਰਸ ਦੀ ਅਸੀਂ ਇਹਦੇ ਵਿੱਚ ਗੱਲ ਕੀਤੀ ਹੈਗੀ ਹੈ, ਤਾਂ ਜੇਕਰ ਅਸੀਂ ਕਿਸੇ ਵੀ ਬਿਮਾਰੀ ਨੂੰ ਫੜਨਾ ਹੁੰਦਾ ਤਾਂ ਉਹਦੇ ਲੱਛਣਾਂ ਬਾਰੇ ਜ਼ਰੂਰ ਅਸੀਂ ਗੱਲ ਕਰਦੇ ਹੈਗੇ ਹਾਂ, ਤਾਂ ਕਿਸ ਤਰੀਕੇ ਦੇ ਲੱਛਣ ਸ਼ੁਰੂਆਤੀ ਦੌਰ ਦੇ ਵਿੱਚ ਇੱਕ ਔਰਤ ਨੂੰ ਆਪਣੇ ਸਰੀਰ ਦੇ ਵਿੱਚ ਦੇਖਣ ਨੂੰ ਮਿਲਦੇ ਆ, ਤਾਂ ਕਿ ਉਹਨੂੰ ਇਹ ਆਈਡੀਆ ਹੋ ਜਾਏ ਕਿ ਕਿਤੇ ਮੈਨੂੰ ਇਸ ਚੀਜ਼ ਦਾ ਕੈਂਸਰ ਤਾਂ ਨਹੀਂ?
2: ਬੇਸਿਕਲੀ ਜੋ ਸਰਵਾਈਕਲ ਕੈਂਸਰ ਹੈ, ਮਤਲਬ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੈ, ਇਹਨੂੰ ਆਪਾਂ ਇੱਕ ਸਾਇਲੈਂਟ ਡਿਜ਼ੀਜ਼ ਵੀ ਕਹਿੰਦੇ ਹਾਂਗੇ। ਮਤਲਬ ਜੋ ਇਹਦੀਆਂ ਸ਼ੁਰੂਆਤੀ ਸਟੇਜਸ ਹੁੰਦੀਆਂ ਨੇ ਉਹਦੇ ਵਿੱਚ ਮਰੀਜ਼ ਨੂੰ ਕੋਈ ਵੀ ਸਿਮਟਮ ਨਹੀਂ ਆਉਂਦਾ, ਤੇ ਜਦੋਂ ਮਰੀਜ਼ ਨੂੰ ਸਿਮਟਮ ਆਉਂਦਾ ਉਦੋਂ ਤੱਕ ਆਲਰੇਡੀ ਐਡਵਾਂਸ ਸਟੇਜ ਵਾਲੀ ਡਿਜ਼ੀਜ਼ ਆ ਗਈ ਹੁੰਦੀ ਆ। ਹਾਂਜੀ, ਤਾਂ ਹੀ ਆਪਾਂ ਇਹਨੂੰ ਪ੍ਰੀ ਕੈਂਸਰਸ ਜੋ ਸਟੇਜ ਹੁੰਦੀ ਆ, ਮਤਲਬ ਕੈਂਸਰ ਤੋਂ ਪਹਿਲਾਂ ਵਾਲੀ ਸਟੇਜ ਤੇ ਹੀ ਫੜਨਾ ਆ, ਆਪਾਂ ਕੈਂਸਰ ਬਣਨ ਹੀ ਨਹੀਂ ਦੇਣਾ, ਬਿਕੋਜ਼ ਉਹ ਦੇ ਸਿਮਟਮ ਕੋਈ ਹੁੰਦੇ ਨਹੀਂ, ਆਪਾਂ ਨੂੰ ਪਤਾ ਨਹੀਂ ਲੱਗਦੇ, ਤੇ ਜਦੋਂ ਤੱਕ ਪਤਾ ਲੱਗਦੇ ਨੇ ਉਹ ਬਹੁਤ ਐਡਵਾਂਸ ਹੋ ਗਿਆ ਹੁੰਦਾ ਆ। ਤੇ ਐਡਵਾਂਸ ਜੋ ਕੇਸਿਸ 'ਚ ਪੇਸ਼ੈਂਟਸ ਆਉਂਦੇ ਨੇ ਆਪਣੇ ਕੋਲ, ਉਹਨਾਂ ਨੂੰ ਸਿਮਟਮ ਹੁੰਦੇ ਨੇ ਜਿਵੇਂ ਇਰੈਗੂਲਰ ਬਲੀਡਿੰਗ ਹੋਗੀ, ਜਿਵੇਂ ਨੋਰਮਲ ਪੀਰੀਅਡਸ ਤੋਂ ਇਲਾਵਾ ਉਹਨਾਂ ਨੂੰ ਬਲੀਡਿੰਗ ਹੋਣੀ, ਜਦੋਂ ਸਰੀਰਕ ਸੰਬੰਧ ਬਣਾਉਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਬਲੀਡਿੰਗ ਹੁੰਦੀ ਆ, ਤੇ ਮੈਨੋਪੌਜ਼ ਤੋਂ ਬਾਅਦ ਬਲੀਡਿੰਗ ਹੋਗੀ, ਮਤਲਬ ਕਿਸੇ ਫੀਮੇਲ ਨੂੰ ਪੀਰੀਅਡਸ ਹੁਣ ਬੰਦ ਹੋ ਗਿਆ, ਉਹਨੂੰ 12 ਮਹੀਨੇ ਪੀਰੀਅਡਸ ਨਹੀਂ ਆਏ, ਫਿਰ ਉਸ ਤੋਂ ਬਾਅਦ ਉਹਨੂੰ ਦਾਗ ਲੱਗਣਾ ਸ਼ੁਰੂ ਹੋ ਗਿਆ, ਬਲੀਡਿੰਗ ਹੋਣੀ ਸ਼ੁਰੂ ਹੋਗੀ, ਜਾਂ ਬਹੁਤ ਹੀ ਗੰਦੀ ਸਮੈਲ ਵਾਲਾ ਵਜਾਈਨਲ ਡਿਸਚਾਰਜ ਹੋਣਾ। ਇਹ ਕੁਝ ਕਾਮਨ ਸਿਮਟਮਸ ਨੇ ਜੋ ਸਰਵਾਈਕਲ ਕੈਂਸਰ ਦੇ ਵਿੱਚ ਪ੍ਰੈਜ਼ੈਂਟ ਕਰਦਾ ਪੇਸ਼ੈਂਟ ਜਿਨ੍ਹਾਂ ਨਾਲ।
1: ਜੀ ਸੋ ਮੈਮ, ਜਿਹੜੇ ਤੁਸੀਂ ਹੁਣ ਤੱਕ ਲੱਛਣ ਦੱਸੇ ਹੈਗੇ ਆ ਉਹ ਜਨਰਲੀ ਆਮ ਵੀ ਕਈ ਵਾਰੀ ਹੋ ਜਾਂਦੇ ਹੈਗੇ ਆ, ਤਾਂ ਜਿਹੜਾ ਇੱਕ ਪੇਸ਼ੈਂਟ ਹੈਗਾ ਉਹ ਕਿਸ ਤਰੀਕੇ ਨਾਲ, ਕਿਉਂਕਿ ਅਕਸਰ ਪੇਸ਼ੈਂਟ ਨਾ ਡਰ ਜਾਂਦੇ ਹੈਗੇ ਆ ਕਿ ਜੇ ਆਹ ਚੀਜ਼ਾਂ ਹੋ ਰਹੀਆਂ ਹੈਗੀਆਂ ਤਾਂ ਕਿਤੇ ਮੈਨੂੰ ਕੈਂਸਰ ਨਾ ਹੋ ਜਾਏ, ਤਾਂ ਉਹ ਮਤਲਬ ਕਿਸ ਤਰੀਕੇ ਨਾਲ ਜਿਹੜਾ ਹੈਗਾ ਆਪਣਾ ਡਾਇਗਨੋਸ ਕਰ ਸਕਦੇ ਹੈਗੇ ਆ, ਡਾਕਟਰ ਕੋਲ ਜਾਣ ਦੀ ਬਜਾਏ ਕਈ ਵਾਰ ਪੇਸ਼ੈਂਟਸ ਆਪਣਾ ਘਰੇ ਇਲਾਜ ਕਰਨਾ ਸ਼ੁਰੂ ਕਰ ਦਿੰਦੇ ਆ?
2: ਨਹੀਂ, ਉਹ ਕਰਨਾ ਨਹੀਂ ਹੈਗਾ ਨਾ, ਉਹ ਘਰੇ ਇਲਾਜ ਬਿਲਕੁਲ ਵੀ ਨਹੀਂ ਕਰਨਾ। ਅਗਰ ਕੋਈ ਵੀ ਪ੍ਰੋਬਲਮ ਹੈ ਤਾਂ ਤੁਸੀਂ ਕੁਛ ਵੀ ਸਰਚ ਨਹੀਂ ਕਰਨਾ ਇੰਟਰਨੈਟ ਤੇ, ਤੁਸੀਂ ਡਾਕਟਰ ਕੋਲ ਜਾਣਾ, ਅਸੀਂ ਐਗਜ਼ਾਮਿਨ ਕਰਾਂਗੇ, ਹਰ ਸਿਮਟਮ ਦਾ ਕੋਈ ਨਾ ਕੋਈ ਕਾਰਨ ਹੁੰਦਾ ਆ, ਉਹ ਆਪਾਂ ਦੇਖਾਂਗੇ, ਪ੍ਰੋਪਰ ਉਹਦੀ ਟੈਸਟਿੰਗ ਹੁੰਦੀ ਆ, ਸਕਰੀਨਿੰਗ ਟੈਸਟ ਹੁੰਦੇ ਨੇ, ਤਾਂ ਤੁਸੀਂ ਘਰੇ ਬੈਠ ਕੇ ਤਾਂ ਬਿਲਕੁਲ ਵੀ ਇਲਾਜ ਨਹੀਂ ਕਰਨਾ ਹੈ।
1: ਜੀ ਮੈਮ, ਤੁਸੀਂ ਕਿਹਾ ਕਿ ਸ਼ੁਰੂਆਤੀ ਸਟੇਜ ਦੇ ਵਿੱਚ ਇਹਦਾ ਪਤਾ ਲਾਉਣਾ ਥੋੜ੍ਹਾ ਜਿਹਾ ਔਖਾ ਹੁੰਦਾ ਹੈਗਾ, ਤਾਂ ਜਿਹੜੇ ਕਿਸ ਸਟੇਜ ਦੇ ਉੱਪਰ ਜਿਹੜਾ ਕੈਂਸਰ ਦਾ ਪਤਾ ਲੱਗ ਸਕਦਾ ਹੈਗਾ, ਮਤਲਬ ਫਾਈਨਲ ਸਟੇਜ 'ਚ ਹੀ ਜਾ ਕੇ ਪਤਾ ਲੱਗਦਾ ਜਾਂ ਉਸ ਤੋਂ ਪਹਿਲਾਂ ਵੀ ਕੋਈ ਸਟੇਜ
2: ਨਹੀਂ?
1: ਹੁੰਦੀ ਹੈ
2: ਬੇਸਿਕਲੀ ਆਪਾਂ ਸਰਵਾਈਕਲ ਕੈਂਸਰ ਦੀ ਗੱਲ ਇਸ ਲਈ ਕਰ ਰਹੇ ਹਾਂਗੇ ਕਿਉਂਕਿ ਆਪਾਂ ਇਹਦੀ ਸਕਰੀਨਿੰਗ ਕਰਨੀ ਆ ਪਹਿਲਾਂ, ਬੇਸਿਕਲੀ ਹੋਣ ਤੋਂ ਬਚਾਉਣਾ ਹੈ ਇਹਨੂੰ। ਤਾਂ ਸਕਰੀਨਿੰਗ ਟੈਸਟ ਹੁੰਦੇ ਨੇ, ਪੈਪਸਮੀਅਰ ਇੱਕ ਟੈਸਟ ਹੁੰਦਾ ਜੋ ਕਿ ਹਰ ਫੀਮੇਲ ਨੂੰ 21 ਸਾਲ ਦੀ ਉਮਰ ਤੋਂ ਬਾਅਦ ਕਰਵਾਉਣਾ ਚਾਹੀਦਾ ਆ, ਜੋ ਕਿ ਇੱਕ ਸਿੰਪਲ ਜਿਹਾ ਟੈਸਟ ਹੈ, ਓਪੀਡੀ ਦੇ ਵਿੱਚ ਹੁੰਦਾ, ਕੋਈ ਬਾਹਲਾ ਲੰਬਾ ਚੌੜਾ ਟੈਸਟ ਨਹੀਂ ਹੈਗਾ, 1 ਜਾਂ 2 ਮਿੰਟ 'ਚ ਹੋ ਜਾਂਦਾ ਆ, ਜ਼ਿਆਦਾ ਕੋਸਟਲੀ ਵੀ ਨਹੀਂ ਹੈਗਾ। ਉਸ ਦੇ ਵਿੱਚ ਬੇਸਿਕਲੀ ਆਪਾਂ ਕੀ ਕਰਦੇ ਹਾਂ ਕਿ ਸਰਵਿਕਸ ਤੋਂ ਮਤਲਬ ਬੱਚੇਦਾਨੀ ਦੇ ਮੂੰਹ ਤੋਂ ਇੱਕ ਸੈਂਪਲ ਲੈਂਦੇ ਹਾਂ, ਉਹਨੂੰ ਆਪਾਂ ਟੈਸਟਿੰਗ ਲਈ ਭੇਜ ਦਿਆਂਗੇ, ਅਤੇ ਉਹ ਟੈਸਟ ਨਾਲ ਆਪਾਂ ਨੂੰ ਬੇਸਿਕਲੀ ਜੋ ਕੈਂਸਰ ਤੋਂ ਪਹਿਲਾਂ ਚੇਂਜਿਸ ਆਉਂਦੇ ਨੇਗੇ ਉਹ ਪਤਾ ਲੱਗ ਜਾਂਦੇ ਨੇ, ਅਤੇ ਉਹਨੂੰ ਆਪਾਂ ਟ੍ਰੀਟ ਕਰ ਸਕਦੇ ਹਾਂ ਅਤੇ ਕੈਂਸਰ ਹੋਣ ਤੋਂ ਹੀ ਬਚਾ ਸਕਦੇ ਹਾਂ।
1: ਸੋ ਮੈਮ, ਹੁਣ ਜਿਹੜਾ ਹੈਗਾ ਆਪਾਂ ਪ੍ਰੀਵੈਂਸ਼ਨ ਤੋਂ ਚੁੱਕ ਗਏ, ਪ੍ਰੀਵੈਂਸ਼ਨ ਸਾਡੇ ਤੋਂ ਨਹੀਂ ਹੋਈ, ਇਸ ਅਸੀਂ ਇਸ ਜਿਹੜਾ ਬਿਮਾਰੀ ਦੇ ਸੰਪਰਕ ਦੇ ਵਿੱਚ ਆ ਚੁੱਕੇ ਹਾਂ, ਉਸ ਤੋਂ ਬਾਅਦ ਜਿਹੜਾ ਹੈਗਾ ਕਿਸ ਤਰੀਕੇ ਦੇ ਇਲਾਜ ਜਿਹੜੇ ਹੈਗੇ ਆ ਇਸ ਬਿਮਾਰੀ ਨੂੰ ਠੀਕ ਕਰਨ ਵਾਸਤੇ ਕੀਤੇ ਜਾ ਸਕਦੇ ਆ?
2: ਫਿਰ ਉਹ ਸਟੇਜ ਦੇ ਅਕੋਰਡਿੰਗ ਉੱਤੇ ਨੇ, ਜਿਵੇਂ ਪਹਿਲਾਂ ਸਰਜਰੀ ਹੁੰਦੀ ਆ, ਫਿਰ ਕੀਮੋ ਰੇਡੀਓਥੈਰੇਪੀ ਹੁੰਦੀ ਹੈਗੀ, ਬਟ ਬੇਸਿਕਲੀ ਅੱਜ ਆਪਾਂ ਗੱਲ ਹੀ ਪ੍ਰੀਵੈਂਸ਼ਨ ਦੀ ਕਰਨੀ ਆ, ਆਪਾਂ ਟ੍ਰੀਟਮੈਂਟ ਤੱਕ ਜਾਣਾ ਹੀ ਨਹੀਂ ਹੈਗਾ, ਆਪਾਂ ਸਰਵਾਈਕਲ ਕੈਂਸਰ ਨੂੰ ਪ੍ਰੀਵੈਂਟ ਕਰਨਾ ਹੈ ਇੰਡੀਆ 'ਚ।
1: ਸੋ ਮੈਮ, ਪ੍ਰੀਵੈਂਸ਼ਨ ਕਿਸ ਤਰੀਕੇ ਨਾਲ ਕੀਤੀ ਜਾ ਸਕਦੀ?
2: ਬੇਸਿਕਲੀ 2 ਤਰੀਕੇ ਨੇ ਪ੍ਰੀਵੈਂਸ਼ਨ ਦੇ। ਸਭ ਤੋਂ ਪਹਿਲਾ ਤਰੀਕਾ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਸਕਰੀਨਿੰਗ ਟੈਸਟ, ਜੋ ਕਿ ਪੈਪਸਮੀਅਰ ਕਰਵਾ ਸਕਦੇ ਹਾਂ। ਦੂਸਰਾ ਤਰੀਕਾ ਹੈਗਾ ਹੈ ਵੈਕਸੀਨੇਸ਼ਨ, ਜੋ ਟੀਕਾਕਰਨ ਹੈ, ਜੋ HPV ਵੈਕਸੀਨ ਹੈ ਜਿਹਦੇ ਬਾਰੇ ਆਪਾਂ ਅੱਜ ਗੱਲ ਕਰਨੀ ਹੈਗੀ। ਇਹ 2 ਤਰੀਕੇ ਨੇ ਜਿਹਦੇ ਨਾਲ ਆਪਾਂ ਸਰਵਾਈਕਲ ਕੈਂਸਰ ਨੂੰ ਪ੍ਰੀਵੈਂਟ ਕਰ ਸਕਦੇ ਹਾਂ।
1: ਜੀ ਸੋ ਮੈਮ, HPV ਜਿਹੜਾ ਆਪਣੇ ਕੋਲ ਵੈਕਸੀਨ ਹੈਗੀ ਹੈ ਉਸ ਬਾਰੇ ਜ਼ਰੂਰ ਜਾਣਨਾ ਚਾਹਾਂਗੇ ਕਿ ਅਸੀਂ ਪਿਛਲੇ ਕੁਝ ਸਮੇਂ ਤੋਂ ਸੁਣ ਰਹੇ ਹਾਂ ਕਿ ਜੀ ਇੱਕ ਵੈਕਸੀਨ ਆਈ ਹੈਗੀ ਹੈ ਜਿਹਦੇ ਨਾਲ ਜੇਕਰ ਬੱਚਿਆਂ ਨੂੰ ਉਹ ਜਾਂ ਬੱਚੀਆਂ ਨੂੰ ਲਵਾ ਦਿੱਤੀ ਜਾਵੇ ਤਾਂ ਜਿਹੜਾ ਸਰਵਾਈਕਲ ਕੈਂਸਰ ਦਾ ਖਤਰਾ ਹੈਗਾ ਉਹ ਘੱਟ ਜਾਂਦਾ ਹੈਗਾ, ਤਾਂ ਸਭ ਤੋਂ ਪਹਿਲਾਂ ਤਾਂ HPV ਜਿਹੜੀ ਵੈਕਸੀਨ ਹੈਗੀ ਉਹ ਹੈ ਕੀ, ਔਰ ਉਸ ਤੋਂ ਬਾਅਦ ਇਹ ਕੰਮ ਕਿਵੇਂ ਕਰਦੀ ਹੈਗੀ ਹੈ?
2: ਬੇਸਿਕਲੀ ਜੋ ਆਪਾਂ ਗੱਲ ਕੀਤੀ ਹੈ ਕਿ ਸਰਵਾਈਕਲ ਕੈਂਸਰ ਦਾ ਜੋ ਕੌਜ਼ ਹੈ ਉਹ HPV ਵਾਇਰਸ ਹੈ
1: ਜੀ,
2: ਤਾਂ ਉਹਦੇ ਅਗੇਂਸਟ ਹੀ ਆਪਾਂ ਇੱਕ ਵੈਕਸੀਨ ਦਿੱਤੀ ਤਾਂ ਬੋਡੀ ਨੂੰ ਆਪਾਂ HPV ਤੋਂ ਹੀ ਪ੍ਰੋਟੈਕਟ ਕਰ ਲਿਆ, ਤਾਂ ਮਤਲਬ ਇਨਡਾਇਰੈਕਟਲੀ ਆਪਾਂ ਕੈਂਸਰ ਤੋਂ ਪ੍ਰੋਟੈਕਟ ਕਰ ਲਿਆ
1: ਜੀ।
2: ਬੇਸਿਕਲੀ 3 ਟਾਈਪ ਦੀਆਂ HPV ਵੈਕਸੀਨਸ ਅਵੇਲੇਬਲ ਨੇ ਇੰਡੀਆ ਦੇ ਵਿੱਚ। ਪਹਿਲੀ ਟਾਈਪ ਹੈਗੀ ਹੈਗੀ ਜਿਹੜੀ ਸਰਵਾਵੈਕ, ਜੋ ਕਿ ਇੰਡੀਅਨ ਕੰਪਨੀ ਨੇ ਹੀ ਬਣਾਈ ਆ, ਸੀਰਮ ਇੰਸਟੀਟਿਊਟ ਆਫ ਇੰਡੀਆ ਨੇ ਇਹ ਵੈਕਸੀਨ ਬਣਾਈ ਹੈਗੀ, ਜੋ ਕਿ ਇੱਕ ਕੁਆਡਰੀਵੈਲੈਂਟ ਵੈਕਸੀਨ ਹੈ, ਮਤਲਬ ਇਹ 4 ਟਾਈਪ ਦੇ HPV ਤੋਂ ਆਪਣੀ ਬੋਡੀ ਨੂੰ ਪ੍ਰੋਟੈਕਟ ਕਰਦੀ ਆ। ਦੂਸਰੀ ਹੈਗੀ ਹੈ ਗਾਰਡਾਸਿਲ 4, ਇਹ ਵੀ ਇੱਕ ਕੁਆਡਰੀਵੈਲੈਂਟ ਵੈਕਸੀਨ ਹੈ, ਅਤੇ ਉਸ ਤੋਂ ਬਾਅਦ ਤੀਸਰੀ ਹੈਗੀ ਹੈ ਗਾਰਡਾਸਿਲ 9, ਇਹ 9 ਟਾਈਪਸ ਆਫ HPV ਤੋਂ ਆਪਣੀ ਬੋਡੀ ਨੂੰ ਪ੍ਰੋਟੈਕਟ ਕਰਦੀ ਆ। ਬਟ ਸਭ ਤੋਂ ਇੰਪੋਰਟੈਂਟ ਜੋ ਹੈਗੀ ਆ ਸਰਵਾਵੈਕ, ਬਿਕੋਜ਼ ਜੋ ਗਾਰਡਾਸਿਲਸ ਸੀਗੀਆਂ ਉਹ ਬਹੁਤ ਕੋਸਟਲੀ ਵੈਕਸੀਨਸ ਹੈ, ਜੋ ਗਾਰਡਾਸਿਲ 4 ਹੈ ਉਹ ਵੈਕਸੀਨ ਦੀ ਕੋਸਟ ਹੀ ਕੁਛ 3,000 ਤੋਂ 4,000 ਰੁਪਏ ਇੱਕ ਡੋਜ਼ ਦੀ ਕੋਸਟ
1: ਜੀ,
2: ਤੇ ਜੋ ਗਾਰਡਾਸਿਲ 9 ਆ ਉਹ 10,000 ਰੁਪੀਸ ਦੀ ਇੱਕ ਵੈਕਸੀਨ ਹੈ
1: ਜੀ,
2: ਤਾਂ ਮਤਲਬ ਉਹਦੀ ਅਫੋਰਡੇਬਿਲਿਟੀ ਨਹੀਂ ਸੀ। ਇਹ ਵੀ ਇੱਕ ਬਹੁਤ ਵੱਡਾ ਇਸ਼ੂ ਸੀਗਾ ਕਿ ਪੇਸ਼ੈਂਟਸ ਨਹੀਂ ਅਫੋਰਡ ਕਰ ਪਾਉਂਦੇ ਸੀ ਤਾਂ ਇਹ ਵੈਕਸੀਨੇਸ਼ਨ ਨਹੀਂ ਕਰਵਾਉਂਦੇ ਸੀਗੇ। ਬਟ ਜੋ ਸਰਵਾਵੈਕ ਆਈ ਆ ਜੋ ਇੰਡੀਆ ਨੇ ਖੁਦ ਲਾਂਚ ਕੀਤੀ ਹੈਗੀ, ਇਹਦੀ ਕੋਸਟ ਬਹੁਤ ਜ਼ਿਆਦਾ ਘੱਟ ਹੈ, ਕੁਛ 1,200 ਤੋਂ 1,400 ਰੁਪਏ ਦੀ ਇੱਕ ਵੈਕਸੀਨ ਹੈਗੀ
1: ਜੀ। ਸੋ ਮੈਮ, ਜਦੋਂ ਅਸੀਂ ਡੋਜ਼ ਦੀ ਗੱਲ ਕਰਦੇ ਹਾਂ ਤਾਂ ਵੈਕਸੀਨੇਸ਼ਨ ਦੇ ਵਿੱਚ ਕੀ ਇੱਕ ਡੋਜ਼ ਹੀ ਕਾਫੀ ਹੁੰਦੀ ਹੈ ਜਾਂ ਜਿਹੜੀ ਇੱਕ ਸੀਰੀਜ਼ ਆ ਉਹ ਲਗਵਾਉਣੀ ਪੈਂਦੀ ਹੈ?
2: ਨਹੀਂ, ਏਜ ਦੇ ਅਕੋਰਡਿੰਗ ਹੁੰਦਾ ਇਹ। ਅਗਰ ਸਭ ਤੋਂ ਜੋ ਵਧੀਆ ਏਜ ਹੈ ਜੋ ਵੈਕਸੀਨ ਲਗਵਾਉਣ ਦੀ ਹੁੰਦੀ ਆ ਉਹ ਹੈਗੀ ਹੈ 9 ਤੋਂ 14 ਸਾਲ ਦੀ ਉਮਰ
1: ਜੀ,
2: ਇਹ ਸਭ ਤੋਂ ਬੈਸਟ ਏਜ ਆ ਜਿਹਦੇ ਵਿੱਚ ਇੱਕ ਫੀਮੇਲ ਨੂੰ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈਗੀ। ਇਹਦੇ ਵਿੱਚ 2 ਡੋਜ਼ ਲੱਗਦੀਆਂ ਨੇ 0 ਤੇ 6 ਮੰਥਸ ਤੇ, ਪਰ ਅਗਰ ਕਿਸੇ ਦੀ ਮਿਸ ਹੋ ਗਈ ਉਹ ਨਹੀਂ ਲਗਵਾ ਪਾਇਆ ਤਾਂ 15 ਤੋਂ 26 ਮਤਲਬ 15 ਤੋਂ 26 ਸਾਲ ਤੱਕ ਵੀ ਤੁਸੀਂ ਵੈਕਸੀਨ ਲਗਵਾ ਸਕਦੇ ਹੋ, ਬਟ ਫਿਰ ਡੋਜ਼ ਇਨਕਰੀਜ਼ ਹੋ ਜਾਣਗੀਆਂ। ਹੁਣ 3 ਡੋਜ਼ ਲਗਵਾਉਣੀਆਂ ਪੈਣਗੀਆਂ ਤੁਹਾਨੂੰ, 0, 2 ਮੰਥ ਤੇ 6 ਮੰਥਸ ਤੇ।
1: ਓਕੇ,
2: ਪਰ ਅਗਰ ਕਿਸੇ ਨੇ ਫਿਰ ਵੀ 26 ਸਾਲ ਤੋਂ ਬਾਅਦ ਵੀ ਲਗਵਾਉਣੀ ਆ ਤਾਂ 27 ਤੋਂ 45 ਸਾਲ ਤੱਕ ਵੀ ਲਗਵਾ ਸਕਦੇ ਹਾਂ, ਬਟ ਆਪਣੇ ਡਾਕਟਰ ਨਾਲ ਕੰਸਲਟ ਕਰਕੇ। ਉਦੋਂ ਵੀ 3 ਡੋਜ਼ ਲੱਗਣਗੀਆਂ 0, 2 ਤੇ 6 ਮੰਥਸ ਤੇ
1: ਜੀ। मैम जदों कोई भी वैक्सीन आउंदी है तां उहदे नाल इक चीज़ सानूं देखण नूं मिलदी हुई है कि समाज दे विच इक चीज़ चलदी हुंदी है कि जे इह वैक्सीन लवा ली तां जिहड़ी इहदे नाल संबंधित बीमारी हैगी उह होऊगी ही नहीं। तां की जिहड़ी HPV वैक्सीन लवाउण दे नाल इस चीज़ दा पक्का हैगा कि इस तों बाद जिहड़ा इह कैंसर हैगा उह होऊगा ही नहीं?
2: नहीं, बेसिकली आपां पहलां ही गल कीती आ कि 200 तो भी वध टाइप्स ने जो HPV दियां हैगियां ने, तो उहदे विचों 14 जो टाइप्स ने गियां उह हाई रिस्क HPV दियां ने।
1: जी
2: पर जो वैक्सीन आपां लगवाने आंगे उह 4 टाइप या 9 टाइप दे अगेंस्ट लगवाने आंगे। अगर किसी होर टाइप दे करके कैंसर हो गया तो उहनूं नहीं ये प्रिवेंट कर पाऊगी, बट ये 98% इफेक्टिव हुंदी आ।
1: जी सो मैम, एक मैरिज दे नाल भी रिलेटेड इस चीज़ नूं काफ़ी जोड़िया जाता हैगा कि जिहड़ियां कुड़ियां दे विआह हो चुके आ उह ये वैक्सीन नहीं लगवा सकदियां, की इदां दा है?
2: नहीं लगवा सकदियां ने वो वैक्सीन, ऐदां कुछ नहीं। अगर तुसीं बेसिकली वो मैरिज नाल क्यों जोड़िया जांदा, बिकॉज़ जो HPV आ वो आपां कहा है कि शरीरिक संबंधा नाल मतलब
1: जी
2: उहदा ट्रांसफर हुंदा आ, ठीक है। तां अगर मैरिज तो पहलां लगवाने हो तां ऑब्वियसली वो ज्यादा इफेक्टिव होएगी, बट अगर तुसीं मैरिज तो बाद भी लगवानी है तां तुसीं लगवा सकदे हो सकदा है तुसीं जो उहदी डेंजरस वाली टाइप आ हजे तक उहदे कॉन्टैक्ट च ना आए हो।
1: जी सो मैम जदों तुसीं कहा कि इह जिहड़ा हैगा शरीरक संबंधां नाल इक दूजे इक इंसान तो दूजे इंसान तक फैलदी है, मतलब इह कितें ना कितें मेल दे विच वी प्रेजेंट हुंदी होऊगी इह जिहड़ा इह
2: हाँ
1: वायरस है, तां की इह मुंडिआं नूं वी लगवाउणा चाहीदा?
2: हाँ मुंडिया नूं भी लगवाना चाहिए, बिकॉज बेसिकली अज तां आपां चलो सर्वाइकल कैंसर की गल कर रहे हैं,
1: जी
2: बट जो HPV मतलब ह्यूमन पैपिलोमा वायरस है ये कल्ला सर्वाइकल कैंसर नहीं कॉज करता है, होर भी बहुत सारे कैंसर कॉज करता, जिवें मुंडिया दे विच इह लिंग का कैंसर, पिनाइल कैंसर हो गया, एनल कैंसर हो गया, ओरोफेरेंजियल मतलब मुँह ते गले का कैंसर हो गया, ये भी कॉज करता। तो बॉयज़ भी इनू लगा सकते हैं गे, तो वो भी 9 to 14 years वाले बॉयज इनू लगा सकते हैं।
1: जी सो मैम जदों असी किसी भी वैक्सीन की गल करते हैं नाल नाल ना साडे समाज दे विच होर बहुत सारिया मिथ्स भी घूमण लग जांदियां कि जी इस जिहड़ी वैक्सीन दा बहुत ज़्यादा साइड इफेक्ट हैगा, और बहुत सारे जिहड़े कुछ जिहड़े मतलब सोशल मीडिया दे साडे लोग हुंदे हैगे आ बहुत ज़्यादा कुछ पढ़े लिखे हुंदे हैगे आ, उह इह कहिणा भी शुरू कर दिंदे आ जी कि जिहड़ा इह वैक्सीन ना लवाओ बच्चियां जिहड़ियां इनफर्टिलिटी वल जाणगियां, इस तों बाद आउण वाले समें दे विच इहदे जिहड़े साइड इफेक्ट हैगे उह देखण नूं मिलणगे, की इदां दा कुछ है?
2: नहीं ऐदां दा कुछ भी नहीं हैगा, ये वैक्सीन बिल्कुल सेफ आ। इहदे कुछ माइनर जिहड़े साइड इफेक्ट जो हर वैक्सीन दे हुंदे नेगे, जिवें जदों आपां वैक्सीन लगवाने आ तां वैक्सीन वाली जगह ते दर्द होना, टीके वाली जगह ते दर्द होना, उत्थे सोजिश आ जानी, बुखार हो जाना, चक्कर आने, ये सारे नॉर्मल सिमटम्स ने जो 1-2 दिनों च सैटल हो जाते नेगे। तां वैक्सीन लगवाउण तों वैसे तां आइडियली आपां कहिंदे आ कि 20 मिंट ना तुसीं उह हॉस्पिटल या क्लीनिक च बैठे रहो, तां कि जे कोई इमीडिएट कोई इहो जिहा रिएक्शन होना होया आपां उहनूं हैंडल कर लईए। बट जो ये हैगा है कि इहदे नाल आह हो जाता वो कुछ भी नहीं हुंदा हैगा। बेसिकली जो वैसटर्न कंट्रीज नेगियां ਉਹਨਾਂ ਦੇ ਵਿੱਚ ਤਾਂ HPV ਵੈਕਸੀਨ ਬਹੁਤ ਲੰਬੇ ਟਾਈਮ ਤੋਂ ਲੱਗ ਰਹੀ ਹੈਗੀ, ਤੇ ਉਹ ਕਾਫੀ ਹੱਦ ਤੱਕ ਸਰਵਾਈਕਲ ਕੈਂਸਰ ਨਾਲ ਜਿਹੜੀਆਂ ਡੈਥਸ ਹੁੰਦੀਆਂ ਨੇਗੀਆਂ ਉਹਨੂੰ ਕੰਟਰੋਲ ਕਰਨ 'ਚ ਮਤਲਬ ਸਕਸੈਸਫੁਲ ਹੋ ਗਏ ਨੇਗੇ, ਤੇ ਆਪਾਂ ਨਹੀਂ ਹੋ ਪਾ ਰਹੇ। ਬਿਕੋਜ਼ ਇੰਡੀਆ ਦੇ ਵਿੱਚ ਜੋ ਸਰਕਾਰ ਨੇ 2023 'ਚ ਡਾਟਾ ਰਿਲੀਜ਼ ਕੀਤਾ ਸੀ ਉਸ 'ਚ ਸੀਗਾ ਕਿ ਸਿਰਫ 0.1% ਜੋ ਇੰਡੀਅਨ ਪਾਪੂਲੇਸ਼ਨ ਆ ਉਹ ਵੈਕਸੀਨੇਟਡ ਹੈ, ਤੇ ਸਿਰਫ 3% ਜੋ ਪਾਪੂਲੇਸ਼ਨ ਆ ਉਹ ਸਕਰੀਨਿੰਗ ਕਰਵਾਉਂਦੀ ਆ। ਤਾਂ ਹੁਣ ਆਪਾਂ ਕਿੱਥੇ ਕੰਟਰੋਲ ਕਰ ਲੈਣਾ ਇਹਦੇ ਨਾਲ ਸਰਵਾਈਕਲ
1: ਜੀ? ਬਿਲਕੁਲ,
2: ਕੈਂਸਰ
1: ਸੋ ਜਾਗਰੂਕਤਾ ਦੀ ਕਾਫੀ ਕਮੀ ਹੈਗੀ ਹੈ, ਸੋ ਉਸ ਨੂੰ ਹੀ ਵਧਾਉਣ ਲਈ ਆਕਾਸ਼ਵਾਣੀ ਪਟਿਆਲਾ ਜਿਹੜਾ ਹੈਗਾ ਉਹ ਸਮੇਂ ਸਮੇਂ ਦੇ ਉੱਪਰ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ। ਸੋ ਮੈਮ ਜੇਕਰ ਵੈਕਸੀਨ ਲੱਗ ਗਈ ਤਾਂ ਉਸ ਤੋਂ ਬਾਅਦ ਜਿਹੜਾ ਪੈਪਸਮੀਅਰ ਦਾ ਟੈਸਟ ਜਾਂ HPV ਦਾ ਟੈਸਟ ਹੈਗਾ ਉਹ ਕਰਵਾਉਣਾ ਜ਼ਰੂਰੀ ਹੁੰਦਾ?
2: ਹਾਂਜੀ ਉਹ ਕਰਵਾਉਣਾ ਜ਼ਰੂਰੀ ਆ, ਜੇ ਵੈਕਸੀਨ ਲੱਗ ਵੀ ਗਈ ਤਾਂ ਵੀ ਤੁਸੀਂ ਸਕਰੀਨਿੰਗ ਕਰਵਾਉਂਦੇ ਰਹਿਣਾ ਆ।
1: ਜੀ ਸੋ ਮੈਮ ਜਦੋਂ ਅਸੀਂ ਪੈਪਸਮੀਅਰ ਟੈਸਟ ਦੀ ਗੱਲ ਕਰਦੇ ਹੈਗੇ ਆ ਤਾਂ ਪੈਪਸਮੀਅਰ ਜਿਹੜਾ ਹੈਗਾ ਇੱਕ ਓਵਰਆਲ ਜਿਹਾ ਅਸੀਂ ਸੁਣਦੇ ਬਹੁਤ ਹੈਗੇ ਆ ਪੈਪਸਮੀਅਰ ਦਾ ਟੈਸਟ ਕਰਵਾ ਲਓ ਜੀ, ਬੇਸਿਕਲੀ ਇਹ ਕਿਸ ਚੀਜ਼ ਵਾਸਤੇ ਹੁੰਦਾ, ਮਤਲਬ ਕਿ ਇੱਕ ਪਰਟੀਕੂਲਰ ਔਰਗਨ ਦੇ ਕੈਂਸਰ ਵਾਸਤੇ ਹੁੰਦਾ ਜਾਂ ਫਿਰ ਆਲ ਓਵਰ ਬੋਡੀ ਦੇ ਕੈਂਸਰ ਵਾਸਤੇ
2: ਨਹੀਂ
1: ਹੁੰਦਾ?
2: ਨਹੀਂ ਪਰਟੀਕੂਲਰ ਸਰਵਿਕਸ ਦੇ ਕੈਂਸਰ।
1: ਜੀ ਮੈਮ ਕੀ ਜਿਹੜਾ ਹੁਣ ਆਪਾਂ ਥੋੜ੍ਹਾ ਜਿਹਾ ਟ੍ਰੀਟਮੈਂਟ ਦੀ ਵੀ ਗੱਲ ਕਰਾਂਗੇ ਅੱਜ, ਕਿਉਂਕਿ ਜੇ ਅਸੀਂ ਬਿਮਾਰੀਆਂ ਦੀ ਗੱਲ ਕਰ ਲਈ ਤਾਂ ਜਿਹੜਾ ਹੈਗਾ ਜਦੋਂ ਅਸੀਂ ਕਿਸੇ ਇਨਸਾਨ ਨੂੰ ਬਿਮਾਰੀ ਦੀ ਗੱਲ ਬਾਰੇ ਦੱਸਦੇ ਹਾਂ ਤਾਂ ਉਹ ਇਹ ਵੀ ਚਾਹੁੰਦਾ ਹੁੰਦਾ ਕਿ ਹੁਣ ਮੈਨੂੰ ਟ੍ਰੀਟਮੈਂਟ ਵੀ ਦੱਸਿਆ ਜਾਵੇ। ਸੋ ਮੈਮ ਜਿਹੜਾ ਟ੍ਰੀਟਮੈਂਟ ਦੀ ਸਕਸੈਸ ਰੇਟ ਹੈਗੀ ਹੈ ਸਰਵਿਕਸ ਕੈਂਸਰ ਦੇ ਬਾਰੇ ਹੈਗਾ, ਤਾਂ ਉਹਦੇ 'ਚ ਕਿੰਨੀ ਸਕਸੈਸ ਰੇਟ ਹੈ?
2: ਦੇਖੋ ਜੇ ਐਡਵਾਂਸ ਸਟੇਜਿਸ 'ਚ ਆਪਾਂ ਨੂੰ ਪਤਾ ਲੱਗਦਾ ਤਾਂ नहीं अच्छी सक्सेस रेट हैगी, बट अगर अर्ली स्टेजेस च पता चल जाता तो बहुत अच्छी सक्सेस रेट हैगी आ।
1: जी।
2: हाँ जी।
1: और कई बार असी ये भी सुनना चाहता है कि जी बच्चेदानी पूरी कड ही दी जाती है कि उस तो बाद भी पॉसिबल नहीं है।
2: वो सिर्फ अर्ली स्टेजेस च पॉसिबल है ना कि बच्चेदानी कड के आप ठीक कर सकते हैं, जो एडवांस स्टेजेस होंगी उदो ये वाली ऑप्शन नहीं रहती अपने को।
1: जी। सो मैम किस तरीके दियां जिहड़ियां या किस जिहड़ियां लक्षण वालियां औरतां हुंदियां जिन्हां दे विच इह कैंसर दा खतरा ज़्यादा हुंदा हैगा?
2: जिवें कि किसी फीमेल दा विआह बहुत छोटी उम्र च हो जांदा आ, उहदा बच्चा बहुत छोटी उम्र च हो गया, वह सैक्शुअली एक्टिव बहुत छोटी उम्र च होगी, या किसी फीमेल दे एक तो वध सैक्शुअल पार्टनर्स हैगे नेगे, कोई स्मोक करदी आ।

0: ਉਹਦਾ ਸੇਵਨ ਕਰ ਰਹੀ ਹੈਗੀ, ਜਾਂ ਕੋਈ HIV ਦੀ ਬਿਮਾਰੀ ਆ ਕਿਸੇ ਨੂੰ, ਜਾਂ ਕੋਈ ਹੋਰ ਕਾਰਨ ਕਰਕੇ ਕਿਸੇ ਦੀ ਇਮਿਊਨਿਟੀ ਵੀਕ ਹੈ, ਜਾਂ ਫਿਰ ਕੋਈ ਫੀਮੇਲਸ ਹੁੰਦੀਆਂ ਨੇ ਜਿਹੜੀਆਂ ਬਹੁਤ ਲੰਬਾ ਟਾਈਮ ਓਰਲ ਕੰਟਰਾਸੈਪਟਿਵ ਪਿਲਸ ਲੈਂਦੀਆਂ ਨੇ, ਮਤਲਬ ਗਰਭ ਨਿਰੋਧਕ ਗੋਲੀਆਂ ਜਿਹੜੀਆਂ ਹੁੰਦੀਆਂ ਨੇ ਬਹੁਤ ਲੰਬੇ ਟਾਈਮ ਤੱਕ ਲੈਂਦੀਆਂ ਨੇ, ਤਾਂ ਇਹ ਸਾਰੀਆਂ ਫੀਮੇਲਸ ਹਾਈ ਰਿਸਕ ਹੁੰਦੀਆਂ ਨੇ, ਮਤਲਬ ਇਹਨਾਂ 'ਚ ਅੱਗੇ ਜਾ ਕੇ ਸਰਵਾਈਕਲ ਕੈਂਸਰ ਹੋ ਸਕਦਾ ਆ
1: ਜੀ। ਸੋ ਕਿਤੇ ਨਾ ਕਿਤੇ ਆਪਣੇ ਆਪ ਨੂੰ ਬਚਾਉਣ ਦੀ ਜ਼ਰੂਰਤ ਹੈਗੀ ਹੈ। ਸੋ ਮੈਮ, ਜਦੋਂ ਅਸੀਂ ਇਹਨਾਂ ਦੀਆਂ ਸਿੰਪਟਮਸ ਦੀ ਗੱਲ ਕਰਦੇ ਹੈਗੇ ਹਾਂ, ਤਾਂ ਕਈ ਚੀਜ਼ਾਂ ਐਸੀਆਂ ਵੀ ਹੁੰਦੀਆਂ ਹੈਗੀਆਂ ਜਿਹੜੀਆਂ ਕਿ ਬੋਲ ਕੇ ਨਹੀਂ ਦੱਸੀਆਂ ਜਾ ਸਕਦੀਆਂ ਹੁੰਦੀਆਂ, ਉਹਨਾਂ 'ਚ ਇੱਕ ਸਾਫ਼ ਸਫਾਈ ਦਾ ਵੀ ਹੈਗਾ ਗਾ, ਅਸੀਂ ਜਿੰਨਾ ਮਰਜ਼ੀ ਜਾਗਰੂਕ ਕਰ ਲਈਏ ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਪੇਸ਼ੀ ਰਹੀ ਜਾਂਦੀ ਹੈਗੀ ਹੈ। ਸੋ ਜਿਹੜੀ ਸਾਫ਼ ਸਫਾਈ ਆ, ਜਿਹੜੀ ਸਾਡੀ ਜੀਵਨ ਸ਼ੈਲੀ ਹੈਗੀ ਹੈ, ਇਸ ਤਰੀ ਇਹਦੇ ਨਾਲ ਇਹਨੂੰ ਸਹੀ ਰੱਖ ਕੇ ਕਿਸ ਤਰੀਕੇ ਨਾਲ ਕੈਂਸਰ ਨੂੰ ਘਟਾਇਆ ਜਾ ਸਕਦਾ?
0: ਹਾਂ, ਇਹ ਬਹੁਤ ਜ਼ਰੂਰੀ ਆ। ਜੋ ਪੂਅਰ ਪਰਸਨਲ ਹਾਈਜੀਨ ਆ, ਉਹ ਵੀ ਇੱਕ ਹਾਈ ਰਿਸਕ ਫੈਕਟਰ ਹੈਗਾ ਹੈ ਕਿ ਸਰਵਾਈਕਲ ਕੈਂਸਰ ਹੁੰਦਾ ਹੈ, ਕਿ ਜਿਵੇਂ ਪਿੰਡਾਂ 'ਚ ਆਪਾਂ ਦੇਖਿਆ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਫੀਮੇਲਸ ਨੇ ਉਹ ਪੀਰੀਅਡਸ ਦੇ ਟਾਈਮ 'ਤੇ ਕੱਪੜਾ ਯੂਜ਼ ਕਰਦੀਆਂ ਨੇਗੀਆਂ, ਉਹ ਸੈਨੇਟਰੀ ਨੈਪਕਿਨਸ ਜਾਂ ਪੈਡਸ ਯੂਜ਼ ਨਹੀਂ ਕਰਦੀਆਂ ਹੈਗੀਆਂ, ਤਾਂ ਇਹ ਵੀ ਬਹੁਤ ਵੱਡਾ ਕਾਰਨ, ਆਪਾਂ ਨੂੰ ਗੰਦਾ ਕੱਪੜਾ ਨਹੀਂ ਯੂਜ਼ ਕਰਨਾ ਚਾਹੀਦਾ, ਸੈਨੇਟਰੀ ਪੈਡਸ ਹੀ ਯੂਜ਼ ਕਰਨੇ ਚਾਹੀਦੇ ਆ
1: ਜੀ। ਸੋ ਜਿਹੜੇ ਗਵਰਨਮੈਂਟ ਹੋਸਪਿਟਲਸ ਹੈਗੇ ਆ ਜਾਂ ਫਿਰ ਜਨਰਲ ਹੋਸਪਿਟਲਸ ਹੈਗੇ ਆ, ਉਹਨਾਂ ਦੇ ਵਿੱਚ ਜਿਹੜੀ HPV ਵੈਕਸੀਨ ਹੈਗੀ ਜਾਂ ਸਕਰੀਨਿੰਗ ਹੈਗੀ ਆ, ਉਹਦੀ ਸਹੂਲਤ ਕਿਸ ਹੱਦ ਤੱਕ ਮੌਜੂਦ ਹੈਗੀ ਹੈ?
0: ਨਹੀਂ, ਸਕਰੀਨਿੰਗ ਸਾਰੇ ਗਵਰਨਮੈਂਟ ਹੋਸਪਿਟਲ 'ਚ ਹੁੰਦੀ ਆ, ਮਾਤਾ ਕੌਸ਼ਲਿਆ ਹੈਗਾ, ਰਜਿੰਦਰਾ ਹੈਗਾ, ਇੱਥੇ ਪੈਪਸਮੀਅਰਸ ਬਹੁਤ ਜ਼ਿਆਦਾ ਮਤਲਬ ਫ੍ਰੀਕੁਐਂਟਲੀ ਡਾਕਟਰਸ ਲੈਂਦੇ ਆ ਪੇਸ਼ੈਂਟਸ ਦੇ। ਅਤੇ ਦੂਸਰੀ ਗੱਲ ਇਹ ਕਿ 28 ਫਰਵਰੀ 2026 'ਚ ਸਰਕਾਰ ਨੇ ਯੂਨੀਵਰਸਲ ਇਮਿਊਨਾਈਜੇਸ਼ਨ ਪ੍ਰੋਗਰਾਮ 'ਚ HPV ਵੈਕਸੀਨ ਨੂੰ ਇੰਟਰੋਡਿਊਸ ਕਰਤਾ ਹੈ, ਸ਼ੁਰੂ ਕਰਤਾ ਹੈ ਸਾਰੇ। ਤੇ ਜੋ 14 ਸਾਲ ਦੀਆਂ ਕੁੜੀਆਂ ਨੇਗੀਆਂ ਉਹ HPV ਵੈਕਸੀਨ ਫ੍ਰੀ ਆਫ ਕੋਸਟ ਲਗਵਾ ਸਕਦੀਆਂ ਨੇ ਕਿਸੇ ਵੀ ਗਵਰਨਮੈਂਟ ਸੈਕਟਰ ਤੋਂ
1: ਜੀ। ਸੋ ਮੈਮ, ਇਹਦੀ ਮੈਕਸੀਮਮ ਏਜ ਕਿੰਨੀ ਹੋ ਸਕਦੀ ਹੈ?
0: ਮੈਕਸੀਮ ਜੋ ਗਵਰਨਮੈਂਟ ਪ੍ਰੋਵਾਈਡ ਕਰ ਰਹੀ ਹੈ ਉਹ ਤਾਂ 14 ਈਅਰਸ ਦੀਆਂ ਜਿਹੜੀਆਂ ਕੁੜੀਆਂ ਹੈਗੀਆਂ ਉਹਨਾਂ ਨੂੰ ਹੀ ਪ੍ਰੋਵਾਈਡ ਕਰ ਰਹੀ ਹੈ, ਬਟ ਆਪਾਂ 45 ਈਅਰਸ ਤੱਕ ਲਗਵਾ ਸਕਦੇ ਹਾਂ
1: ਜੀ। ਸੋ ਮੈਮ, ਜਦੋਂ ਤੁਸੀਂ OPD 'ਚ ਹੁੰਦੇ ਹੋ ਤਾਂ ਬਹੁਤ ਸਾਰੀਆਂ ਮਿਥਸ ਦੇ ਨਾਲ ਤੁਹਾਡਾ ਵਾਹ ਪੈਂਦਾ ਹੋਊਗਾ, ਸੋ HPV ਵੈਕਸੀਨ ਬਾਰੇ ਕਿਸ ਤਰੀਕੇ ਦੀਆਂ ਮਿਥਸ ਤੁਹਾਨੂੰ ਸੁਣਨ ਨੂੰ ਆਉਂਦੀਆਂ?
0: ਜੋ ਇੰਟਰਨੈਟ ਤੇ ਚੱਲ ਰਹੀਆਂ ਨੇ ਕਿ ਇਨਫਰਟੀਲਿਟੀ ਹੋ ਜਾਂਦੀ ਆ, ਨਾ ਲਗਵਾਓ, ਮਤਲਬ ਸਭ ਤੋਂ ਕਾਮਨ ਤਾਂ ਇਹੀ ਚੱਲ ਰਹੀ ਆ ਅੱਜ ਕੱਲ੍ਹ ਕਿ ਇਨਫਰਟੀਲਿਟੀ ਹੋ ਜਾਂਦੀ ਆ, ਬਟ ਇਹੋ ਜਿਹਾ ਕੁਛ ਵੀ ਨਹੀਂ ਹੈਗਾ, ਮਤਲਬ ਆਪਾਂ ਤਾਂ ਬਹੁਤ ਪਿੱਛੇ ਆ ਹਜੇ। ਵੈਸਟਰਨ ਕੰਟਰੀਜ਼ 'ਚ ਬਹੁਤ ਡਾਟਾ ਨੇ ਜਿੱਥੇ ਬਹੁਤ ਲੰਬੇ ਟਾਈਮ ਤੋਂ ਇਹ ਚੀਜ਼ਾਂ ਚੱਲ ਰਹੀਆਂ ਨੇ, ਕੋਈ ਇਨਫਰਟੀਲਿਟੀ ਕੁਛ ਵੀ ਨਹੀਂ ਹੁੰਦਾ ਹੈਗਾ ਇਹਦੇ ਨਾਲ
1: ਜੀ। ਸੋ ਜਿਹੜੀਆਂ ਔਰਤਾਂ ਪਿੰਡਾਂ 'ਚ ਜਾਂ ਦੂਰ ਦੁਰਾਡੇ ਦੇ ਇਲਾਕਿਆਂ ਤੱਕ ਜਿਹੜਾ ਹੈਗਾ ਬੈਠੀਆਂ ਹੈਗੀਆਂ, ਜਿਹਨਾਂ ਤੱਕ ਸਾਧਨ ਬਹੁਤ ਘੱਟ ਪਹੁੰਚਦੇ ਹੈਗੇ ਆ, ਸੋ ਉਹਨਾਂ ਤੱਕ ਜਿਹੜਾ ਹੈਗਾ ਇਸ ਮੈਸੇਜ ਨੂੰ ਪਹੁੰਚਾਉਣ ਦੇ ਲਈ ਗਵਰਨਮੈਂਟ ਜਾਂ ਜਿਹੜੇ ਬਾਕੀ ਅਦਾਰੇ ਹੈਗੇ ਆ ਕੀ ਕਿਸੇ ਕਿਸਮ ਦੀਆਂ ਕੋਸ਼ਿਸ਼ਾਂ ਕਰ ਰਹੇ ਆ?
0: ਸਾਰੇ ਡਾਕਟਰਸ ਜੋ ਆਪਣੇ ਹੈਲਥ ਵਰਕਰਸ ਹੁੰਦੇ ਨੇ ਉਹਨਾਂ ਨੂੰ ਮਤਲਬ ਟਾਈਮ ਟੂ ਟਾਈਮ ਟ੍ਰੇਨਿੰਗਸ ਦਿੱਤੀ ਜਾਂਦੀ ਹੈ ਨਾ HPV ਵੈਕਸੀਨ ਬਾਰੇ ਸਾਰਾ ਕੁਛ, ਅਤੇ ਉਹ ਡੋਰ ਟੂ ਡੋਰ ਜਾ ਕੇ ਮਤਲਬ ਪੇਸ਼ੈਂਟਸ ਨੂੰ ਅਵੇਅਰ ਕਰਵਾ ਸਕਦੇ ਆ
1: ਜੀ। ਸੋ ਮੈਮ, ਕਈ ਵਾਰ ਅਸੀਂ ਨਾ ਚਾਹੇ ਅਸੀਂ ਕੈਂਸਰ ਦੀ ਹੀ ਗੱਲ ਕਰ ਲਈਏ, ਅਸੀਂ ਇਹਨੂੰ ਨਾ BP ਸ਼ੂਗਰ ਵਾਂਗੂ ਹੀ ਮੰਨ ਲੈਂਦੇ ਹਾਂ ਕਿ ਜੇ ਇੱਕ ਇਨਸਾਨ ਨੂੰ ਹੋ ਗਿਆ ਤਾਂ ਜਿਹੜਾ ਹੈਗਾ ਉਹਦੀ ਅਗਲੀ ਪੀੜ੍ਹੀ ਤੱਕ ਵੀ ਜਾਊਗਾ ਹੀ ਜਾਊਗਾ, ਤਾਂ ਕੀ ਅਸੀਂ ਜਿਹੜਾ ਇਹ ਮੰਨ ਸਕਦੇ ਹਾਂ ਕਿ ਜਿਹੜਾ ਇਹ ਸਰਵਿਕਲ ਕੈਂਸਰ ਹੈਗਾ ਇਹ ਅਗਲੀ ਪੀੜ੍ਹੀ ਤੱਕ ਜਾਂਦਾ?
0: ਨਹੀਂ, ਇੱਦਾਂ ਨਹੀਂ ਹੁੰਦਾ ਹੈਗਾ, ਇਹਦੇ ਰਿਸਕ ਫੈਕਟਰਸ ਹੋਰ ਨੇਗੇ, ਹੋਰ ਬਹੁਤ ਸਾਰੇ ਕੈਂਸਰਸ ਹੁੰਦੇ ਨੇ ਜੋ, ਹਾਂ ਠੀਕ ਕਹਿ ਰਹੇ ਹੋ, ਜਿਵੇਂ ਅੰਡੇਦਾਨੀ ਦਾ ਕੈਂਸਰ ਹੁੰਦਾ ਆ, ਬਹੁਤ ਸਾਰੇ ਹੋਰ ਕੈਂਸਰਸ ਹੁੰਦੇ ਨੇਗੇ, ਉਹ ਇੱਦਾਂ ਹੁੰਦੇ ਆ ਕਿ ਉਹਨਾਂ ਦਾ ਕੋਈ ਜੈਨੇਟਿਕ ਕੌਜ਼ ਹੁੰਦਾ ਆ, ਹੈ ਨਾ, ਬਟ ਇਹਦੇ ਵਿੱਚ ਇੱਦਾਂ ਦਾ ਕੁਛ ਨਹੀਂ ਹੈਗਾ
1: ਜੀ। ਸੋ ਮੈਮ, ਕਿਹੜੇ ਲੱਛਣਾਂ ਨੂੰ ਜਿਹੜਾ ਹੈਗਾ ਸਾਨੂੰ ਨਜ਼ਰਅੰਦਾਜ਼ ਬਿਲਕੁਲ ਨਹੀਂ ਕਰਨਾ ਚਾਹੀਦਾ? ਲਾਈਕ ਤੁਸੀਂ ਕੁਛ ਕੁ ਪਹਿਲਾਂ ਦੱਸੇ ਸੀਗੇ ਕਿ ਆਹ ਜਿਹੜੇ ਹੈਗੇ ਬੜੇ ਕਾਮਨ ਹੁੰਦੇ, ਪਰ ਕੋਈ ਸਪੈਸੀਫਿਕ ਇੱਦਾਂ ਦਾ ਲੱਛਣ ਜਿਹਨੂੰ ਮਤਲਬ ਜੇ ਅਸੀਂ ਨਜ਼ਰਅੰਦਾਜ਼ ਕਰ ਰਹੇ ਹਾਂ ਤਾਂ ਅਸੀਂ ਆਪਣੀ ਜਾਨ ਨਾਲ ਖੇਡ ਰਹੇ ਹਾਂ?
0: ਦੇਖੋ, ਬਹੁਤ ਸਾਰੀਆਂ ਫੀਮੇਲਸ ਨੇਗੀਆਂ ਜੋ ਪੀਰੀਅਡਸ ਦੇ ਰਿਲੇਟਡ ਜਿਹੜੇ ਉਹਨਾਂ ਦੇ ਸਿਮਟਮਸ ਨੇ ਉਹਨਾਂ ਨੂੰ ਇਗਨੋਰ ਕਰ ਦਿੰਦੀਆਂ ਨੇ, ਜਿਵੇਂ ਕਿਸੇ ਨੂੰ ਅਗਰ ਹੈਵੀ ਬਲੀਡਿੰਗ ਹੋ ਰਹੀ ਆ, ਕੋਈ ਫੀਮੇਲ ਆ ਉਹ 15-15 ਦਿਨ ਬਲੀਡ ਕਰੀ ਜਾ ਰਹੀ ਆ, ਕਲੋਟਸ ਪਾਸ ਹੋਈ ਜਾ ਰਹੇ ਨੇ, ਸਾਰਾ ਸਾਰਾ ਦਿਨ ਉਹ ਪੈਡ ਚੇਂਜ ਕਰੀ ਜਾ ਰਹੀ ਆ, ਰਾਤ ਨੂੰ ਵੀ ਉੱਠ ਕੇ ਪੈਡ ਚੇਂਜ ਕਰ ਰਹੀ ਆ, ਬਟ ਉਹ ਇਹ ਚੀਜ਼ ਨੂੰ ਨੋਰਮਲ ਮੰਨਦੀ ਆ ਕਿ ਇਹ ਚੀਜ਼ ਨੋਰਮਲ, ਇਹ ਚੀਜ਼ ਨੋਰਮਲ ਨਹੀਂ ਹੁੰਦੀ ਹੈਗੀ, ਇਹਨੂੰ ਪੱਕਾ ਤੁਸੀਂ ਇਵੈਲੂਏਟ ਕਰਾਉਣਾ ਹੈ ਕਿ ਕਿਉਂ ਹੋ ਰਿਹਾ ਇਹ ਚੀਜ਼
1: ਜੀ। ਅੱਛਾ, ਇੱਕ ਤਾਂ ਤੁਸੀਂ ਵੱਧ ਤਾਂ ਦੱਸਤਾ, ਜੇ ਕਿਸੇ ਨੂੰ ਬਲੀਡਿੰਗ ਘੱਟ ਹੋ ਰਹੀ ਹੈ, ਮਤਲਬ ਜੇ ਅਸੀਂ 4-5 ਦਿਨ ਮੰਨਦੇ ਹੈਗੇ ਹਾਂ, ਜੇ ਕਿਸੇ ਨੂੰ 2-2.5 ਦਿਨ ਹੀ ਹੋ ਰਹੀ ਹੈ, ਕੀ ਉਹ ਵੀ ਰਿਸਕ ਫੈਕਟਰ 'ਤੇ ਹੈ?
0: ਨਹੀਂ, ਉਹ ਜ਼ਰੂਰੀ ਨਹੀਂ ਹੈਗਾ ਕਿ ਰਿਸਕ ਫੈਕਟਰ 'ਤੇ, ਦੇਖੋ ਹੈਵੀ ਬਲੀਡਿੰਗ ਜੋ ਹੈਗੀ ਆ ਉਹ ਰਿਸਕ ਫੈਕਟਰ ਹੈ।
1: ਸੋ ਜਦੋਂ ਅਸੀਂ ਜਿਹੜਾ ਹੈਗਾ ਚੈੱਕਅਪ ਦੀ ਗੱਲ ਕਰਦੇ ਹਾਂ ਤਾਂ ਅਕਸਰ ਅਸੀਂ ਆਪਣੀ ਸਿਹਤ ਨੂੰ ਲੈ ਕੇ ਨਾ ਕਈ ਵਾਰੀ ਥੋੜ੍ਹਾ ਜਿਹਾ ਲਾਪਰਵਾਹੀ ਕਰਦੇ ਹਾਂ ਜਾਂ ਅਣਗੌਲੇ ਆਪਣੇ ਆਪ ਨੂੰ ਸਮਝਣ ਲੱਗ ਜਾਂਦੇ ਹਾਂ ਜਾਂ ਕਰ ਵੀ ਦਿੰਦੇ ਹਾਂ ਕਈ ਵਾਰੀ। ਸੋ ਕੀ ਕੋਈ ਇੱਦਾਂ ਦਾ ਕੋਈ ਰੈਗੂਲਰ ਟਾਈਮ ਪੀਰੀਅਡ ਜਿਸ ਦੇ ਵਿੱਚ ਹਰ ਔਰਤ ਨੂੰ ਗਾਇਨੋਕੋਲੋਜਿਸਟ ਕੋਲ ਇੱਕ ਵਾਰ ਚੱਕਰ ਜ਼ਰੂਰ ਲਾਉਣਾ ਚਾਹੀਦਾ?
0: ਦੇਖੋ, 21 ਸਾਲ ਤੋਂ ਬਾਅਦ ਜਦੋਂ ਮੈਂ ਤੁਹਾਨੂੰ ਕਿਹਾ ਕਿ ਸਕਰੀਨਿੰਗ ਕਰਵਾਉਣੀ ਚਾਹੀਦੀ ਆ, ਉਦੋਂ ਹਰ ਫੀਮੇਲ ਨੂੰ ਜਾ ਕੇ ਪੈਪਸਮੀਅਰ ਕਰਵਾਉਣਾ ਚਾਹੀਦਾ ਹੈ
1: ਜੀ। ਸੋ ਮੈਮ, ਜਦੋਂ ਖੁਰਾਕ ਦੀ, ਕਸਰਤ ਦੀ, ਤਣਾਅ ਦੀ ਗੱਲ ਆਉਂਦੀ ਹੈਗੀ ਹੈ, ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੀ ਰਿਪ੍ਰੋਡਕਟਿਵ ਹੈਲਥ ਦੇ ਉੱਪਰ

0: ਦੇਖੋ ਜੋ ਆਪਣੇ ਲਾਈਫ ਸਟਾਈਲ ਆ ਉਹ ਆਪਣੀ ਹੈਲਥ 'ਤੇ ਬਹੁਤ ਸਿੱਧਾ ਅਸਰ ਪਾਉਂਦਾ। ਹੁਣ ਜਿਵੇਂ PCOS ਦੀ ਹੀ ਗੱਲ ਕਰਦੇ ਹਾਂਗੇ ਆਪਾਂ, ਉਹਦੇ ਵਿੱਚ ਉਹਦਾ ਟ੍ਰੀਟਮੈਂਟ ਹੀ ਇਹ ਆ ਕਿ 50% ਆਪਾਂ ਕਹਿੰਦੇ ਹਾਂ ਕਿ ਤੁਸੀਂ ਆਪਣਾ ਲਾਈਫ ਸਟਾਈਲ ਚੇਂਜ ਕਰੋ, ਤਾਂ
1: ਜੀ
0: ਲਾਈਫ ਸਟਾਈਲ ਆਪਣੀ ਰੀਪ੍ਰੋਡਕਟਿਵ ਹੈਲਥ ਨੂੰ ਡਾਇਰੈਕਟਲੀ ਅਫੈਕਟ ਕਰਦਾ ਆ।
1: ਸੋ ਮੈਮ, ਇੱਕ ਸਮਾਂ ਉਹ ਵੀ ਆਉਂਦਾ ਹੈ ਜਦੋਂ ਜਿਹੜੇ ਪੀਰੀਅਡਸ ਹੈਗੇ ਉਹ ਬੰਦ ਹੋ ਜਾਂਦੇ ਆ ਮੈਨੋਪੌਜ਼, ਤਾਂ ਕੀ ਮੈਨੋਪੌਜ਼ ਦਾ ਔਰ ਜਿਹੜਾ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੈਗਾ ਇਹਦਾ ਕੋਈ ਆਪਸ ਦੇ ਵਿੱਚ ਡਾਇਰੈਕਟ ਜਾਂ ਇਨਡਾਇਰੈਕਟ ਸੰਬੰਧ ਹੈ?
0: ਨਹੀਂ ਦੇਖੋ ਇਹਦੇ ਵਿੱਚ ਇਹ ਵਾਲੇ ਕੈਂਸਰ ਦਾ ਨਹੀਂ ਹੈਗਾ, ਬਟ ਕਾਫੀ ਸਾਰੇ ਕੈਂਸਰ ਹੁੰਦੇ ਨੇ ਜਿਹਦੇ ਵਿੱਚ ਕਹਿੰਦੇ ਹਾਂਗੇ ਕਿ ਅਗਰ ਲੇਟ ਮੈਨੋਪੌਜ਼ ਹੋ ਰਿਹਾ ਕਿਸੇ ਬੰਦੇ ਨੂੰ ਤਾਂ ਉਹ ਵੀ ਇੱਕ ਰਿਸਕ ਫੈਕਟਰ ਹੁੰਦਾ। ਜਿਵੇਂ ਬੱਚੇਦਾਨੀ ਦਾ ਕੈਂਸਰ, ਇਹ ਤਾਂ ਆਪਾਂ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੀ ਗੱਲ ਕਰਦੇ ਹਾਂ, ਜੋ ਬੱਚੇਦਾਨੀ ਦਾ ਕੈਂਸਰ ਹੁੰਦਾ ਐਂਡੋਮੈਟਰੀਅਲ ਕੈਂਸਰ, ਉਹਦਾ
1: ਜੀ
0: ਇੱਕ ਰਿਸਕ ਫੈਕਟਰ ਹੁੰਦਾ ਕਿ ਡਿਲੇਡ ਮੈਨੋਪੌਜ਼। ਹਾਂਜੀ,
1: ਸੋ ਗੱਲਾਂ ਬਾਤਾਂ ਚੱਲ ਰਹੀਆਂ ਜੀ ਡਾਕਟਰ ਰਵਿੰਦਰ ਕੌਰ ਧਾਲੀਵਾਲ ਹੋਰਾਂ ਦੇ ਨਾਲ। ਸੋ ਮੈਮ, ਜਦੋਂ ਅਸੀਂ ਜਿਹੜਾ ਹੈਗਾ ਗੱਲਾਂ ਬਾਤਾਂ ਕਰਦੇ ਹੈਗੇ ਆ ਕਿ ਜਦੋਂ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੁੰਦਾ ਹੈਗਾ ਤਾਂ ਇਹਦੇ ਚ ਨਾ ਜੜ ਕਿਤੇ ਨਾ ਕਿਤੇ ਮਤਲਬ ਪੀਰੀਅਡਸ ਦੇ ਵਿੱਚ ਹੀ ਹੁੰਦੀ ਹੈਗੀ ਹੈ। ਸੋ ਜਦੋਂ ਪੀਰੀਅਡਸ ਦੀ ਗੱਲ ਆਉਂਦੀ ਹੈਗੀ ਹੈ ਤਾਂ ਉਹਦੇ ਵਿੱਚ ਕਈ ਵਾਰ ਕੀ ਹੁੰਦਾ ਕਿ ਪੀਰੀਅਡਸ ਦੇ ਵਿੱਚ ਨਾ ਕਲੋਟਸ ਆਉਣੇ ਸ਼ੁਰੂ ਹੋ ਜਾਂਦੇ ਜਿਹੜੇ ਸਾਨੂੰ ਬੜੇ ਨੋਰਮਲ ਲੱਗਦੇ ਹੈਗੇ, ਔਰ ਅਕਸਰ ਅਸੀਂ ਇਹਨੂੰ ਅਬਨੋਰਮਲ ਯੂਟਰਾਈਨ ਬਲੀਡਿੰਗ ਕਹਿ ਦਿੰਦੇ ਹਾਂ। ਸੋ ਬੇਸਿਕਲੀ ਕੀ ਇਹ ਕਲੋਟਸ ਦਾ ਹੀ ਨਾਮ ਹੈ ਜਾਂ ਇਹਦੇ ਵਿੱਚ ਹੋਰ ਵੀ ਚੀਜ਼ਾਂ ਇੰਕਲੂਡ ਹੋ ਜਾਂਦੀਆਂ?
0: ਨਹੀਂ, ਬੇਸਿਕਲੀ ਅਬਨੋਰਮਲ ਯੂਟਰਾਈਨ ਬਲੀਡਿੰਗ ਉਹੀ ਹੁੰਦੀ
1: ਜੀ।
0: ਅਬ ਨੋਰਮਲ ਯੂਟਰਾਈਨ ਬਲੀਡਿੰਗ ਇਹੀ ਹੈ ਨਾ ਕਿ ਨੋਰਮਲ ਨਾਲੋਂ ਜ਼ਿਆਦਾ ਹੋ ਰਹੀ ਹੈਗੀ, ਤੇ ਕਲੋਟਸ ਕਦੇ ਵੀ ਨੋਰਮਲ ਨਹੀਂ ਹੁੰਦੇ ਹੈਗੇ।
1: ਜੀ
0: ਹੁਣ ਨੋਰਮਲ ਨਾਲੋਂ ਜ਼ਿਆਦਾ ਕੀ ਹੈ, ਤੁਸੀਂ ਕਿੱਦਾਂ ਇੱਕ ਨੋਰਮਲ ਬੰਦਾ ਕਿੱਦਾਂ ਮਤਲਬ ਪਹਿਚਾਨ ਸਕਦਾ ਹੈ ਕਿ ਅਬ ਨੋਰਮੈਲਿਟੀ ਆ? ਹੁਣ ਕੋਈ ਫੀਮੇਲ ਆ ਉਹ ਰਾਤ ਨੂੰ ਉੱਠ ਕੇ ਦੋ ਦੋ ਤਿੰਨ ਤਿੰਨ ਵਾਰ ਬੈਡ ਚੇਂਜ ਕਰ ਰਹੀ ਹੈ, ਇਹ ਨੋਰਮਲ ਨਹੀਂ ਹੈਗਾ, ਇਹ ਅਬ ਨੋਰਮਲ ਆ
1: ਜੀ। ਸੋ ਮੈਮ, ਇਹਦਾ ਮਤਲਬ ਕਿ ਕੋਈ ਜਿਹੜਾ ਇਲਾਜ ਹੈਗਾ ਇਸ ਚੀਜ਼ ਦਾ ਪਰਟੀਕੁਲਰ ਇਲਾਜ, ਮੈਂ ਕਲੋਟਸ ਦੀ ਹੀ ਗੱਲ ਕਰ ਰਹੀ ਹਾਂ, ਇਹਦਾ ਇਲਾਜ ਕਿਸ ਤਰੀਕੇ ਨਾਲ ਸੰਭਵ ਹੈ?
0: ਬੇਸਿਕਲੀ ਜੋ ਅਬਨੋਰਮਲ ਯੂਟਰਾਈਨ ਬਲੀਡਿੰਗ ਹੁੰਦੀ ਹੈ ਇਹਦੇ ਬਹੁਤ ਸਾਰੇ ਕੋਜ਼ਿਜ਼ ਨੇ। ਸਭ ਤੋਂ ਪਹਿਲਾਂ ਆਪਾਂ ਕੋਜ਼ ਲੱਭਣਾ ਹੈ ਕਿ ਕੋਈ ਫਾਈਬਰੋਇਡ ਆ, ਕੋਈ ਹਾਰਮੋਨਲ ਚੇਂਜਿਸ ਹੈ, ਕੋਈ ਬੱਚੇਦਾਨੀ ਦੀ ਪਰਤ ਮੋਟੀ ਹੈ, ਕੋਈ ਪੋਲਿਪ ਹੈ, ਇਹਦਾ ਕੋਜ਼ ਕੀ ਹੈ, ਉਹ ਕੋਜ਼ ਨੂੰ ਆਪਾਂ ਟ੍ਰੀਟ ਕਰਨਾ
1: ਜੀ। ਸੋ ਕੋਜ਼ ਲੱਭਣਾ ਕਿਤੇ ਨਾ ਕਿਤੇ ਬੜਾ ਜ਼ਰੂਰੀ ਹੁੰਦਾ, ਕਹਿੰਦੇ ਹੁੰਦੇ ਕਿ ਜੜ ਫੜਨੀ ਜ਼ਰੂਰੀ ਹੈ, ਉਸ ਤੋਂ ਬਾਅਦ ਜਿਹੜਾ ਹੈਗਾ ਉਸ ਚੀਜ਼ ਦਾ ਇਲਾਜ ਕੀਤਾ ਜਾ ਸਕਦਾ ਹੈਗਾ। ਸੋ ਮੈਮ, ਜੇਕਰ ਅਸੀਂ ਜਿਹੜਾ ਹੈਗਾ ਇਸ ਚੀਜ਼ ਤੋਂ ਲਾਪਰਵਾਹ ਰਹਿ ਜਾਂਦੇ ਹੈਗੇ ਹਾਂ, ਇਹਦੇ ਘਾਤਕ ਇਫੈਕਟ ਜਿਹੜੇ ਸਾਡੇ ਸਾਹਮਣੇ ਆਉਂਦੇ ਹੈਗੇ ਉਹ ਕਿਸ ਤਰੀਕੇ ਦੇ ਹੁੰਦੇ ਆ?
0: ਬਹੁਤ ਸਾਰੀਆਂ ਫੀਮੇਲਸ ਜੋ ਕਿ ਬਲੀਡ ਕਰਦੀਆਂ ਰਹਿੰਦੀਆਂ ਨੇ 15-15, 20-20 ਦਿਨ, ਉਹ ਬਹੁਤ ਅਨੀਮੀਆ ਦੇ ਨਾਲ ਆਉਂਦੀਆਂ ਨੇ, ਬਹੁਤ ਜ਼ਿਆਦਾ ਖੂਨ ਘੱਟ ਹੁੰਦਾ, 3-4 ਗ੍ਰਾਮ ਖੂਨ ਨਾਲ ਆਉਂਦੀਆਂ ਨੇਗੀਆਂ, ਉਹ ਐਮਰਜੈਂਸੀ 'ਚ ਹੀ ਲੈਂਡ ਅਪ ਕਰਦੀਆਂ ਨੇ ਫਿਰ ਸਾਡੇ ਕੋਲ
1: ਜੀ,
0: ਬਿਕੋਜ਼ ਉਹ ਸਮੇਂ ਸਿਰ ਆਪਣਾ ਟ੍ਰੀਟਮੈਂਟ ਨਹੀਂ ਕਰਵਾਉਂਦੀਆਂ।
1: ਸੋ ਮੈਮ, ਇੱਕ ਤਾਂ ਇਹ ਗਲਤੀ ਹੋ ਗਈ ਜਿਹੜੀ ਕਿ ਆਮ ਜਨਰਲੀ ਫੀਮੇਲਸ ਕਰਦੀਆਂ, ਹੋਰ ਐਸੀਆਂ ਕਿਹੜੀਆਂ ਗਲਤੀਆਂ ਹੁੰਦੀਆਂ ਜਿਹਦੇ ਨਾਲ ਜਿਹੜਾ ਹੈਗਾ ਉਹ ਇਸ ਸਟੇਜ ਤੱਕ ਪਹੁੰਚ ਜਾਂਦੀਆਂ ਕਿ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਲੱਗਦਾ ਕਿ ਹੁਣ ਜ਼ਿੰਦਗੀ ਜਿਹੜੀ ਹੈਗੀ ਆ ਡਾਵਾਡੋਲ ਹੋ ਚੁੱਕੀ ਹੈ? ਕਿਹੜੀਆਂ ਐਸੀਆਂ ਗਲਤੀਆਂ ਹੈਗੀਆਂ ਜਿਹੜੀਆਂ ਕਿ ਅਵੋਇਡ ਕਰਨੀਆਂ ਚਾਹੀਦੀਆਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ? ਮਤਲਬ ਇੱਕ ਤਾਂ ਜਿਹੜਾ ਹੈਗਾ ਪੀਰੀਅਡਸ ਦੇ ਵਿੱਚ ਆਪਣਾ ਜਿਹੜਾ ਹਾਈਜੀਨ ਹੈ ਉਹਨੂੰ ਪ੍ਰੋਪਰ ਰੱਖਣਾ, ਇਸ ਤੋਂ ਇਲਾਵਾ ਹੋਰ ਕਿਹੜੀਆਂ ਗਲਤੀਆਂ ਜਿਹੜੀਆਂ ਉਹ ਕਰਦੀਆਂ ਜਿਹਦੇ ਨਾਲ ਉਹ ਜਿਹੜਾ ਹੈਗਾ HPV ਵਾਇਰਸ ਹੈਗਾ ਉਹਦੇ ਸੰਪਰਕ ਦੇ ਵਿੱਚ ਆ ਜਾਂਦੀਆਂ?
0: ਬੇਸਿਕਲੀ ਉਹ ਤਾਂ ਜੋ ਮੈਂ ਤੁਹਾਨੂੰ ਰਿਸਕ ਫੈਕਟਰਸ ਦੱਸੇ ਨੇਗੇ ਉਹ ਉਹੀ ਨੇਗੇ, ਮਤਲਬ ਜਿਹੜੇ ਉਹ ਸਾਰੀਆਂ ਫੀਮੇਲਸ ਨੇ ਜਿਹੜੀਆਂ ਹਾਈ ਰਿਸਕ ਤੇ ਹੁੰਦੀਆਂ ਨੇਗੀਆਂ, ਉਹ ਇਦਾਂ ਨੋਰਮਲ ਉਹਦੇ ਵਿੱਚ ਨਹੀਂ ਹੁੰਦਾ।
1: ਸੋ ਮੈਮ, ਹੁਣ ਅਸੀਂ ਜਿਹੜਾ ਹੈਗਾ ਸ਼ਿਫਟ ਕਰਦੇ ਹਾਂ ਇਨਫਰਟੀਲਿਟੀ ਦੇ ਉੱਪਰ। ਬੇਸਿਕਲੀ ਹੁੰਦਾ ਕੀ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਮਿਲਾ ਕੇ ਸਭ ਤੋਂ ਪਹਿਲਾ ਰਿਜ਼ਲਟ ਜੋ ਸਾਨੂੰ ਦੇਖਣ ਨੂੰ ਮਿਲਦਾ ਹੁੰਦਾ ਉਹ ਹੁੰਦਾ ਇਨਫਰਟੀਲਿਟੀ। ਬੇਸਿਕਲੀ ਇਨਫਰਟੀਲਿਟੀ ਦੇ ਪਿੱਛੇ ਕੀ ਇਹੀ ਕਾਰਨ ਹੁੰਦੇ ਆ ਜਾਂ ਹੋਰ ਵੀ ਕੋਈ ਕਾਰਨ ਹੁੰਦੇ ਆ?
0: ਸਭ ਤੋਂ ਪਹਿਲਾਂ ਇਨਫਰਟੀਲਿਟੀ ਹੁੰਦੀ ਕੀ ਹੈ? ਜਦੋਂ ਕੋਈ ਵੀ ਕਪਲ ਮਤਲਬ 1 ਸਾਲ ਤੱਕ ਰੈਗੂਲਰਲੀ ਟਰਾਈ ਕਰਦਾ ਬੱਚਾ ਕਰਨ ਦੀ ਤੇ ਉਹਨੂੰ ਨਹੀਂ ਹੋ ਰਿਹਾ ਹੈਗਾ ਤਾਂ ਉਹਨੂੰ ਆਪਾਂ ਇਨਫਰਟੀਲਿਟੀ ਕਹਿੰਦੇ ਹਾਂਗੇ
1: ਜੀ।
0: ਇਨਫਰਟੀਲਿਟੀ ਦੇ ਬਹੁਤ ਸਾਰੇ ਕੌਜ਼ ਹੋ ਸਕਦੇ ਨੇ ਜੋ ਕਿ ਮੇਲ ਦੇ ਵਿੱਚ ਅਲੱਗ ਹੁੰਦੇ ਨੇ, ਫੀਮੇਲ ਕੌਜ਼ ਹੁੰਦੇ ਨੇਗੇ, ਹੋਰ ਵੀ ਬਹੁਤ ਸਾਰੇ ਕੌਜ਼ ਹੁੰਦੇ ਨੇ ਇਨਫਰਟੀਲਿਟੀ ਦੇ।
1: ਸੋ ਮੈਮ, ਜਦੋਂ ਇਨਫਰਟੀਲਿਟੀ ਅਸੀਂ ਥੋੜ੍ਹਾ ਜਿਹਾ ਮਤਲਬ 3-4 ਮਹੀਨੇ ਬਾਅਦ ਤੱਕ ਬੱਚਾ ਨਾ ਠਹਿਰੇ ਤਾਂ ਉਸ ਤੋਂ ਬਾਅਦ ਆਸੇ ਪਾਸੇ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ, ਤੇ 1 ਸਾਲ ਟੱਪ ਜੇ ਤਾਂ ਫਿਰ ਤਾਂ ਮਤਲਬ ਕਹਿ ਸਕਦੇ ਹਾਂ ਕਿ ਤਾਨੇ ਮਿਣੇ ਵੀ ਸ਼ੁਰੂ ਹੋ ਜਾਂਦੇ ਹੁੰਦੇ ਆ। ਸੋ ਉਸ ਤੋਂ ਬਾਅਦ ਜਿਹੜਾ ਹੈਗਾ ਕੀ IVF ਹੀ ਇੱਕ ਫਾਈਨਲ ਸੋਲਿਊਸ਼ਨ ਹੈ ਜਾਂ ਉਸ ਤੋਂ ਪਹਿਲਾਂ ਵੀ ਹੋਰ ਸੋਲਿਊਸ਼ਨ ਹੋ ਸਕਦੇ ਆ?
0: ਤੇ ਬੇਸਿਕਲੀ ਇਹ ਤਾਂ ਬਹੁਤ ਗਲਤ ਗੱਲ ਹੈ ਕਿ 3-4 ਮਹੀਨੇ ਹੀ ਟੱਪੇ ਨੇ ਹਜੇ ਤੇ ਮਤਲਬ ਤੁਸੀਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਇਹ ਬਹੁਤ ਗਲਤ ਚੀਜ਼ ਹੈ। ਬੇਸਿਕਲੀ ਮੈਂ ਕਿਹਾ ਨਾ ਕਿ 1 ਸਾਲ ਤੱਕ ਤੁਸੀਂ ਟਰਾਈ ਕਰਨਾ, ਅਗਰ ਤੁਹਾਡੀ 35 ਸਾਲ ਤੋਂ ਘੱਟ ਉਮਰ ਹੈ ਤਾਂ ਤੁਸੀਂ 1 ਸਾਲ ਟਰਾਈ ਕਰਨਾ, ਫਿਰ ਵੀ ਜੇ ਨਹੀਂ ਤੁਹਾਨੂੰ ਬੱਚਾ ਹੋ ਰਿਹਾ ਤਾਂ ਤੁਸੀਂ ਇਵੈਲੂਏਸ਼ਨ ਕਰਾਉਣੀ ਆ, ਤਾਂ ਅੱਗੇ ਕੁਛ ਸੋਚਣਾ ਹੈ, ਤੇ IVF ਹੀ ਇਕੱਲਾ ਆਪਸ਼ਨ ਨਹੀਂ ਹੁੰਦਾ। ਤੇ ਅਗਰ ਤੁਹਾਡੀ ਉਮਰ 35 ਸਾਲ ਤੋਂ ਜ਼ਿਆਦਾ ਆ ਤਾਂ ਤੁਸੀਂ 6 ਮਹੀਨੇ ਟਰਾਈ ਕਰਨਾ, ਫਿਰ ਇਵੈਲੂਏਟ ਕਰਾਉਣਾ ਆ।
1: HPV ਦੀ ਜੇਕਰ ਅਸੀਂ ਗੱਲ ਕਰੀਏ, ਇਸ ਬਾਰੇ ਕੋਈ ਐਸੀ ਗੱਲ ਜਿਹੜੀ ਮੇਰੇ ਤੋਂ ਪੁੱਛਣੀ ਰਹਿ ਗਈ ਹੋਵੇ ਪਰ ਤੁਸੀਂ ਚਾਹੁੰਦੇ ਹੋ ਕਿ ਸਾਡੇ ਸਰੋਤਿਆਂ ਤੱਕ ਇਹ ਪਹੁੰਚਣੀ ਚਾਹੀਦੀ ਹੈ?
0: ਬੇਸਿਕਲੀ ਹੁਣ ਨਾ ਬਹੁਤ ਸਾਰੇ ਸ਼ਾਇਦ ਲੋਕਾਂ ਦਾ ਡਾਊਟ ਹੋਊਗਾ ਕਿ ਜੇ ਅਗਰ ਇੱਕ ਵਾਰ ਸਾਨੂੰ HPV ਦੀ ਇਨਫੈਕਸ਼ਨ ਹੋ ਗਈ ਤਾਂ 100% ਸਾਨੂੰ ਕੈਂਸਰ ਹੋਊਗਾ ਹੀ ਹੋਊਗਾ, ਤਾਂ ਇੱਦਾਂ ਨਹੀਂ ਹੁੰਦਾ। 90% ਜੋ HPV ਇਨਫੈਕਸ਼ਨ ਹੁੰਦੀ ਆ ਉਹ ਆਪਣੀ ਬੋਡੀ 'ਚੋਂ ਆਪਣੇ ਆਪ ਕਲੀਅਰ ਆਊਟ ਹੋ ਜਾਂਦੀ ਆ 1-2 ਸਾਲਾਂ ਦੇ ਵਿੱਚ।
1: ਓਕੇ,
0: ਬਟ ਅਗਰ ਕੋਈ ਹਾਈ ਰਿਸਕ HPV ਜਿਹੜੀ ਹੈਗੀ ਉਹ ਆਪਣੇ ਸਰੀਰ ਦੇ ਵਿੱਚ ਲੰਬੇ ਟਾਈਮ ਤੱਕ ਰਹਿ ਜੇ ਤਾਂ ਉਹ ਅੱਗੇ ਜਾ ਕੇ ਆਪਣੇ ਸਰਵਿਕਸ ਦੇ ਵਿੱਚ ਕੁਝ ਇਹੋ ਜਿਹੇ ਚੇਂਜਸ ਕਰ ਦਿੰਦੀ ਹੈ ਜਿਹਨੂੰ ਪ੍ਰੀ ਕੈਂਸਰਸ ਚੇਂਜਸ ਕਹਿੰਦੇ ਨੇਗੇ, ਤੇ ਉਹ ਅੱਗੇ ਜਾ ਕੇ ਕੈਂਸਰ ਕਰਦਾ। ਤੇ ਇਨਫੈਕਸ਼ਨ ਤੋਂ ਲੈ ਕੇ ਕੈਂਸਰ ਹੋਣ ਤੱਕ ਦਾ ਸਮਾਂ ਬਹੁਤ ਲੰਬਾ ਹੁੰਦਾ, 10-15 ਸਾਲ ਲੱਗ ਜਾਂਦੇ ਨੇ। ਤੇ ਉਹ 10-15 ਸਾਲ 'ਚ ਅਗਰ ਆਪਾਂ ਪ੍ਰੋਪਰ ਸਕਰੀਨਿੰਗ ਕਰ ਲਈਏ ਤੇ ਪ੍ਰੀ ਕੈਂਸਰਸ ਸਟੇਜ ਤੇ ਹੀ ਆਪਾਂ ਉਹ ਬਿਮਾਰੀ ਨੂੰ ਫੜ ਲਈਏ ਤਾਂ ਆਪਾਂ ਕੈਂਸਰ ਨੂੰ ਬਚਾ ਸਕਦੇ ਹਾਂ ਹੁਣ ਤੋਂ।
1: ਜੀ, ਸੋ ਕੈਂਸਰ ਨੂੰ ਹੋਣ ਤੋਂ ਬਚਾਇਆ ਜਾ ਸਕਦਾ। ਕਹਿੰਦੇ ਹੁੰਦੇ ਆ ਕਿ ਇਲਾਜ ਨਾਲੋਂ ਪਰਹੇਜ਼ ਚੰਗਾ, ਸੋ ਪਰਹੇਜ਼ ਜਿਹੜੇ ਹੈਗੇ ਉਹ ਕਿਤੇ ਨਾ ਕਿਤੇ ਕਰਨੇ ਬੜੇ ਜ਼ਰੂਰੀ ਹੁੰਦੇ ਹੈਗੇ ਆ। ਸੋ ਮੈਮ, ਹੁਣ ਜਿਹੜਾ ਹੈਗਾ ਵਾਪਸ ਅਸੀਂ ਇਨਫਰਟੀਲਿਟੀ ਦੇ ਉੱਪਰ ਹੀ ਜਾਵਾਂਗੇ। ਤੁਸੀਂ ਕਾਰਨਾਂ ਦੀ ਗੱਲ ਕੀਤੀ ਸੀਗੀ ਕਿ ਵੱਖਰੇ ਵੱਖਰੇ ਕਾਰਨ ਹੋ ਸਕਦੇ ਹੈਗੇ ਆ ਹਰ ਇੱਕ ਕਪਲ ਦੇ ਵਿੱਚ, ਤਾਂ ਜਿਹੜੇ ਉਹ ਕਾਰਨਾਂ ਦੀ ਜੇਕਰ ਅਸੀਂ ਲਿਸਟ ਦੇਖਣੀ ਚਾਹੀਏ ਤਾਂ ਕਿਹੜੇ ਕਿਹੜੇ ਕਾਰਨ ਉਹਦੇ ਵਿੱਚ ਹੁੰਦੇ ਆ?
0: ਦੇਖੋ, ਇੱਕ ਗੱਲ ਨਾ ਮੈਂ ਖੁਦ ਵੈਸੇ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਨਫਰਟੀਲਿਟੀ ਜੋ ਮੈਂ ਨੋਟਿਸ ਕੀਤਾ ਹੈ ਜਨਰਲ ਪੋਪੂਲੇਸ਼ਨ ਦੇ ਵਿੱਚ ਕਿ ਫੀਮੇਲ ਦੇ ਸਾਰੇ ਟੈਸਟ ਬਹੁਤ ਵਾਰ ਦੇਖਿਆ ਗਿਆ ਕਿ ਠੀਕ ਹੁੰਦੇ ਨੇ, ਬਟ ਫਿਰ ਵੀ ਬੱਚਾ ਨਹੀਂ ਹੋ ਰਿਹਾ ਹੁੰਦਾ, ਬਿਕੋਜ਼ ਮੇਲ ਦੇ ਟੈਸਟ ਕੋਈ ਕਰਵਾ ਕੇ ਰਾਜ਼ੀ ਨਹੀਂ ਹੈਗਾ। ਜਦਕਿ ਮੇਲ ਦਾ ਇੱਕ ਸਿੰਪਲ ਜਿਹਾ ਟੈਸਟ ਹੋਣਾ ਸੀਮਨ ਅਨਾਲਿਸਿਸ, ਬਟ ਉਹ ਮੇਲ ਈਗੋ ਇੰਨੀ ਜ਼ਿਆਦਾ ਹੁੰਦੀ ਹੈਗੀ ਕਿ ਉਹਦਾ ਟੈਸਟ ਨਹੀਂ ਕਰਾਉਣਾ ਹੈਗਾ, ਬਟ ਫੀਮੇਲ ਨੂੰ ਅਨਨੈਸੈਸਰੀ ਅੰਡੇ ਬਣਨ ਦੀਆਂ ਦਵਾਈਆਂ ਦਈ ਜਾਣੀਆਂ ਨੇ, ਉਹਦੇ ਇੰਜੈਕਸ਼ਨਸ ਲਗਵਾਈ ਜਾਣੇ ਨੇ, ਬਟ ਜੋ ਇੱਕ ਮੇਲ ਪਾਰਟਨਰ ਹੁੰਦਾ ਉਹ ਆਪਣਾ ਟੈਸਟ ਨਹੀਂ ਕਰਵਾਊਗਾ। ਜਦਕਿ ਇਕੁਅਲ ਕੰਟਰੀਬਿਊਸ਼ਨ ਹੁੰਦੀ ਆ, ਮੇਲ ਫੈਕਟਰਸ ਵੀ ਉਨੇ ਹੀ ਰਿਸਪੋਨਸੀਬਲ ਨੇ ਜਿੰਨੇ ਕਿ ਫੀਮੇਲ ਫੈਕਟਰਸ ਰਿਸਪੋਨਸੀਬਲ ਨੇ ਇਨਫਰਟੀਲਿਟੀ ਲਈ।
1: ਜੀ, ਸੋ ਇਸ ਕਰਕੇ ਦੋਨਾਂ ਪਾਰਟਨਰਸ ਦੇ ਵਿੱਚ ਜਿਹੜੀ ਹੈਗੀ ਆ ਉਹ ਐਨਾਲਿਸਿਸ ਹੋਣਾ ਬੜਾ ਜ਼ਰੂਰੀ ਹੈਗਾ ਕਿ ਪ੍ਰੋਬਲਮ ਕਿੱਥੇ ਆ ਰਹੀ ਹੈ, ਔਰ ਬੇਸਿਕਲੀ ਆਪਣੀ ਮੇਲ ਈਗੋ ਨੂੰ ਪਾਸੇ ਰੱਖ ਕੇ ਆਪਣੇ ਪਰਿਵਾਰ ਨੂੰ ਜਿਹੜਾ ਹੈਗਾ ਉਹਨੂੰ ਤਵੱਜੋ ਦੇਣੀ ਜਿਹੜੀ ਬਣਦੀ ਹੁੰਦੀ ਹੈ ਇੱਥੇ। ਸੋ 0175-384-394 ਸਾਡਾ ਨੰਬਰ ਹੈ ਜੀ, ਤੁਸੀਂ ਇਸ ਦੇ ਉੱਪਰ ਕਾਲ ਕਰਕੇ ਡਾਕਟਰ ਰਵਿੰਦਰ ਕੌਰ ਧਾਲੀਵਾਲ ਕੋਲੋਂ ਆਪਣੇ ਸਵਾਲਾਂ ਦਾ ਜਵਾਬ ਲੈ ਸਕਦੇ ਹੋ। ਸੋ ਮੈਮ, ਜਦੋਂ ਅਸੀਂ ਜਿਹੜਾ ਹੈਗਾ ਇਹਨਾਂ ਲੱਛਣਾਂ ਤੋਂ ਥੋੜ੍ਹਾ ਜਿਹਾ ਪਾਸੇ ਹੁੰਦੇ ਹੈਗੇ ਹਾਂ, ਉਸ ਤੋਂ ਬਾਅਦ ਟ੍ਰੀਟਮੈਂਟ ਦੀ ਗੱਲ ਆਉਂਦੀ ਹੈਗੀ ਹੈ, ਤਾਂ ਟ੍ਰੀਟਮੈਂਟ ਦੇ ਵਿੱਚ ਜਿਹੜਾ ਹੈਗਾ ਸ਼ੁਰੂਆਤੀ ਸਟੇਜ ਜਿਹੜੀ ਹੁੰਦੀ ਹੈਗੀ ਹੈ, ਤਾਂ ਉਸ ਦੇ ਵਿੱਚ ਕਿਹੜੇ ਕਿਹੜੇ ਤਰੀਕੇ ਹੁੰਦੇ ਆ ਜਿਨ੍ਹਾਂ ਦੇ ਨਾਲ ਇਨਫਰਟੀਲਿਟੀ ਨੂੰ ਖਤਮ ਕੀਤਾ ਜਾ ਸਕਦਾ?
0: ਸਭ ਤੋਂ ਪਹਿਲਾਂ ਤਾਂ ਕੌਜ਼ ਹੀ ਲੱਭਣਾ ਆ ਆਪਾਂ ਕਿ ਮੇਲ ਫੈਕਟਰ ਇਨਫਰਟੀਲਿਟੀ ਆ ਕਿ ਫੀਮੇਲ ਫੈਕਟਰ ਇਨਫਰਟੀਲਿਟੀ ਆ। ਫੀਮੇਲ ਦੇ ਵਿੱਚ ਬਹੁਤ ਸਾਰੇ ਕੌਜ਼ਸ ਹੋ ਸਕਦੇ ਨੇ ਕਿ ਅੰਡੇ ਬਣਨ 'ਚ ਕੋਈ ਪ੍ਰੋਬਲਮ ਆ ਰਹੀ ਆ, ਟਿਊਬਸ 'ਚ ਕੋਈ ਪ੍ਰੋਬਲਮ ਆ, ਜਾਂ ਬੱਚੇਦਾਨੀ ਦੀ ਕੋਈ ਪ੍ਰੋਬਲਮ ਆ, ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਪ੍ਰੋਬਲਮ ਲੱਭਣੀ ਆ, ਫਿਰ ਉਸ ਪ੍ਰੋਬਲਮ ਦੇ ਅਕੋਰਡਿੰਗ ਉਹਦਾ ਟ੍ਰੀਟਮੈਂਟ ਕਰਨਾ ਹੈ। ਜੇ ਮੇਲ ਦੇ ਵਿੱਚ ਕੋਈ ਪ੍ਰੋਬਲਮ ਆ ਤਾਂ ਉਹਦਾ ਟ੍ਰੀਟਮੈਂਟ ਕਰਨਾ ਆ।
1: ਜੀ, ਸੋ ਜਿਹੜਾ ਹੈਗਾ ਸਮੇਂ ਦੇ ਮੁਤਾਬਿਕ ਔਰ ਜਿਹੜਾ ਹੈਗਾ ਜਿਸ ਥਾਂ ਦੇ ਉੱਪਰ ਪ੍ਰੋਬਲਮ ਹੈਗੀ ਆ ਉਹਦਾ ਹੱਲ ਲੱਭਣਾ ਸਭ ਤੋਂ ਪਹਿਲਾਂ ਬੜਾ ਜ਼ਰੂਰੀ ਹੈਗਾ। ਸੋ ਮੈਮ, ਜਦੋਂ ਹੱਲ ਮਿਲ ਗਿਆ ਜਾਂ ਕਿ ਕਹਿ ਲਓ ਕਿ ਪ੍ਰੋਬਲਮ ਮਿਲ ਗਈ, ਉਸ ਤੋਂ ਬਾਅਦ ਜਦੋਂ ਉਹਨੂੰ ਟ੍ਰੀਟ ਕਰਨ ਦੀ ਵਾਰੀ ਆਉਂਦੀ ਹੈ ਤਾਂ ਅਕਸਰ ਇਹ ਵੀ ਚੀਜ਼ ਦੇਖੀ, ਜਿਵੇਂ ਤੁਸੀਂ ਹੁਣੇ ਗੱਲ ਕੀਤੀ ਕਿ ਮੇਲਸ ਜਿਹੜੇ ਹੈਗੇ ਉਹ ਜ਼ਿਆਦਾਤਰ ਆਪਣਾ ਟੈਸਟ ਹੀ ਨਹੀਂ ਕਰਵਾਉਣਾ ਚਾਹੁੰਦੇ ਹੁੰਦੇ, ਇਲਾਜ ਕਰਵਾਉਣਾ ਤਾਂ ਬਹੁਤ ਦੂਰ ਦੀ ਗੱਲ ਹੈਗੀ ਹੈ। ਤੁਹਾਡੇ ਕਰੀਅਰ ਦੇ ਵਿੱਚ ਜਿਹੜੇ ਇੱਦਾਂ ਦੇ ਕਿੰਨੇ ਕੇਸਿਸ ਤੁਹਾਨੂੰ ਮਿਲਦੇ ਹੈਗੇ ਆ ਜਿਸ ਦੇ ਵਿੱਚ ਕੋਪਰੇਸ਼ਨ ਮਿਲ ਰਹੀ ਹੁੰਦੀ ਹੈਗੀ?
0: ਬਹੁਤ ਹੀ ਘੱਟ ਕੇਸਿਸ, ਬਹੁਤ ਘੱਟ ਕੇਸਿਸ ਮਿਲਦੇ ਆ ਜਿਹਦੇ ਵਿੱਚ ਕੋਪਰੇਸ਼ਨ ਮਿਲਦੀ ਹੈਗੀ। ਮਤਲਬ ਪਤਾ ਵੀ ਹੁੰਦਾ ਹੈ ਕਿ ਮੇਲ 'ਚ ਪ੍ਰੋਬਲਮ ਹੈ, ਬਟ ਫਿਰ ਵੀ ਮਤਲਬ ਜੋ ਫੈਮਿਲੀ ਆ ਉਹ ਇੱਕ ਫੀਮੇਲ ਨੂੰ ਪ੍ਰੈਸ਼ਰਾਈਜ਼ ਕਰ ਰਹੀ ਆ ਕਿ ਤੈਨੂੰ ਬੱਚਾ ਕਿਉਂ ਨਹੀਂ ਹੋ ਰਿਹਾ, ਜਦਕਿ ਉਹਨਾਂ ਨੂੰ ਪਤਾ ਵੀ ਆ ਕਿ ਫੀਮੇਲ ਦੇ ਸਾਰੇ ਟੈਸਟ ਠੀਕ ਨੇਗੇ ਤੇ ਪ੍ਰੋਬਲਮ ਮੇਲ ਦੇ ਵਿੱਚ ਹੈ।
1: ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੀ ਗੱਲਬਾਤ ਦਾ ਵਿਸ਼ਾ ਰਿਹਾ ਔਰਤਾਂ 'ਚ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਅਤੇ ਟੀਕਾਕਰਨ, ਤੇ ਇਸ ਬਾਰੇ ਜਿਹੜਾ ਸਾਡੇ ਨਾਲ ਰਹੇ ਡਾਕਟਰ ਰਵਿੰਦਰ ਕੌਰ ਧਾਲੀਵਾਲ, ਤੇ ਇਸ ਦੇ ਨਾਲ ਹੀ ਮੈਨੂੰ ਯਾਨੀ ਗੁਰਹਰਪ੍ਰੀਤ ਨੂੰ ਪ੍ਰੋਗਰਾਮ ਰੇਡੀਓ ਪੀੜੀ ਇੱਥੇ ਖਤਮ ਕਰਨ ਦੀ ਦਿਓ ਆਗਿਆ। ਹੱਸਦੇ ਰਹੋ, ਵੱਸਦੇ ਰਹੋ ਤੇ ਤੰਦਰੁਸਤ ਰਹੋ।
2: FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਜੁੜ ਚੁੱਕੇ ਹੋ ਤੁਹਾਡੇ ਮਨਪਸੰਦ ਰੇਡੀਓ ਸਟੇਸ਼ਨ ਪਟਿਆਲਾ ਦੇ ਨਾਲ।
3: ਪਲਾਸਟਿਕ ਦਾ ਲਿਫਾਫਾ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦਾ ਪ੍ਰਮੁੱਖ ਕਾਰਨ ਹੈ। ਨਾ ਤਾਂ ਇਹ ਗਲਦਾ ਹੈ ਤੇ ਨਾ ਹੀ ਸੜਦਾ ਹੈ। ਕੂੜੇਦਾਨ ਵਿੱਚੋਂ ਕਈ ਵਾਰ ਪਲਾਸਟਿਕ ਦੇ ਲਿਫਾਫੇ ਪਸ਼ੂਆਂ ਦੇ ਢਿੱਡ ਵਿੱਚ ਪਹੁੰਚ ਜਾਂਦੇ ਨੇ ਜੋ ਉਹਨਾਂ ਦੀ ਮੌਤ ਦਾ ਕਾਰਨ ਬਣਦੇ ਨੇ। ਬਾਜ਼ਾਰ ਜਾਣ ਵਕਤ ਘਰੋਂ ਕੱਪੜੇ ਦਾ ਥੈਲਾ ਲੈ ਕੇ ਤੁਰੋ ਤਾਂ ਜੋ ਕਿਸੇ ਵੀ ਵਸਤੂ ਨੂੰ ਢੋਣ ਲਈ ਤੁਸੀਂ ਪਲਾਸਟਿਕ ਦਾ ਲਿਫਾਫਾ ਲੈਣ ਲਈ ਮਜਬੂਰ ਨਾ।
2: ਦੋਸਤੋ, ਹੁਣ ਵੇਲਾ ਹੋ ਗਿਆ 8:45 ਹੋਣ ਲੱਗੇ ਨੇ। 8:45 ਤੇ ਸਮਾਚਾਰ ਸੰਧਿਆ ਤਹਿਤ ਸੁਣਾਂਗੇ ਖਬਰਾਂ, ਤੇ ਉਸ ਤੋਂ ਬਾਅਦ 9 ਵਜੇ ਤੋਂ ਲੈ ਕੇ 10 ਵਜੇ ਤੱਕ ਕੌਮੀ ਸੇਵਾ ਵਿਵਿਧ ਭਾਰਤੀ ਤੋਂ ਪ੍ਰਸਾਰਣ ਜਾਰੀ ਰਹੇਗਾ। ਕਰੋ ਕੁਝ ਪਲ ਉਡੀਕ।

ਐਫਐਮ ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ਏਅਰ ਐਪ ਤੇ ਤੁਸੀਂ ਜੁੜ ਚੁੱਕੇ ਹੋ ਫਿਰ ਤੁਹਾਡੇ ਮਨਪਸੰਦ ਰੇਡੀਓ ਸਟੇਸ਼ਨ ਆਕਾਸ਼ਵਾਣੀ ਪਟਿਆਲਾ ਦੇ ਨਾਲ। ਸਮਾਂ ਮਿਲਾ ਲਓ ਜੀ, ਇਸ ਵਕਤ ਸਟੂਡੀਓ ਦੀ ਘੜੀ ਦੇ ਵਿੱਚ ਪੂਰੇ 10 ਵੱਜ ਚੁੱਕੇ ਨੇ ਤੇ ਵੇਲਾ ਹੋ ਗਿਆ ਚੋਣਵੀਆਂ ਖਬਰਾਂ ਦਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਸਥਾਨ ਦੇ ਜੋਧਪੁਰ ਹਵਾਈ ਅੱਡੇ ਤੇ 480 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ। ਗ੍ਰਹਿ ਮੰਤਰਾਲੇ ਨੇ ਪਾਕਿਸਤਾਨ ਆਧਾਰਿਤ 23 ਵਿਅਕਤੀਆਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਬਾਰੇ ਐਕਟ UAP ਤਹਿਤ ਦਹਿਸ਼ਤਗਰਦ ਐਲਾਨਿਆ ਹੈ। ਰੇਲ ਮੰਤਰੀ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਅਹਿਮਦਾਬਾਦ ਅਤੇ ਮੁੰਬਈ ਨੂੰ ਜੋੜਨ ਵਾਲਾ ਸਮੁੱਚਾ ਹਾਈ ਸਪੀਡ ਰੇਲ ਕੋਰੀਡੋਰ 2029 ਦੇ ਅਖੀਰ ਤੱਕ ਮੁਕੰਮਲ ਹੋ ਜਾਵੇਗਾ। ਉਪਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਾਮੀ ਵਿਵੇਕਾਨੰਦ ਨੂੰ ਉਹਨਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਂਟ ਕੀਤੀ। ਭਾਰਤ ਅਤੇ ਇਜ਼ਰਾਈਲ ਵਿਚਕਾਰ ਦੁਵੱਲਾ ਨਿਵੇਸ਼ ਸਮਝੌਤਾ ਅੱਜ ਤੋਂ ਲਾਗੂ ਹੋ ਗਿਆ ਹੈ। ਪੰਜਾਬ ਦੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਹੈ ਕਿ ਬਾਗਬਾਨੀ ਮਹਿਕਮੇ ਦੀ ਯੋਜਨਾ ਤਹਿਤ ਕਿਸਾਨਾਂ ਨੂੰ ਮਸ਼ਰੂਮ ਉਤਪਾਦਨ ਇਕਾਈ ਲਾਉਣ ਵਾਸਤੇ 80,000 ਰੁਪਏ ਤੱਕ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਅੰਮ੍ਰਿਤਸਰ ਦਿਹਾਤੀ ਤਹਿਤ ਪੈਂਦੇ ਪੁਲਿਸ ਥਾਣਾ ਕੰਬੋ ਨੇ ਅਜਨਾਲਾ ਦੇ ਮੁਲਜ਼ਮ ਰਾਮ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਉਸ ਕੋਲੋਂ 20 ਕਿਲੋ 100 ਗ੍ਰਾਮ ਨਸ਼ੀਲਾ ਪਾਊਡਰ ਅਤੇ 1/2 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਪੰਜਾਬ ਦੇ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਹੈ ਕਿ ਐਲਡਰ ਲਾਈਨ 14,567 ਬਜ਼ੁਰਗਾਂ ਲਈ ਭਰੋਸੇਮੰਦ ਸਹਾਰਾ ਬਣ ਕੇ ਉਭਰੀ ਹੈ। ਅਤੇ ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਕ੍ਰਿਕਟ ਮੈਚ ਅੱਜ ਮੈਨਚੈਸਟਰ ਵਿੱਚ ਖੇਡਿਆ ਜਾ ਰਿਹਾ ਹੈ। ਸੋ ਦੋਸਤੋ, ਇਹ ਤਾਂ ਸੀ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ ਅਤੇ ਵੇਲਾ ਹੋ ਗਿਆ ਪ੍ਰੋਗਰਾਮ ਪੰਜਾਬੀ ਧੜਕੇ ਦਾ। ਤਾਂ ਇਹ ਜਿਹੜਾ ਪ੍ਰੋਗਰਾਮ ਹੈ ਪੰਜਾਬੀ ਤੜਕਾ, ਇਹਦੇ ਵਾਸਤੇ ਤੁਸੀਂ ਸਾਨੂੰ ਵਟਸਐਪ 'ਤੇ ਮੈਸੇਜ ਕਰ ਸਕਦੇ ਹੋ ਜਾਂ ਖਤਾਂ ਦੇ ਰਾਹੀਂ ਜਿਹੜੀ ਵੀ ਤੁਹਾਡੀ ਫਰਮਾਇਸ਼ ਹੈ, ਤੁਸੀਂ ਜਿਹੜਾ ਵੀ ਪੰਜਾਬੀ ਗੀਤ ਸੁਣਨਾ ਚਾਹੁੰਦੇ ਹੋ ਉਹ ਫਰਮਾਇਸ਼ ਸਾਨੂੰ ਲਿਖਤੀ ਰੂਪ ਦੇ ਵਿੱਚ ਵੀ ਭੇਜ ਸਕਦੇ ਹੋ। ਜੇ ਤੁਸੀਂ ਸਾਡੇ ਨਾਲ ਵਟਸਐਪ 'ਤੇ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਵਟਸਐਪ ਦਾ ਨੰਬਰ ਨੋਟ ਕਰ ਲਓ ਜੀ, 94650-0268, 94650-0268। ਤਾਂ ਤੁਸੀਂ ਇਸ ਨੰਬਰ 'ਤੇ ਵਟਸਐਪ ਰਾਹੀਂ ਮੈਸੇਜ ਕਰਕੇ ਆਪਣਾ ਪਸੰਦੀਦਾ ਪੰਜਾਬੀ ਗੀਤ ਸੁਣ ਸਕਦੇ ਹੋ ਅਤੇ ਤੁਸੀਂ ਖਤ ਦੇ ਨਾਲ ਵੀ ਰਾਬਤਾ ਬਣਾ ਸਕਦੇ ਹੈਗੇ ਹੋ। ਸੋ ਜਦੋਂ ਤੱਕ ਸਾਡੇ ਕੋਲ ਮੈਸੇਜ ਆਉਣੇ ਸ਼ੁਰੂ ਹੁੰਦੇ ਨੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸੁਣਾਉਂਦੇ ਇੱਕ ਪੰਜਾਬੀ ਗੀਤ।

ਫਰਮਾਇਸ਼ੀ ਗਾਣਿਆਂ ਦਾ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਤੁਸੀਂ ਸੁਣ ਰਹੇ ਸੀ। ਹੰਸਰਾਜ ਹੰਸ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਇਹ ਗੀਤ, ਜਿਹੜਾ ਕਿ ਉਹਨਾਂ ਦੀ ਮੁਹੱਬਤ ਟੇਪ ਦੇ ਵਿੱਚੋਂ ਲਿਆ ਗਿਆ। ਸਾਨੂੰ ਵਟਸਐਪ 'ਤੇ ਸੁਨੇਹਾ ਭੇਜ ਰਹੇ ਨੇ ਖੈਲ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ, ਨੀਟੂ ਲਕਸ਼ੈ, ਲਾਡੋ ਕੋਇਲ, ਪਿਊਸ਼ ਸਿੱਕਾ, ਕੋਇਲ ਡੁੱਗੂ, ਭਾਵਿਕ ਸਿੱਕਾ ਅਤੇ ਬਾਕੀ ਹੋਰ ਉਹਨਾਂ ਦਾ ਪਰਿਵਾਰ। ਦਾਦਰੀ ਗੇਟ ਭਵਾਨੀ ਤੋਂ ਕ੍ਰਿਸ਼ਨ ਮਹਿਰਾ, ਕੋਮਲ, ਕਿਰਨ, ਕਪਿਲ, ਕੁਨਾਲ ਮਹਿਰਾ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਸੁਨੀਲ ਪਾਠਕ, ਕਮਲ ਪਾਠਕ, ਦੀਪਕ ਮਲਹੋਤਰਾ, ਗਾਵਿਆ, ਭਾਈ ਸੁੱਚਾ ਸਿੰਘ ਪਾਠਕ ਅਨਾਰਕਲੀ ਬਾਜ਼ਾਰ ਜਗਰਾਉਂ ਤੋਂ ਸਾਨੂੰ ਵਟਸਐਪ 'ਤੇ ਸੁਨੇਹਾ ਭੇਜ ਰਹੇ ਨੇ। ਗੋਵਰਧਨ ਬਿਹਾਰੀ ਕਲੋਨੀ ਦਿੱਲੀ ਤੋਂ ਤੁਲਸੀ ਮਸਕੀਨ, ਵੀਨਾ, ਆਸ਼ੀਸ਼, ਰਾਜਾ, ਚੇਤਨਿਆ, ਪੰਚਕੂਲਾ, ਚੰਡੀਗੜ੍ਹ ਤੋਂ ਰਾਹੁਲ ਖੁਰਾਣਾ, ਰਚਿਤ, ਕੇਸ਼ੂ ਅਤੇ ਬਾਕੀ ਹੋਰ ਸਭ ਉਹਨਾਂ ਦਾ ਪਰਿਵਾਰ ਸਾਨੂੰ ਸੁਨੇਹਾ ਭੇਜ ਰਹੇ ਨੇ। ਰਹਾਟ ਗਾਂਵ ਕੰਪ ਅਮਰਾਵਤੀ ਤੋਂ ਸ਼ਿਆਮ ਕਿੱਟੇ, ਵੰਦਨਾ ਕਿੱਟੇ, ਭਾਵਿਕਾ ਕਿੱਟੇ ਨੇ ਸਾਨੂੰ ਵਟਸਐਪ 'ਤੇ ਆਪਣੀ ਫਰਮਾਇਸ਼ ਲਿਖ ਕੇ ਭੇਜੀ ਹੈ। ਟੀਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ, ਅਨਿਲ ਸ਼ਰਮਾ, ਜਸਵੀਰ ਸਿੰਘ, ਡਾਕਟਰ ਅਮਨਦੀਪ ਇਹ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਸਾਨੂੰ ਸੁਨੇਹਾ ਭੇਜ ਰਹੇ ਨੇ। ਇਹਦੇ ਨਾਲ ਹੀ ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ, ਬਿੱਟਾ ਬਜਾਜ ਸਾਨੂੰ ਵਟਸਐਪ 'ਤੇ ਸੁਨੇਹਾ ਭੇਜ ਰਹੇ ਨੇ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤੈਪੁਰ ਪਿੰਡ ਤੋਂ ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਨੇ ਸੁਨੇਹਾ ਭੇਜਿਆ, ਫਰਮਾਇਸ਼ ਕੀਤੀ ਹੈ। ਸਬਜ਼ੀ ਮੰਡੀ ਬੁਲਢਾਣਾ ਤੋਂ ਸ਼ਬੀਰ ਹੁਸੈਨ, ਸ਼ਹਿਜਾਦ ਹੁਸੈਨ, ਮੁੱਜੂ ਬਾਬਾ ਆਏਗਾ, ਅਨਮ ਮੁਦੱਸਿਰ ਹੁਸੈਨ ਨੇ ਸੁਨੇਹਾ ਲਾਇਆ ਜੀ। ਚੌਂਕ ਬੱਤੀਆਂ ਵਾਲਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਬਲਵਿੰਦਰ ਬਿੱਲਾ, ਮਾਧੋਪੁਰੀ, ਰਾਜ ਕੌਰ, ਜੋਤੀ, ਗੋਲਡੀ, ਬੱਬੂ ਟਿਵਾਣਾ, ਰਾਮ ਲਾਲ ਖਰੋੜਾ ਅਤੇ ਬਾਕੀ ਸਾਰਾ ਇਹਨਾਂ ਦਾ ਪਰਿਵਾਰ। ਰੇਲਵੇ ਕਲੋਨੀ ਹਨੂਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ, ਡਾਗਲਾ, ਹੈਪੀ ਡਾਗਲਾ, ਜੇ ਕੇ ਨਾਇਕ, ਸ਼ੋਭਾ ਨਾਇਕ ਅਤੇ ਸਮਸਤ ਡਾਗਲਾ ਪਰਿਵਾਰ। ਮਨਦੀਪ ਸਿੰਘ, ਦੀਪਾ, ਬੱਸ ਸਟੈਂਡ ਜਲਾਲ ਦੀਵਾਲ, ਜ਼ਿਲ੍ਹਾ ਲੁਧਿਆਣਾ ਤੋਂ ਸਾਨੂੰ ਆਪਣੀ ਫਰਮਾਇਸ਼ ਲਿਖ ਕੇ ਭੇਜ ਰਹੇ ਨੇ। ਰਾਮਗੜ੍ਹ ਕੈਂਟ ਤੋਂ ਮਹਿੰਦਰ ਮੋਦੀ ਅਤੇ ਠਾਕੁਰ ਸਾਹਿਬ ਨੇ ਸਾਨੂੰ ਇਹ ਸੁਨੇਹਾ ਭੇਜਿਆ। ਮੁਤਾਲਾ ਮਹਾਰਾਸ਼ਟਰ ਤੋਂ ਵਿਜੇ ਸੁਰਲਕਰ, ਰਤਨਮਾਲਾ ਸੁਰਲਕਰ, ਆਰਤੀ ਗੌਰੀ ਅਤੇ ਓਮ ਕੁਮਾਰ ਸੁਰਲਕਰ। ਸੋ ਹੁਣ ਤੱਕ ਜਿੰਨੇ ਵੀ ਸੁਨੇਹੇ ਆਏ ਨੇ ਇਹਨਾਂ ਸਾਰੇ ਸੁਨੇਹਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਤੁਹਾਨੂੰ ਸੁਣਾਉਂਦੇ ਹਾਂ ਕੁਲਵਿੰਦਰ ਢਿੱਲੋਂ ਦਾ ਗਾਇਆ ਹੋਇਆ ਇਹ ਗੀਤ।

ਪੰਜਾਬੀ ਤੜਕਾ ਪ੍ਰੋਗਰਾਮ ਦੇ ਲਈ ਮੋਹਾਲੀ ਪੰਜਾਬ ਤੋਂ ਬੱਬਲ ਮਲਹੋਤਰਾ, ਓਮ ਪ੍ਰਕਾਸ਼ ਮਲਹੋਤਰਾ ਨੇ ਸਾਨੂੰ ਮੈਸੇਜ ਕੀਤਾ ਹੈ ਵਟਸਐਪ 'ਤੇ। ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ, ਰੀਟਾ ਭਾਟੀਆ, ਰਜਤ ਭਾਟੀਆ ਅਤੇ ਮਿਹੰਕ ਭਾਟੀਆ। ਜ਼ਿਲ੍ਹਾ ਮੁਰਾਦਾਬਾਦ, ਗ੍ਰਾਮ ਦੁਲਾਪੁਰ ਤੋਂ ਮੁਕੇਸ਼ ਕਸ਼ਪ, ਸ਼ੀਤਲ, ਸੋਨੂੰ, ਸੁਰੇਸ਼, ਰਾਜਪਾਲ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ਿਆ ਸੋਨੀ ਅਤੇ ਬਾਕੀ ਹੋਰ ਉਹਨਾਂ ਦਾ ਪਰਿਵਾਰ। ਚੰਡੀਗੜ੍ਹ ਤੋਂ ਸਤੀਸ਼ ਅਨੇਜਾ ਅਤੇ ਬਿਮਲਾ ਅਨੇਜਾ। ਅਸਤੂਪੁਰਾ ਜ਼ਿਲ੍ਹਾ ਮਊ ਤੋਂ ਮਜ਼ਹਰ ਅਲੀ ਅੰਸਾਰੀ, ਰਜ਼ੀਆ ਬੇਗਮ ਅੰਸਾਰੀ, ਮੁਹੰਮਦ ਸਾਦਿਕ ਅੰਸਾਰੀ ਸਾਨੂੰ ਸੁਨੇਹਾ ਭੇਜਦੇ ਨੇ। ਬਹਾਦਰਗੰਜ, ਗਾਜੀਪੁਰ ਤੋਂ ਆਜ਼ਾਦ ਅਲੀ ਅਨਵਰ, ਰਿਜ਼ਵਾਨਾ, ਪ੍ਰਵੀਨ, ਅਬਦੁੱਲਾ ਆਜ਼ਾਦ ਇਹਨਾਂ ਨੇ ਸਾਨੂੰ ਸੁਨੇਹਾ ਭੇਜਿਆ ਜੀ। ਰਾਏਗੜ੍ਹ ਬਿਹਾਰ ਤੋਂ ਉਮਾਰਾਜ, ਪਵਨ ਉਮਾ, ਸੰਜੇ ਉਮਾ, ਦੀਪਕ ਅਤੇ ਕਮਲ। ਖੰਡਵਾ ਤੋਂ ਰਾਧਿਕਾ, ਅਨੀਤਾ, ਸਪਨਾ ਅਤੇ ਰਕੇਸ਼ ਤਾਈ। ਜੇ ਰੋਡ ਰਾਏਗੜ੍ਹ ਤੋਂ ਨਿਸ਼ਾ, ਡੋਮੀਨ, ਉਮਾ ਅਤੇ ਜਾਨਵੀ। ਚੰਦਰਸ਼ੇਖਰ ਸਹਾਰਨਪੁਰ ਤੋਂ, ਸੌਰੀ ਮਾਫ਼ ਕਰਨਾ ਜੀ, ਚੰਦਰਨਗਰ ਸਹਾਰਨਪੁਰ ਤੋਂ ਦੇਵ ਸ਼ੰਕਰ ਯਾਦਵ, ਪ੍ਰਭਾ ਰਾਣੀ ਯਾਦਵ, ਸੁਰੇਸ਼ ਯਾਦਵ ਅਤੇ ਨਰਿੰਦਰ ਯਾਦਵ ਸਾਨੂੰ ਸੁਨੇਹਾ ਲਾ ਰਹੇ ਨੇ। ਸੋਨੂੰ, ਰਵੀਰਾਜ, ਗੁਲਸ਼ਨ, ਲੱਕੀ, ਬਲਦੇਵ ਨਗਰ, ਜਲੰਧਰ ਕੈਂਟ ਤੋਂ ਇਹਨਾਂ ਨੇ ਸਾਨੂੰ ਇਹ ਸੁਨੇਹਾ ਭੇਜਿਆ। ਗੁਲਾਮ ਰੋਡ, ਹਰਗੋਬਿੰਦ ਨਗਰ, ਨਵਾਂਸ਼ਹਿਰ ਤੋਂ ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼ ਸੰਧੂ ਅਤੇ ਪ੍ਰਤੀਸ਼ਾ ਸੰਧੂ ਪਿਆਰ ਨਾਲ ਸੁਨੇਹਾ ਭੇਜ ਰਹੇ ਨੇ। ਦਾਦਾ ਬਾਬੂ ਰੋਡ, ਗਿਰੀਡ, ਝਾਰਖੰਡ ਤੋਂ ਮੁਹੰਮਦ ਯਾਸੀਨ, ਅਨਜਾਨ, ਸਾਇਮਾ, ਹਸਨ, ਬਾਬੂ, ਮਿਫਰਾ ਅਤੇ ਬੇਬੀ ਚਾਹਤ। ਮਨਾਲੀ ਹਿਮਾਚਲ ਤੋਂ ਹਰਸ਼, ਵਿਨੈ, ਵਨੀਤ, ਰੋਜਸ, ਸੁਰਿੰਦਰ ਸਿੰਘ, ਲਾਡੀ, ਪਿੰਡ ਸੁੱਲਰ ਪਟਿਆਲਾ ਤੋਂ ਅਤੇ ਬਾਕੀ ਸਾਰਾ ਧਾਲੀਵਾਲ ਪਰਿਵਾਰ। ਮਥੁਰਾ ਤੋਂ ਸਾਨੂੰ ਸੁਨੇਹਾ ਭੇਜਿਆ ਜੀ ਸਬਾ ਅੰਸਾਰੀ, ਸ਼ਕੀਲ ਅੰਸਾਰੀ, ਹੀਨਾ, ਬੁਸ਼ਰਾ, ਗੁਲਿਸਤਾ, ਨੰਦਨੀ ਅਤੇ ਅੰਜਲੀ ਨੇ। ਆਦਰਸ਼ ਨਗਰ ਬਠਿੰਡਾ ਤੋਂ ਅਸ਼ੋਕ ਗਰੋਵਰ, ਪ੍ਰਵੀਨ, ਵਿਕਰਮਜੀਤ, ਅਨਮੋਲ ਸਿੰਘ ਅਤੇ ਪਵਨੀਤ। ਬ੍ਰੈਂਪਟਨ ਤੋਂ ਨਿਖਿਲ ਭਾਟੀਆ, ਨੀਤੀ ਭਾਟੀਆ, ਮਹਿਰੀਨ ਇਹ ਸਾਨੂੰ ਸੁਨੇਹਾ ਭੇਜ ਰਹੇ ਨੇ ਜੀ। ਮਜਨੂ ਘਟੀਲਾ ਤੋਂ ਬਬਲ ਬਾਲੂਜਾ, ਸਦੂ ਮਧੂ ਬਾਲੂਜਾ, ਸਾਗਰ ਬਲੂਜਾ, ਸਤਨਾ, ਉਮੰਗ ਮਲਿਕ, ਆਕਾਂਸ਼ ਮਲਿਕ ਅਤੇ ਮਾਹੀ ਮਲਿਕ। ਦੋਸਤੋ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਤੁਹਾਨੂੰ ਸੁਣਾਉਂਦੇ ਹਾਂ ਜਸਵੀਰ ਜੱਸੀ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਇਹ ਗੀਤ।

ਸੋ ਹੁਣੇ ਤੁਸੀਂ ਸੁਣ ਰਹੇ ਸੀ ਜੱਸੀ ਜਸਵੀਰ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਇਹ ਗੀਤ। ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ, ਅਤੇ ਤੁਸੀਂ ਸਾਨੂੰ ਸੁਨੇਹਾ ਭੇਜ ਸਕਦੇ ਹੋ ਸਾਡੇ ਵਟਸਐਪ ਨੰਬਰ 94 6206 68 8 'ਤੇ, ਅਤੇ ਸਾਨੂੰ ਕੁਝ ਖੱਤ ਵੀ ਮਿਲੇ ਨੇ ਜੀ। ਮਹਿਸ ਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ, ਭੁਪਿੰਦਰ ਕੌਰ ਸੈਣੀ, ਦਰਸ਼ਨ ਸਿੰਘ ਸੈਣੀ, ਇਹਨਾਂ ਨੇ ਸਾਨੂੰ ਖੱਤ ਭੇਜਿਆ ਜੀ ਵੱਡੀਆਂ ਜਾਲਾਂ ਤੋਂ। ਬਾਲਦ ਖੁਰਦ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਤੋਂ ਅਸ਼ਵਨੀ ਗਰਗ, ਵਿਨੋਦ ਗਰਗ, ਪੂਜਾ ਗਰਗ, ਪ੍ਰਿਅੰਕਾ ਗਰਗ, ਇਹ ਸਾਨੂੰ ਖੱਤ ਭੇਜ ਰਹੇ ਨੇ ਜੀ। ਪਿੰਡ ਕੈਰੋਂ, ਜ਼ਿਲ੍ਹਾ ਤਰਨ ਤਾਰਨ ਪੰਜਾਬ ਤੋਂ ਗੁਰਦਰਸ਼ਨ ਲਾਲ, ਚਲੋਤਰਾ, ਸੁਨੀਤਾ, ਸ਼ੰਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਗੁਰਸ਼ਬਦ। ਮੁੱਲਾਪੁਰ ਦਾਖਾ ਮੰਡੀ ਤੋਂ ਸਾਨੂੰ ਇਹ ਖੱਤ ਭੇਜਿਆ ਜੀ ਰਜੇਸ਼ ਜੈਨ, ਅਰਨਾ, ਗੌਤਮ ਅਤੇ ਨਗੀਨਾ ਨੇ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਵੰਸ਼ ਅਤੇ ਬਾਕੀ ਹੋਰ ਇਹਨਾਂ ਦਾ ਪਰਿਵਾਰ। ਮਖੂ ਫਿਰੋਜ਼ਪੁਰ ਤੋਂ ਬਿੱਲਾ, ਬਜਾਜ, ਹੈਪੀ, ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਨੇ ਸਾਨੂੰ ਖੱਤ ਭੇਜੇ ਨੇ। ਪਿੰਡ ਜਲਵੇੜਾ ਤੋਂ ਭੁਪਿੰਦਰ ਸਿੱਧੂ, ਇਸ ਦੇ ਨਾਲ ਹੀ ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ, ਯੋਗੇਸ਼, ਮੈਂਡੀ, ਨਿਵਾਨ, ਸੌਰਭ ਅਤੇ ਸ਼ਾਇਨਾ ਸ਼ਰਮਾ। ਰਤਨਨਗਰ ਤਿਰਪੜੀ ਤੋਂ ਸਾਨੂੰ ਸੁਨੇਹਾ ਭੇਜਿਆ ਜੀ ਲਖਵੀਰ ਸਿੰਘ ਗਿੱਲ, ਅਮਨਪ੍ਰੀਤ ਸਿੰਘ, ਸਿਮਰਨ ਕੌਰ, ਜਸਵਿੰਦਰ ਕੌਰ। ਪਿੰਡ ਹਿੱਪਰਸੋਗਾ, ਤਹਿਸੀਲ ਔਸਾ, ਜ਼ਿਲ੍ਹਾ ਲਾਤੂਰ ਤੋਂ ਉਸਮਾਨ ਸ਼ੇਖ, ਸਾਇਰਾ ਬਾਨੋ, ਬਾਬਾ ਸ਼ੇਖ, ਸਿਮਰ ਸ਼ੇਖ ਅਤੇ ਕ੍ਰਿਸ਼ਮਾ। ਕਿਸ਼ੋਰ ਨਗਰ ਅਮਰਾਵਤੀ ਤੋਂ ਹੀਰਾਮਣ ਸ਼ੇਂਡੇ ਅਤੇ ਸਿਧਾਰਥ ਗੁੰਡਾਣੇ। ਪਿੰਡ ਖਾਰੀਆਂ ਢਾਣੀ, ਜ਼ਿਲ੍ਹਾ ਸਰਸਾ, ਹਰਿਆਣਾ ਤੋਂ ਸਤਵੀਰ ਸਿੰਘ, ਬਿਜਾਰਨੀਆ, ਦਵਿੰਦਰ, ਰਾਜਪਾਲ, ਅਭਿਸ਼ੇਕ, ਯੋਗੇਸ਼, ਪੂਜਾ, ਆਰਜੂ, ਨਵਿਆ ਅਤੇ ਬਾਕੀ ਹੋਰ ਇਹਨਾਂ ਦਾ ਪਰਿਵਾਰ। ਬੁੱਧਨਗਰ ਲੋਨੀ ਤੋਂ ਨਸੀਮੁਲ ਇਸਲਾਮ, ਪ੍ਰਕਾਸ਼ਵੀਰ, ਡੋਂਡੀ ਲਹਾਰਾ ਤੋਂ ਕਮਲੇਸ਼, ਜੈਪੁਰੀਆ, ਸ਼ਨੀ ਚੌਂਕ ਖੰਡਵਾ ਤੋਂ ਪਿੰਕੀ, ਮਿੰਕੀ, ਸ਼ਿੰਕੀ ਅਤੇ ਰਿੰਕੀ, ਜੇ ਰੋਡ ਰਾਏਗੜ੍ਹ ਤੋਂ ਲਾਲਚੰਦ ਮਿਸ਼ਰਾ, ਰਮੇਸ਼ ਚੰਦ, ਕੁਮਕੁਮ ਮਿਸ਼ਰਾ। ਮੰਡੀ ਅਹਿਮਦਗੜ੍ਹ ਤੋਂ ਸਾਨੂੰ ਸੁਨੇਹਾ ਭੇਜ ਰਹੇ ਨੇ ਗੁਰਪਿਆਰ ਅਤੇ ਸਿਮਰਜੀਤ ਕੌਰ। ਬਠਿੰਡਾ ਰੋਡ ਡੱਬਵਾਲੀ ਤੋਂ ਰਜਿੰਦਰ, ਅੰਜੂ, ਮੋਹਿਤ, ਲੱਕੀ, ਤਾਨਿਆ ਅਤੇ ਬਾਕੀ ਹੋਰ ਇਹਨਾਂ ਦਾ ਪਰਿਵਾਰ। ਸਵਰਨ ਸਿੰਘ ਪਿੰਡ ਦੌਲੇਵਾਲਾ, ਜ਼ਿਲ੍ਹਾ ਮੋਗੇ ਤੋਂ ਸਾਨੂੰ ਸੁਨੇਹਾ ਲਾ ਰਹੇ ਨੇ ਜੀ। ਸੁਖਵੀਰ ਸਿੰਘ, ਕੋਮਲਪ੍ਰੀਤ, ਰੋਸ਼ਨਪ੍ਰੀਤ ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ, ਕਾਪਸਹੇੜਾ ਬਾਰਡਰ ਨਵੀਂ ਦਿੱਲੀ ਤੋਂ ਆਮਨਾ ਨਸਰੀਨ, ਆਸਮਾ, ਪ੍ਰਵੀਨ ਬਾਗਵਾਨ, ਮੰਜ਼ਿਲ ਛੋਟੀ ਬਲੀਆ, ਤੂ, ਨੂਰ ਆਇਸ਼ਾ, ਅਹਿਮਦ ਅਖਲਾਕ ਅਤੇ ਅਹਿਮਦ ਬਾਗਵਾਨ। ਮਲਿਆਣਾ ਸਰਦਨਾ ਮੇਰਠ ਤੋਂ ਅਨਿਲ ਜੈਨ ਸਾਹਿਬ, ਸੰਯਮ, ਮੁਸਕਾਨ, ਮਾਸਟਰ ਜੀਵੀਐਮ ਅਤੇ ਜੈਨ। ਜਨਕਪੁਰੀ ਸਹਾਰਨਪੁਰ ਤੋਂ ਜੌਨ ਡਿਕੋਸਟਰੋ, ਰੋਜ਼ੀ, ਪਰਲ ਅਤੇ ਵਿਲਿਸ। ਕਾਲਾ ਬਾਂਸਲ ਪਿੰਡ ਧਰਮਗੜ੍ਹ ਸੁਨਾਮ, ਜ਼ਿਲ੍ਹਾ ਸੰਗਰੂਰ ਤੋਂ ਸਾਨੂੰ ਸੁਨੇਹਾ ਲਾ ਰਹੇ ਨੇ। ਸੋ ਤੁਹਾਡੇ ਸਾਰੇ ਦੋਸਤਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਗੀਤ ਸੁਣਾ ਰਹੇ ਹਾਂ ਜੀ।

0: ਇਸੇ ਗੀਤ ਦੇ ਨਾਲ ਮੈਨੂੰ ਸਵਾਮੀ ਸਰਬਜੀਤ ਨੂੰ ਪੰਜਾਬੀ ਤੜਕਾ ਪ੍ਰੋਗਰਾਮ ਸੰਪੂਰਨ ਕਰਨ ਦੀ ਦਿਓ ਇਜਾਜ਼ਤ। ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਸਾਡੀ ਸਟੂਡੀਓ ਦੀ ਘੜੀ ਦੇ ਵਿੱਚ 10:30 ਹੋ ਚੁੱਕੇ ਨੇ। FM ਬੈਂਡ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸੁਣ ਰਹੇ ਹੋ ਤੁਹਾਡਾ ਮਨਪਸੰਦ ਰੇਡੀਓ ਸਟੇਸ਼ਨ ਆਕਾਸ਼ਵਾਣੀ ਪਟਿਆਲਾ। 10:30 ਵੱਜ ਚੁੱਕੇ ਨੇ ਜੀ, ਤੇ ਹੁਣ ਵੇਲਾ ਹੋ ਗਿਆ ਹੈ ਪੁਰਾਣੇ ਹਿੰਦੀ ਫਿਲਮੀ ਨਗਮਿਆਂ ਦੇ ਫਰਮਾਇਸ਼ੀ ਪ੍ਰੋਗਰਾਮ ਦਾ। ਪ੍ਰੋਗਰਾਮ ਦਾ ਨਾਮ ਹੈ ਜੀ ਰਜਨੀਗੰਧਾ। ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਪੁਰਾਣੇ ਹਿੰਦੀ ਨਗਮੇ ਸੁਣਾਏ ਜਾਣਗੇ।
1: ਭਾਬੀ ਮੇਰੀ ਸਾਰੀ ਪੈਕਿੰਗ ਹੋ ਗਈ। ਕੌਣ ਕੌਣ ਜਾ ਰਿਹਾ ਤੁਹਾਡੇ ਚੋਂ ਮੈਨੂੰ ਛੱਡਣ ਲਈ?
2: ਹਾਂ ਬਾਈ ਗੁੱਡੀ, ਕਿਧਰੇ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਨੇ, ਲੱਗਦਾ ਸਾਰਾ ਟੱਬਰ ਤਿਆਰ ਖੜਾ।
1: ਹਾਂ ਭੈਣ ਜੀ, ਗੁੱਡੀ ਦੀ ਨੌਕਰੀ ਲੱਗੀ ਹੈ ਦਿੱਲੀ, ਉਹ ਵੀ ਮਲਟੀਨੈਸ਼ਨਲ ਕੰਪਨੀ 'ਚ। ਇਹਨੂੰ ਟ੍ਰੇਨ ਤੱਕ ਛੱਡਣ ਚੱਲੇ ਸੀ।
2: ਚਲ ਬਹੁਤ ਬਹੁਤ ਮੁਬਾਰਕਾਂ ਹੋਣ ਭੈਣੇ। ਅੱਛਾ ਕੰਪਨੀ ਬਾਰੇ ਸਾਰੀਆਂ ਡਿਟੇਲਸ ਤਾਂ ਤੁਸੀਂ ਪਤਾ ਕਰ ਲਈਆਂ ਨਾ?
1: ਕੀ ਮਤਲਬ?
2: ਮਤਲਬ ਵੀ ਕੰਪਨੀ ਗਵਰਨਮੈਂਟ ਵੱਲੋਂ ਰਜਿਸਟਰਡ ਹੈ ਨਾ, ਕਿਤੇ ਕੋਈ ਫਰਜ਼ੀ ਕੰਪਨੀ ਨਾ ਹੋਵੇ। ਅੱਜ ਕੱਲ ਆਨਲਾਈਨ ਜੌਬਸ ਦੇ ਨਾਂ ਤੇ ਬਹੁਤ ਸਾਰੀਆਂ ਠੱਗੀਆਂ ਹੋ ਰਹੀਆਂ ਨੇ। ਇਹਨਾਂ ਠੱਗੀਆਂ ਤੋਂ ਸੁਚੇਤ ਰਹੋ ਤੇ ਆਪਣੇ ਪਰਿਵਾਰ ਦਾ ਵੀ ਧਿਆਨ ਤੁਸੀਂ ਆਪ ਰੱਖਣਾ। ਨੌਕਰੀਆਂ ਦੇ ਨਾਂ ਤੇ, ਫਰਜ਼ੀ ਏਜੰਟਾਂ ਦੇ ਨਾਂ ਤੇ ਬਹੁਤ ਸਾਰੀਆਂ ਠੱਗੀਆਂ ਚੱਲ ਰਹੀਆਂ। ਇਹਨਾਂ ਠੱਗੀਆਂ ਤੋਂ ਬਚੋ, ਖੁਦ ਵੀ ਸੁਰੱਖਿਅਤ ਰਹੋ ਤੇ ਆਪਣੇ ਆਲੇ ਦੁਆਲੇ ਨੂੰ ਵੀ ਸੁਰੱਖਿਅਤ ਰੱਖੋ।
0: ਹਾਂਜੀ ਦੋਸਤੋ, ਪੁਰਾਣੇ ਫਿਲਮੀ ਨਗਮਿਆਂ ਦਾ ਪ੍ਰੋਗਰਾਮ ਰਜਨੀਗੰਧਾ ਤੁਸੀਂ ਸੁਣ ਰਹੇ ਹੋ। ਆਓ ਸਭ ਤੋਂ ਪਹਿਲਾਂ ਤੁਹਾਨੂੰ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਅਤੇ ਮਜ਼ਰੂ ਸੁਲਤਾਨਪੁਰੀ ਵੱਲੋਂ ਲਿਖਿਆ, ਓਪੀ ਨਈਅਰ ਦੇ ਸੰਗੀਤ ਦੁਆਰਾ ਸ਼ਿੰਗਾਰਿਆ ਹੋਇਆ ਗੀਤ ਪੁਕਾਰਤਾ ਚਲਾ ਹੂੰ ਮੈਂ ਸੁਣਾਉਂਦੇ ਹਾਂ।

ਹੁਣੇ ਤੁਸੀਂ ਸੁਣਿਆ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਇਹ ਨਗਮਾ। ਅਗਲਾ ਨਗਮਾ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣੋਗੇ, ਜਿਸ ਨੂੰ ਲਿਖਿਆ ਆਨੰਦ ਬਖਸ਼ੀ ਨੇ ਅਤੇ ਸੰਗੀਤ ਪਦ ਕਿੱਦਾਂ ਹੈ SD ਬਰਮਨ ਹੋਰਾਂ ਨੇ।

ਅਗਲਾ ਫਿਲਮੀ ਨਗਮਾ ਤੁਸੀਂ ਸੁਣੋਗੇ ਫਿਲਮ ਹੀਰ ਰਾਂਝਾ ਦੇ ਵਿੱਚੋਂ। ਇਸ ਫਿਲਮੀ ਨਗਮੇ ਨੂੰ ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ ਨੇ, ਇਸ ਨੂੰ ਲਿਖਿਆ ਕੈਫੀ ਆਜ਼ਮੀ ਨੇ ਅਤੇ ਸੰਗੀਤਬੱਧ ਕੀਤਾ ਹੈ ਮਦਨ ਮੋਹਨ ਹੋਰਾਂ ਨੇ।

ਅਗਲਾ ਫਿਲਮੀ ਨਗਮਾ ਜਿਹੜਾ ਤੁਸੀਂ ਸੁਣੋਗੇ, ਉਹਨੂੰ ਆਵਾਜ਼ਾਂ ਦਿੱਤੀਆਂ ਨੇ ਆਸ਼ਾ ਭੋਂਸਲੇ ਅਤੇ ਕਿਸ਼ੋਰ ਕੁਮਾਰ ਨੇ। ਗੀਤ ਦੇ ਬੋਲ ਲਿਖੇ ਨੇ ਮਜਰੂਹ ਸੁਲਤਾਨਪੁਰੀ ਹੋਰਾਂ ਨੇ ਅਤੇ ਇਹਨੂੰ ਸੰਗੀਤਬੱਧ ਕੀਤਾ ਏ SD ਬਰਮਨ ਹੋਰਾਂ ਨੇ।

ਆਖਰੀ ਨਗਮਾ ਤੁਹਾਨੂੰ ਸੁਣਾਉਣ ਲੱਗੇ ਹਾਂ, ਜਿਹਨੂੰ ਆਵਾਜ਼ ਦਿੱਤੀ ਹੈ ਮੁਹੰਮਦ ਰਫੀ ਨੇ, ਬੋਲ ਲਿਖੇ ਨੇ ਆਨੰਦ ਬਖਸ਼ੀ ਹੋਰਾਂ ਨੇ ਅਤੇ ਸੰਗੀਤਬੱਧ ਕੀਤਾ ਏ ਆਰ ਡੀ ਬਰਮਨ ਨੇ।